ਲਗਾ ਪੜਨ ਸਲੋਕ ਕੋਥੀ ਜਾਈ ਛੱਡਿਆ ਕਿਸ ਇਹੋ ਲਗਾ ਦੋ ਅਨ ਦੇਵਤਾ ਪਾਣੀ ਦੇਵਤਾ।

0: ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ ਅੱਠ ਸਰ ਤੀਰ ਦੇ ਨਾ ਮੈਂ ਉਤਰੈ ਨਾਹੀ ਮੈਲ
1: ਜਿਨ ਪਟ ਅੰਦਰ ਬਾਹਰ ਗੁਦੜ ਤੇ ਭਲੇ ਸੰਸਾਰ ਤਿੰਨੇ ਹੋ ਲੱਗਾ ਰੱਬ ਸੇ ਤੀ ਦੇਖਨੇ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾਹ ਦਰ ਉੱਪਰ ਦਰਬਾਰ ਉਮਰ ਖਰਚ ਮੰਗਾ ਜਾਵੇ।

ਜੋ ਜੀਏ ਹੋਏ ਸੋ ਉਗਵੈ ਮੋਹ ਕਾ ਕਹਿਆ ਵਾਉ ਬੀਜੇ ਬਿਖ ਮੰਗੈ ਅੰਮ੍ਰਿਤ ਵੇਖੋ ਇਹ ਨਿਆਉ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਕਦਨ ਆਵੈ ਰਾਸ ਜਿਹਾ ਜਾਣੈ ਤੇ ਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਮਾਵੈ ਦੂਜੀ

ਹੁਰਮਤ ਸੁਣੋ ਅਗਲੀ ਵੀ ਜੋ ਪਿਦੁਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗਿਆ ਤੰਦਰ ਪਾਏ ਵਜੋ ਗਵਾਏ ਗਲਾ ਮੂੰਹ ਪਾਣਾ ਖਾਏ।

0: ਵੱਡੇ ਲੋਕ ਉਹ ਹੁੰਦੇ ਹਨ ਜੋ ਨੇੜੇ ਬੈਠੇ ਛੋਟਿਆਂ ਨੂੰ ਛੋਟੇ ਹੋਣ ਦਾ ਅਹਿਸਾਸ ਨਾ ਹੋਣ ਦੇਣ।
1: ਹੁਣ ਤੁਸੀਂ ਸਰਵਣ ਕਰ ਰਹੇ ਸੀ ਗਿਆਨ ਅੰਮ੍ਰਿਤ ਦੇ ਤਹਿਤ ਅੱਜ ਦਾ ਵਿਚਾਰ। ਆਓ ਹੁਣ ਸਰਵਣ ਕਰਦੇ ਹਾਂ ਭਗਤੀ ਰਸ ਤੇ ਆਧਾਰਿਤ ਪ੍ਰੋਗਰਾਮ ਆਰਾਧਨਾ। ਸਭ ਤੋਂ ਪਹਿਲਾਂ ਸਰਵਣ ਕਰਦੇ ਹਾਂ ਕਿਸ਼ੋਰ ਅਮੋਕਰ ਹੁਣਾਂ ਦੀ ਆਵਾਜ਼ ਦੇ ਵਿੱਚ ਮਿਲਤਾ ਜਾਈਓ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਕਿਸ਼ੋਰੀ ਅਮੋਕਰ ਹੁਣਾਂ ਦੀ ਆਵਾਜ਼ ਦੇ ਵਿੱਚ ਮਿਲਤਾ ਜਾਈਓ। ਆਓ ਹੁਣ ਸੁਣਦੇ ਹਾਂ ਅਗਲਾ ਭਜਨ ਸੁਰੇਸ਼ ਵਾਡੇਕਰ ਹੁਣਾਂ ਦੀ ਆਵਾਜ਼ ਦੇ ਵਿੱਚ, ਮੈਲੀ ਮੈਲੀ ਚਦਰੀਆ ਕੈਸੇ ਧੂਮ।

ਮੀਡੀਅਮ ਵੇਵ 343.6 meter ਯਾਨੀ 873 kHz 'ਤੇ ਤੁਸੀਂ ਸਰਵਣ ਕਰ ਰਹੇ ਹੋ ਭਗਤੀ ਰਸਤਾ ਪ੍ਰੋਗਰਾਮ ਆਰਾਧਨਾ। ਗੁਰਪੂਰਾ ਭੇਟੋ ਵਡਭਾਗੀ। ਆਓ ਹੁਣ ਸਰਵਣ ਕਰਦੇ ਹਾਂ ਭਾਈ ਸਿਮਰਨਜੀਤ ਸਿੰਘ ਹੁਣਾਂ ਦੀਆਂ ਆਵਾਜ਼ਾਂ ਦੇ ਵਿੱਚ ਇਹ ਸ਼ਬਦ।

ਤੁਸੀਂ ਸਰਵਣ ਕਰ ਰਹੇ ਹੋ ਭਗਤੀ ਰਸ ਦਾ ਪ੍ਰੋਗਰਾਮ ਆਰਾਧਨਾ। ਆਓ ਹੁਣ ਸਰਵਣ ਕਰਦੇ ਹਾਂ ਹਰੀਓਮ ਸ਼ਰਨ ਔਰ ਨੰਦਨੀ ਸ਼ਰਨ ਹੁਣਾਂ ਦੀਆਂ ਆਵਾਜ਼ਾਂ ਦੇ ਵਿੱਚ ਭਜਨ ਹਰੀ ਬੋਲ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁਲੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
2: ਤਕੜਾ ਤਕੜਾ, ਸ਼ੁਕਰ ਮਾਲਕ ਦਾ। ਜਿਹੜੀ ਘੜੀ ਲੰਘ ਜੇ ਭਲੀ ਬਾਬਾ ਜਾਣੀ ਹੈ।
1: ਬਿਲਕੁਲ ਜੀ, ਦੇਖੋ ਕੰਮਾਂ ਕਾਰਾਂ 'ਚ ਆਪੇ ਰੁੱਝੇ ਰਹੀਏ ਅਤੇ ਸਮਾਂ ਵੀ ਦੇਖੋ ਵਧੀਆ ਲੰਘਦਾ ਅਤੇ ਫਸਲ ਬਾੜੀ ਵੀ ਫਿਰ ਇਹਦੇ ਨਾਲ ਵਧੀਆ ਰਹਿੰਦੀ ਆ।
2: ਫਸਲ ਬਾੜੀ ਦੇਖੋ ਵਧੀਆ ਰੱਖਣ ਦੇ ਕੁਛ ਇੱਕ ਢੰਗ ਤਰੀਕੇ ਨੁਕਤੇ ਹੈ, ਜਿੱਦਾਂ ਸਮੇਂ ਦੀ ਲਿਹਾਜ਼ ਤੁਸੀਂ ਗੱਲ ਕੀਤੀ ਹੈ ਕਿ ਜੇ ਸਮੇਂ ਦੇ ਲਿਹਾਜ਼ ਨਾਲ ਫਸਲ ਦੀਆਂ ਲੋੜਾਂ ਆਪਾਂ ਪੂਰੀਆਂ ਕਰਦੇ ਰਹਾਂਗੇ ਤਾਂ ਫਸਲ ਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਪੇਸ਼ੀ ਨਹੀਂ ਆ ਸਕਦੀ। ਜੇ ਸਮੇਂ ਦੇ ਲਿਹਾਜ਼ ਨਾਲ ਅਸੀਂ ਨਹੀਂ ਪੂਰੀਆਂ ਕਰਾਂਗੇ ਤਾਂ ਫਸਲ ਦੇ ਵਿੱਚ ਕਮੀ ਪੇਸ਼ੀ ਆਊਗੀ ਆਊਗੀ।
1: ਖਾਸ ਕਰਕੇ ਦੇਖੋ ਰੁੜੀਆ ਰਾਮ ਜੀ, ਆਪਾਂ ਖੇਤੀ ਭਿੰਨਤਾ ਦੀ ਗੱਲ ਕਰਦੇ ਹੁੰਦੇ ਹਾਂ ਅਤੇ ਇਹਦੇ ਵਿੱਚ ਮੱਕੀ ਆ ਨਾ ਜਿਹੜੀ,
2: ਆਹ
1: ਬੜੀ ਵਧੀਆ ਫਸਲ ਆ, ਬਹੁਮੰਤਵੀ।
2: ਬਹੁਮੰਤਵੀ ਹੈ ਜੀ, ਕੋਈ ਨਵੀਂ ਫਸਲ ਨਹੀਂ।
1: ਹਾਂ,
2: ਰਵਾਇਤੀ ਫਸਲ ਔਰ ਪੰਜਾਬੀਆਂ ਦੀ ਖੁਰਾਕ।
1: ਹਾਂ,
2: ਜੇ ਦੇਖਿਆ ਜਾਵੇ ਚੌਲ ਸਾਡੀ ਖੁਰਾਕ ਨਹੀਂ ਹੈ।
1: ਹਾਂ, ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ।
2: ਸਰੋਂ ਦਾ ਸਾਗ ਅੱਜ ਵੀ ਦੁਨੀਆਂ ਦੇ ਕਿਸੇ ਕੋਨੇ 'ਚ ਵੀ ਚਲੇ ਜਾਓ, ਚੰਦਰਮਾ 'ਤੇ ਤਾਂ ਆਪਾਂ ਗਏ ਨਹੀਂ, ਉੱਥੇ ਤਾਂ ਪਤਾ ਨਹੀਂ ਵੀ ਹਰ ਥਾਂ ਦੇ ਉੱਤੇ
1: ਪੰਜਾਬੀ ਹੈ
2: ਨਾ। ਅਗਲਾ ਕਹਿੰਦਾ ਵੀ ਯਾਰ ਪੰਜਾਬੀ ਬੰਦਾ ਹੈ, ਇਹ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਜ਼ਰੂਰ।
1: ਹਾਂ, ਅਤੇ ਸਾਡਾ ਹੀ ਮਸ਼ਹੂਰ ਹੈ ਜੀ ਪੰਜਾਬ।
2: ਬਿਲਕੁਲ,
1: ਦੁਨੀਆਂ ਦੇ ਕਿਤੇ ਕਿਸੇ ਕੋਨੇ ਚਲੇ ਜਾਓ,
2: ਕਿਸੇ ਕੋਨੇ ਚਲੇ ਜਾਓ,
1: ਉੱਥੇ ਸਾਡਾ ਜੀ ਬਣੀ ਹੋਈ।
2: ਸੋ ਇਸ ਕਰਕੇ ਗੱਲ ਸੰਧੂ ਸਾਹਿਬ ਤਾਂ ਕੀਤੀ ਹੈ ਕਿ ਸਾਨੂੰ ਪੈਦਾ ਉਹ ਕਰਨਾ ਚਾਹੀਦਾ ਅੱਜ ਸਮਾਂ ਜਿਹੜੀ ਸਾਡੀ ਸਿੱਧੇ ਤੌਰ 'ਤੇ ਖੁਰਾਕ ਹੈ। ਸਾਨੂੰ ਉਹਨਾਂ ਚੀਜ਼ਾਂ ਨਾਲ ਟੱਕਰਾਂ ਨਹੀਂ ਮਾਰਨੀਆਂ ਚਾਹੀਦੀਆਂ ਜਿਹੜੀ ਸਾਡੀ ਖੁਰਾਕ ਨਹੀਂ ਹੈ। ਦੇਖੋ ਹੁਣ ਤੇਲ ਸਾਡੀ ਖੁਰਾਕ ਦੇ ਵਿੱਚ ਸ਼ਾਮਿਲ ਹੈ, ਹਰ ਘਰ ਦੇ ਵਿੱਚ ਤੇਲ ਦੀ ਜਿਹੜੀ ਖਪਤ ਹੈ, ਪਰ ਤੇਲ ਅਸੀਂ ਪੈਦਾ ਹੀ ਨਹੀਂ ਕਰਦੇ, ਤੇਲ ਅਸੀਂ ਬਾਹਰੋਂ ਮੰਗਵਾਉਂਦੇ ਹਾਂ। ਇਹਦਾ ਤੁਸੀਂ ਮੱਕੀ ਦੀ ਗੱਲ ਕੀਤੀ ਹੈ, ਹੋਰ ਬੜੀਆਂ ਫਸਲਾਂ ਹੈ ਜਿਹੜੀਆਂ ਆਪਾਂ ਛੱਡੀ ਬੈਠੇ ਹਾਂ, ਜਿਹੜੀਆਂ ਰਵਾਇਤੀ ਫਸਲਾਂ ਸੀ ਸਾਡੇ ਕੋਲ, ਦਾਲ ਵਾਲੀਆਂ ਫਸਲਾਂ ਦੀ ਗੱਲ ਕਰ ਲਓ, ਸਰੋਂ ਜਾਤੀ ਤੇਲ ਵਾਲੀਆਂ ਫਸਲਾਂ ਦੀ ਗੱਲ ਕਰ ਲਓ, ਰਵਾਇਤੀ ਫਸਲਾਂ ਸੀ ਜਿਹੜੀਆਂ ਸ਼ਾਮਿਲ ਸੀ, ਪਰ ਅੱਜ ਕਿਤੇ ਨਾ ਕਿਤੇ ਉਹਨਾਂ ਤੁਸੀਂ ਕਿਨਾਰਾ ਕਰਕੇ ਬੈਠੇ ਹੋਏ ਆ।
1: ਆਪਾਂ ਉਹੀ ਨੇ ਇੱਕ ਪਾਸੇ ਤੁਰ ਪਏ ਕਣਕ ਝੋਨਾ, ਕਣਕ ਝੋਨਾ ਕਿ ਸੌਖਾ ਹੋ ਗਿਆ ਸੀ ਅਤੇ ਅਸੀਂ ਬਾਕੀ ਚੀਜ਼ਾਂ ਵੱਲ ਪਾਸੋਂ ਜਿਹੜਾ ਵੇਸਲੇ ਹੋ ਗਏ ਅਤੇ ਇਹਦੇ ਵੱਲ ਸਾਨੂੰ ਜ਼ਿਆਦਾ ਜਿਹੜਾ ਜ਼ੋਰ ਦੇ ਤਾ,
2: ਗੁੜ ਤਾਂ ਮੁੱਲ ਲੈ ਕੇ ਖਾਣ ਲੱਗ ਗਏ।
1: ਹਾਂ,
2: ਹਾਲਤ ਤਾਂ ਇਹ ਹੋ ਪਈ ਹੈ
1: ਕਿਉਂਕਿ ਹੁਣ ਦੇਖੋ ਸਾਨੂੰ ਸਿਖਾਇਆ ਸਮੇਂ ਨੇ ਕਿ ਇਹਨਾਂ ਚੀਜ਼ਾਂ ਦੀ ਵੀ ਮਹੱਤਤਾ ਸਾਡੇ ਖੁਰਾਕ ਦੇ ਵਿੱਚ ਜੀ।
2: ਇਸ ਸਮੇਂ ਦੇ ਵਿੱਚ ਸੰਧੂ ਸਾਹਿਬ ਲੋਕੀ ਇਸੇ ਚੀਜ਼ ਨੂੰ ਕਲਪਦੇ ਰਹੇ ਨੇ ਵੀ ਸਾਨੂੰ ਖਾਲਸ ਚੀਜ਼ ਮਿਲ ਜੇ, ਸਾਨੂੰ ਵਧੀਆ ਚੀਜ਼ ਮਿਲ ਜੇ, ਭਾਈ ਠੀਕ ਚੀਜ਼ ਮਿਲ ਜੇ। ਇਹ ਸਮੇਂ ਨੇ ਸਾਨੂੰ ਇਹ ਸਿਖਾਇਆ ਹੈ।
1: ਬਿਲਕੁਲ,
2: ਤੇ ਇਸ ਸਮੇਂ ਦਾ ਕਿਉਂਕਿ ਸਮਾਂ ਸੰਕੇਤ ਹੈ, ਸਮਾਂ ਜੋ ਤੁਹਾਨੂੰ ਦੱਸਦਾ ਹੈ ਉਹ ਸੰਕੇਤ ਦਿੰਦਾ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਆਪਣਾ ਰੁੱਖ ਕਿੱਧਰਲੇ ਪਾਸੇ ਨੂੰ ਲੈ ਕੇ ਜਾਣਾ ਚਾਹੀਦਾ। ਜੇ ਦੁਨੀਆ ਨਾ ਸੰਭਲੇ, ਨਾ ਸਮਝੇ, ਫਿਰ ਸਮੇਂ ਦਾ ਕੀ ਦੋਸ਼ ਜੀ?
1: ਹਾਂ,
2: ਇਹ ਤਾਂ ਸਮੇਂ ਦਾ ਕੋਈ ਦੋਸ਼ ਨਹੀਂ।
1: ਬਿਲਕੁਲ ਬਿਲਕੁਲ, ਉਹ ਤਾਂ ਫਿਰ ਅਸੀਂ ਜਦੋਂ ਕਹਿੰਦੇ ਹਾਂ ਕਿ ਮੁਸੀਬਤ ਦੇਖ ਕੇ ਜਦੋਂ ਅੱਖ ਬੰਦ ਕਰ ਲਓ ਤੇ ਮੁਸੀਬਤ ਟਾਲ ਥੋੜਾ ਜਾਂਦੀ,
2: ਟਾਲ ਨਹੀਂ ਜਾਂਦੀ ਫਿਰ, ਟਾਲ ਨਹੀਂ ਜਾਂਦੀ।
1: ਅੱਛਾ, ਹੁਣ ਦੇਖੋ ਗੱਲ ਕਰ ਰਹੇ ਸੀ ਰੁੜੀਆ ਰਾਮ ਜੀ ਆਪਾਂ ਮੱਕੀ ਦੇ ਵਿੱਚ, ਮੱਕੀ ਦੇਖੋ ਫਸਲ ਤਾਂ ਬੜੀ ਵਧੀਆ, ਪਰ ਇਹਦੇ ਉੱਪਰ ਕੀੜੇ ਮਕੌੜੇ ਵੀ ਵਧੀਆ ਹੀ ਹਮਲਾ ਕਰਦੇ ਆ ਜੀ, ਫਿਰ
2: ਕਰਦੇ ਆ ਜੀ,
1: ਬਹੁਤ ਨੁਕਸਾਨ ਕਰਦੇ ਆ ਜੀ।
2: ਬਿਲਕੁਲ ਸਹੀ ਗੱਲ ਹੈ ਸੰਧੂ ਸਾਹਿਬ, ਦੇਖੋ ਦੋ ਚੀਜ਼ਾਂ ਬੜੀਆਂ ਅਹਿਮ ਹੈ ਮੱਕੀ ਦੀ ਫਸਲ ਦੇ ਵਿੱਚ, ਇੱਕ ਪਾਣੀ ਮਾਰ ਕਰਦਾ।
1: ਹਾਂ, ਪਾਣੀ ਬਹੁਤ ਮਾਰ ਕਰਦਾ।
2: ਦੇਖੋ ਪਾਣੀ ਜਿੱਦਾਂ ਕਹਿੰਦੇ ਝੋਨਾ ਪਾਣੀ ਦਾ

0: ਮੀਡੀਅਮ ਵੇਵ 343 ਸ਼ਾਰੀਆ ਯਾਨੀ 873 ਕਿਲੋ ਹਰਟਸ 'ਤੇ ਹੁਣੇ ਤੁਸੀਂ ਸਰਵਣ ਕਰ ਰਹੇ ਸੀ ਮਾਨਸ ਗਾਨ। ਪੇਸ਼ ਹੈ ਪਰਚੇ ਦੇ ਤਹਿਤ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਠੀਕ 7:02 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸੋਹਣੀ ਸਵੇਰ। 8:40 'ਤੇ ਪੰਜਾਬੀ ਫਿਲਮੀ ਗੀਤਾਂ 'ਤੇ ਅਧਾਰਿਤ ਪ੍ਰੋਗਰਾਮ ਮਹਿਕ ਪੰਜਾਬ ਦੀ। 9:00 ਹੋਏਗਾ ਪ੍ਰੋਗਰਾਮ ਇੱਕ ਕਲਾਕਾਰ। ਪ੍ਰੋਗਰਾਮ ਇੱਕ ਕਲਾਕਾਰ ਦੇ ਤਹਿਤ ਤੁਸੀਂ ਸੰਜੀਵ ਕੁਮਾਰ ਹੁਣਾਂ ਦੀਆਂ ਫਿਲਮਾਂ 'ਤੇ ਅਧਾਰਿਤ ਗੀਤ ਸੁਣੋਗੇ। 9:30 'ਤੇ ਤੁਸੀਂ ਸਮਾਪਤ ਪਾਓਗੇ ਗਜ਼ਲਾਂ। 10:02 'ਤੇ ਲਾਈਵ ਫੋਨ ਕਾਲ 'ਤੇ ਅਧਾਰਿਤ ਪ੍ਰੋਗਰਾਮ ਹੈਲੋ ਫਰਮਾਇਸ਼। 11:05 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ। 12:05 'ਤੇ ਹੋਏਗਾ ਪ੍ਰੋਗਰਾਮ ਵਸਦੇ ਵਿਹੜੇ। 5:00 ਲਈ ਪ੍ਰੋਗਰਾਮ ਹੋਏਗਾ 1:15 ਤੋਂ ਲੈ ਕੇ 2:15 ਤੱਕ। ਪ੍ਰੋਗਰਾਮ ਰੰਗਲੀ ਧਰਤੀ, ਇਸ ਪ੍ਰੋਗਰਾਮ ਦਾ ਸਮਾਂ ਹੈ ਬਾਅਦ ਦੁਪਹਿਰ 2:30 'ਤੇ। ਚਾਰ ਵਜੇ ਤੁਸੀਂ ਸੁਣੋਗੇ ਫਿਲਮ ਸੰਗੀਤ। 4:30 'ਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਤੁਸੀਂ ਸੁਣੋਗੇ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। 5:30 ਤੁਸੀਂ ਸੁਣੋਗੇ ਗੁਰਬਾਣੀ ਵਿਚਾਰ। 4 ਦੇ ਤਹਿਤ ਤੁਸੀਂ ਸੁਣੋਗੇ ਸ਼ਬਦ ਮੈਂ ਪੈਖਿਓਰੀ ਉੱਚਾ, ਪ੍ਰੋਫੈਸਰ ਹਰਚੰਦ ਸਿੰਘ ਹੁਣਾਂ ਦੀ ਆਵਾਜ਼ ਦੇ ਵਿੱਚ। ਵਾਰਤਾ ਹੋਏਗੀ ਗੁਰਬਾਣੀ ਵਿੱਚ ਘਰ ਦਾ ਸਿਧਾਂਤ, ਡਾਕਟਰ ਚਰਨ ਕਮਲ ਸਿੰਘ ਹੁਣਾਂ ਦੀ ਆਵਾਜ਼ ਦੇ ਵਿੱਚ। ਸ਼ਬਦ ਹੋਏਗਾ ਕੋਲ ਘੁਮਾਈ ਲਾਲਣਾ, ਭਾਈ ਬਖਸ਼ਿਕ ਸਿੰਘ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ। ਅਤੇ ਸ਼ਬਦ ਸਾ ਧਰਤ ਭਰੀ ਹਰਿਆਵਲੀ, ਭਾਈ ਅਵਤਾਰ ਸਿੰਘ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ। ਸਾਢੇ 6:00 ਹੋਏਗਾ ਦਿਹਾਤੀ ਪ੍ਰੋਗਰਾਮ, ਜਿਸ ਦੇ ਤਹਿਤ ਤੁਸੀਂ ਸੁਣੋਗੇ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਅਤੇ ਨਰਮੇ ਦੀ ਗੁਲਾਬੀ ਸੁੰਡੀ ਅਤੇ ਰਸ ਚੂਸਣ ਵਾਲੇ ਕੀੜੇ, ਡਾਕਟਰ ਵਿਜੇ ਕੁਮਾਰ ਹੁਣਾਂ ਤੋਂ। 7:55 'ਤੇ ਹੋਏਗਾ ਪ੍ਰੋਗਰਾਮ ਆਬਸ਼ਾਰ ਅਤੇ 8:00 ਹੋਏਗਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਦਸ ਵਜੇ ਹੋਏਗਾ ਪ੍ਰੋਗਰਾਮ ਸੁਰ ਸਾਧਨਾ, ਸ਼ਾਸਤਰੀ ਸੰਗੀਤ ਦੇ ਤਹਿਤ ਤੁਸੀਂ ਸੁਣੋਗੇ ਪੰਡਿਤ ਮਨੂ ਕੁਮਾਰ ਸੀਨ ਹੋਰਾਂ ਦਾ ਸਿਤਾਰ ਵਾਦਨ, ਰਾਗ ਮਲਹਾਰ, ਮੇਘ ਮਲਹਾਰ, ਧੁਨ ਮਿਸ਼ਰ ਖਮਾਜ਼। ਅਤੇ 10:30 ਹੋਏਗਾ ਪ੍ਰੋਗਰਾਮ ਸਰਗਮ। 11:00 ਖਬਰਾਂ ਆਪੋ ਆਪਣੇ ਸਮੇਂ 'ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਇਹ ਸਨ ਸਾਡੇ ਅੱਜ ਪ੍ਰਸਾਰਿਤ ਹੋਣ ਵਾਲੇ ਕੁਝ ਖਾਸ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਹੁਣ ਤੋਂ ਗੁਜੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਠੀਕ 6:55 'ਤੇ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ ਸੰਸਕ੍ਰਿਤ ਦੇ ਵਿੱਚ ਸਮਾਚਾਰ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ

ਤੁਸੀਂ ਟਿਊਨ ਕੀਤਾ ਹੋਇਆ ਜੀ ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮ ਚੱਲ ਰਿਹਾ ਸੋਹਣੀ ਸਵੇਰ ਸ਼ੀਤਲ ਦੇ ਨਾਲ। ਕਹਿੰਦੇ ਨੇ ਸਮਾਂ ਕਦੇ ਮੁੜ ਕੇ ਨਹੀਂ ਆਉਂਦਾ, ਪਰ ਯਾਦਾਂ ਉਹ ਤਾਂ ਜਦੋਂ ਮਰਜ਼ੀ ਸਾਡੇ ਚਿਹਰੇ ਤੇ ਮੁਸਕਰਾਹਟ ਲਿਆ ਦਿੰਦੀਆਂ ਨੇ। ਅੱਜ ਦਾ ਦਿਨ ਯਾਨੀ ਕਿ 9 ਜੁਲਾਈ ਦਾ ਦਿਨ ਹੈ। ਅੱਜ ਦੇ ਦਿਨ ਨੂੰ ਬੀ ਅ ਕਿਡ ਅਗੇਨ ਡੇ ਦੇ ਨਾਲ ਮਨਾਇਆ ਜਾਂਦਾ। ਹੁਣ ਤੁਸੀਂ ਸੋਚੋਗੇ ਕਿ ਇਹ ਦਿਨ ਭਲਾ ਕੀ ਹੋਇਆ। ਬਈ ਮੈਂ ਦੱਸਣ ਵਾਲੀ ਹਾਂ, ਇਹ ਇੱਕ ਅਜਿਹਾ ਦਿਨ ਹੈ ਜੋ ਸਾਨੂੰ ਹਮੇਸ਼ਾ ਇਹ ਯਾਦ ਦਿਲਾਉਂਦਾ, ਜਾਂ ਫਿਰ ਕਹਿ ਲਓ ਕਿ

ਨੂੰ ਸੱਦਾ ਦਿੰਦਾ ਹੈ ਕਿ ਆਓ ਹੁਣ ਕੁਝ ਪਲਾਂ ਦੇ ਲਈ ਫਿਰ ਤੋਂ ਬੱਚੇ ਬਣ ਜਾਈਏ। ਜ਼ਰਾ ਇੱਕ ਪਲ ਦੇ ਲਈ ਆਪਣੀ ਅੱਖਾਂ ਬੰਦ ਕਰੋ ਅਤੇ ਫਿਰ ਸੋਚੋ, ਉਹ ਬਚਪਨ ਜਦੋਂ ਨਾ ਸਾਨੂੰ ਕਿਸੇ ਦੀ ਕੋਈ ਫਿਕਰ ਹੁੰਦੀ ਸੀ, ਨਾ ਕੋਈ ਭਵਿੱਖ ਦੀ ਚਿੰਤਾ ਸੀ। ਮੀਂਹ ਦੇ ਵਿੱਚ ਭਿੱਜਣਾ, ਗਲੀਆਂ ਦੇ ਵਿੱਚ ਖੇਡਣਾ, ਸਾਈਕਲ ਚਲਾਉਣਾ, ਗਰਮੀਆਂ ਦੀਆਂ ਛੁੱਟੀਆਂ ਦੀ ਉਡੀਕ ਕਰਨਾ, ਦਾਦਾ ਦਾਦੀ ਨਾਨਾ ਨਾਨੀ ਤੋਂ ਕਹਾਣੀਆਂ ਸੁਣਨੀਆਂ, ਕਿੰਨੇ ਸੋਹਣੇ ਦਿਨ ਹੁੰਦੇ ਸੀ। ਅਸੀਂ ਸਾਰੇ ਹੀ ਕਹਿੰਦੇ ਹਾਂ ਕਾਸ਼ ਉਹ ਬਚਪਨ ਮੁੜ ਵਾਪਸ ਆ ਜਾਏ, ਪਰ ਕੀ ਤੁਸੀਂ ਕਦੇ ਕਿਸੇ ਨੇ ਸੋਚਿਆ ਕਿ ਅਸੀਂ ਬਚਪਨ ਨੂੰ ਇੰਨਾ ਯਾਦ ਕਿਉਂ ਕਰਦੇ ਹਾਂ? ਕਿਉਂਕਿ ਬਚਪਨ ਦੇ ਵਿੱਚ ਜ਼ਿੰਦਗੀ ਬਹੁਤ ਸਾਦੀ ਸੀ, ਦਿਲ ਵਿੱਚ ਮਾਸੂਮੀਅਤ ਸੀ, ਚਿਹਰੇ 'ਤੇ ਮੁਸਕਾਨ ਸੀ, ਮਨ ਉੱਤੇ ਕੋਈ ਬੋਝ ਨਹੀਂ ਸੀ, ਦਿਲ ਖੋਲ੍ਹ ਕੇ ਹੱਸਦੇ ਸੀ, ਰੋਂਦੇ ਵੀ ਸੀ, ਤਾਂ ਬਸ ਅਗਲੇ ਹੀ ਪਲ ਸਭ ਕੁਝ ਭੁੱਲ ਜਾਂਦੇ ਸੀ। ਵੱਡੇ ਹੁੰਦੇ ਹੁੰਦੇ ਅਸੀਂ ਜ਼ਿੰਮੇਵਾਰੀਆਂ ਦਾ ਬੋਝ ਆਪਣੇ ਉੱਤੇ ਲੈ ਲੈਂਦੇ ਹਾਂ, ਕਿਤੇ ਨਾ ਕਿਤੇ ਸਾਡੇ ਅੰਦਰ ਦਾ ਬੱਚਾ ਪਿੱਛੇ ਹੀ ਰਹਿ ਜਾਂਦਾ। ਸ਼ਾਇਦ ਇਸੇ ਲਈ ਹੀ ਇਹੋ ਜਿਹੇ ਦਿਨ ਸਾਨੂੰ ਯਾਦ ਦਿਲਾਉਂਦੇ ਨੇ ਕਿ ਉਮਰ ਭਾਵੇਂ ਜਿੰਨੀ ਮਰਜ਼ੀ ਹੋ ਜਾਏ, ਦਿਲ ਦਾ ਬਚਪਨ ਕਦੇ ਨਹੀਂ ਮਰਨਾ ਚਾਹੀਦਾ। ਅਤੇ ਫਿਰ ਅੱਜ ਦੇ ਦਿਨ ਤੁਸੀਂ ਵੀ ਸਾਰਿਆਂ ਨੇ ਆਪਣੇ ਲਈ ਕੋਈ ਨਾ ਕੋਈ ਥੋੜ੍ਹਾ ਬਹੁਤ ਸਮਾਂ ਜ਼ਰੂਰ ਕੱਢਣਾ। ਆਪਣੇ ਬੱਚਿਆਂ ਦੇ ਨਾਲ ਖੇਡੋ, ਕੋਈ ਆਪਣਾ ਮਨਪਸੰਦ ਗੀਤ ਸੁਣੋ, ਖੁੱਲ੍ਹ ਕੇ ਹੱਸੋ। ਯਕੀਨ ਮੰਨੋ, ਇਹ ਛੋਟੇ ਛੋਟੇ ਪਲ ਤੁਹਾਡੇ ਮਨ ਨੂੰ ਤਾਜ਼ਗੀ ਦੇ ਨਾਲ ਭਰ ਦੇਣਗੇ। ਅਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਇਸ ਗੀਤ ਤੋਂ।

ਤੁਸੀਂ ਟਿਊਨ ਕੀਤਾ ਹੋਇਆ ਜੀ ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮ ਚੱਲ ਰਿਹਾ ਸੋਹਣੀ ਸਵੇਰ ਸ਼ੀਤਲ ਦੇ ਨਾਲ। ਬਈ ਕੁਦਰਤ ਨੇ ਇਸ ਧਰਤੀ ਨੂੰ ਸਿਰਫ ਇਨਸਾਨਾਂ ਨਾਲ ਹੀ ਨਹੀਂ, ਜੰਗਲ, ਦਰਿਆ, ਪਹਾੜ, ਪੰਛੀ, ਜੰਗਲੀ ਜੀਵ ਸਾਰਿਆਂ ਦੇ ਨਾਲ ਮਿਲ ਕੇ ਬਣਾਇਆ ਤੇ ਇਹ ਧਰਤੀ ਦਾ ਸੰਤੁਲਨ ਵੀ ਏਦਾਂ ਹੀ ਬਣਦਾ। ਜਦੋਂ ਕਿਸੇ ਜੰਗਲ ਤੋਂ ਕਿਸੇ ਜੀਵ ਦੀ ਆਵਾਜ਼ ਹਮੇਸ਼ਾ ਲਈ ਖਾਮੋਸ਼ ਹੋ ਜਾਂਦੀ ਹੈ ਤਾਂ ਸਿਰਫ ਇੱਕ ਪ੍ਰਜਾਤੀ ਨਹੀਂ ਸਗੋਂ ਕੁਦਰਤ ਦਾ ਇੱਕ ਅਹਿਮ ਹਿੱਸਾ ਵੀ ਉਹਦੇ ਵਿੱਚ ਗੁਆਚ ਜਾਂਦਾ। ਪਰ ਖੁਸ਼ੀ ਦੀ ਗੱਲ ਹੁਣ ਇਹ ਹੈ ਕਿ ਭਾਰਤ ਸਿਰਫ ਆਪਣੇ ਬਾਗਾਂ ਦੀ ਹੀ ਨਹੀਂ ਸਗੋਂ ਦੁਨੀਆ ਦੀ ਜੈਵ ਵਿਭਿੰਨਤਾ ਨੂੰ ਵੀ ਬਚਾਉਣ ਦੇ ਲਈ ਵੱਡੀ ਜ਼ਿੰਮੇਵਾਰੀ ਨਿਭਾ ਰਿਹਾ। 2016 ਦੇ ਵਿੱਚ ਕੰਬੋਡੀਆ ਦੇ ਜੰਗਲਾਂ ਤੋਂ ਬਾਘ

ਤਰ੍ਹਾਂ ਗਾਇਬ ਹੋ ਗਏ ਸਨ। ਹੁਣ ਉਹਨਾਂ ਜੰਗਲਾਂ ਦੇ ਵਿੱਚ ਇੱਕ ਵਾਰ ਫਿਰ ਦਹਾੜ ਗੂੰਜੇਗੀ ਤੇ ਉਸ ਦਹਾੜ ਦੀ ਸ਼ੁਰੂਆਤ ਭਾਰਤ ਹੋਵੇਗੀ। ਭਾਰਤ ਅਤੇ ਕੰਬੋਡੀਆ ਦੇ ਵਿਚਕਾਰ ਹੋਏ ਇਸ ਸਮਝੌਤੇ ਤਹਿਤ 6 ਬੰਗਾਲ ਟਾਈਗਰ ਕੰਬੋਡੀਆ ਭੇਜੇ ਜਾਣਗੇ ਤਾਂ ਜੋ ਉੱਥੇ ਬਾਘਾਂ ਦੀ ਆਬਾਦੀ ਨੂੰ ਮੁੜ ਵਸਾਇਆ ਜਾ ਸਕੇ। ਇਹ ਸਿਰਫ 6 ਬਾਘਾਂ ਦਾ ਸਫ਼ਰ ਨਹੀਂ ਹੈ, ਸਗੋਂ ਇੱਕ ਸੁਨੇਹਾ ਹੈ ਕਿ ਜੰਗਲੀ ਜੀਵਾਂ ਦੀ ਰੱਖਿਆ ਕਿਸੇ ਇੱਕ ਦੇਸ਼ ਦੀ ਨਹੀਂ ਬਲਕਿ ਸਮੁੱਚੀ ਮਨੁੱਖਤਾ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ। ਅੱਜ ਭਾਰਤ ਦੁਨੀਆ ਦੇ ਲਗਭਗ 70% ਜੰਗਲੀ ਬਾਘਾਂ ਦਾ ਘਰ ਹੈ। ਇਹ ਸਫਲਤਾ ਸਾਲਾਂ ਦੀ ਸੰਭਾਲ, ਸਖ਼ਤ ਕਾਨੂੰਨ ਤੇ ਕੁਦਰਤ ਪ੍ਰਤੀ ਵਚਨਬੱਧਤਾ ਦਾ ਨਤੀਜਾ ਨੇ। ਹੁਣ ਇਹੀ ਤਜਰਬਾ ਭਾਰਤ ਦੁਨੀਆ ਦੇ ਨਾਲ ਸਾਂਝਾ ਕਰਨ ਜਾ ਰਿਹਾ। ਜੰਗਲ ਉਦੋਂ ਹੀ ਜ਼ਿੰਦਾ ਰਹਿੰਦੇ ਨੇ ਜਦੋਂ ਉਹਨਾਂ ਦੇ ਵਿੱਚ ਦਹਾੜਾਂ ਗੂੰਜਦੀਆਂ ਨੇ, ਅਤੇ ਕੁਦਰਤ ਉਦੋਂ ਹੀ ਮੁਸਕੁਰਾਉਂਦੀ ਹੈ ਜਦੋਂ ਇਨਸਾਨ ਵਿਕਾਸ ਦੇ ਨਾਲ ਨਾਲ ਵਣ ਜੀਵਾਂ ਦੀ ਰੱਖਿਆ ਨੂੰ ਵੀ ਆਪਣਾ ਫਰਜ਼ ਸਮਝਦਾ ਹੈ।

ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮ ਚੱਲ ਰਿਹਾ ਸੋਹਣੀ ਸਵੇਰ। ਸ਼ੀਤਲ ਹੈ ਜੀ ਤੁਹਾਡੇ ਨਾਲ। ਵੈਸੇ ਕਿਸੇ ਵੀ ਗੱਲ ਦੀ ਦੇਰੀ ਕਹਿੰਦੇ ਹੈ ਨਹੀਂ ਹੋਣੀ ਚਾਹੀਦੀ, ਹਰ ਕੰਮ ਸਮੇਂ ਅਨੁਸਾਰ ਹੋ ਜਾਵੇ ਸਭ ਤੋਂ ਵਧੀਆ। ਅਤੇ ਤੜਕੇ ਤੜਕੇ ਜੇਕਰ ਉੱਠ ਕੇ ਕਹਿੰਦੇ ਨੇ ਕਿ ਤੁਸੀਂ ਕੰਮ ਨਿਪਟਾਓ ਤਾਂ ਬਹੁਤ ਛੇਤੀ ਕੰਮ ਨਿਪਟ ਜਾਂਦੇ ਨੇ, ਅਤੇ ਦਿਨ ਦਾ ਵੀ ਨਹੀਂ ਪਤਾ ਲੱਗਦਾ ਕਿ ਦਿਨ ਗਿਆ ਕਿੱਥੇ। ਫਿਲਹਾਲ ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਅਗਲੀ ਗੱਲ 'ਤੇ ਤੁਹਾਡੇ ਨਾਲ ਆ ਜਾਵਾਂ। ਹਿਚਕੀ ਆ ਜਾਂਦੀ ਹੈ ਜੀ ਕਦੇ ਕਦੇ ਬਹੁਤ ਸਾਰੇ ਲੋਕਾਂ

ਸ਼ਿਕਾਇਤ ਹੁੰਦੀ ਹੈ ਤੇ ਬਹੁਤ ਸਾਰੇ ਇਹ ਵੀ ਕਹਿੰਦੇ ਨੇ ਹਿਚਕੀ ਲੱਗ ਗਈ ਹੈ, ਕੋਈ ਯਾਦ ਕਰ ਰਿਹਾ। ਪਰ ਇਹ ਗੱਲ ਸੁਣਨ ਦੇ ਵਿੱਚ ਤਾਂ ਬਹੁਤ ਚੰਗੀ ਲੱਗਦੀ ਹੈ ਕਿ ਸ਼ਾਇਦ ਸਾਨੂੰ ਕੋਈ ਯਾਦ ਕਰਦਾ ਹੋਏਗਾ, ਪਰ ਵਿਗਿਆਨ ਇਸ ਨੂੰ ਨਹੀਂ ਮੰਨਦਾ। ਵਿਗਿਆਨ ਕਹਿੰਦਾ ਹੈ ਕਿ ਕਿਸੇ ਦਾ ਯਾਦ ਕਰਨਾ ਹਿਚਕੀ ਨਾਲ ਸੰਬੰਧਿਤ ਨਹੀਂ ਹੈ, ਇਹ ਤਾਂ ਸਿਰਫ ਇੱਕ ਲੋਕ ਧਾਰਨਾ ਹੈ। ਅਸਲ ਵਿੱਚ ਹਿਚਕੀ ਉਦੋਂ ਲੱਗਦੀ ਹੈ ਜਦੋਂ ਸਾਡਾ ਡਾਇਆਫਰਾਮ, ਜੋ ਕਿ ਫੇਫੜਿਆਂ ਦੇ ਹੇਠਾਂ ਸਥਿਤ ਹੁੰਦਾ ਅਤੇ ਸਾਹ ਲੈਣ ਦੇ ਵਿੱਚ ਸਾਡੀ ਮਦਦ ਕਰਦਾ, ਉਹ ਮਾਸ਼ਪੇਸ਼ੀ ਜਿਹੜੀ ਹੈ ਉਹ ਥੋੜ੍ਹੀ ਜਿਹੀ ਸੁੱਕੜ ਜਾਂਦੀ ਹੈ। ਉਸ ਸਮੇਂ ਗਲੇ ਦੀ ਸੁਰਲੀਆਂ ਤਾਰਾਂ ਬੰਦ ਹੋ ਜਾਂਦੀਆਂ ਨੇ ਅਤੇ ਹਿੱਕ ਦੀ ਆਵਾਜ਼ ਨਿਕਲਦੀ ਹੈ। ਫਿਲਹਾਲ ਕੁਝ ਕੁਝ ਗੱਲਾਂ ਨੇ ਜਿਨ੍ਹਾਂ ਦਾ ਸਾਨੂੰ ਹਿਚਕੀ ਦੇ ਦੌਰਾਨ ਧਿਆਨ ਰੱਖਣ ਦੀ ਲੋੜ ਹੈ, ਜਿਵੇਂ ਕਿ ਬਹੁਤ ਤੇਜ਼ੀ ਦੇ ਨਾਲ ਖਾਣਾ ਜਾਂ ਪੀਣਾ, ਇਹ ਸਾਨੂੰ ਰੋਕਣਾ ਚਾਹੀਦਾ। ਲੋੜ ਤੋਂ ਵੱਧ ਸਾਨੂੰ ਭੋਜਨ ਨਹੀਂ ਕਰਨਾ ਚਾਹੀਦਾ। ਬਹੁਤ ਗਰਮ ਅਤੇ ਬਹੁਤ ਠੰਡਾ, ਇਹ ਦੋਵੇਂ ਹੀ ਤਰ੍ਹਾਂ ਦੀਆਂ ਚੀਜ਼ਾਂ ਨੂੰ ਇੱਕੋ ਵਾਰ 'ਚ ਨਹੀਂ ਲੈਣਾ ਚਾਹੀਦਾ। ਬਹੁਤ ਜ਼ਿਆਦਾ ਹੱਸਣਾ ਅਤੇ ਅਚਾਨਕ ਉਤਸ਼ਾਹਿਤ ਹੋ ਜਾਣਾ, ਤਨਾਵ ਇੱਕਦਮ ਲੈ ਆਉਣਾ ਅਤੇ ਭਾਵਨਾਤਮਕ ਉਤੇਜਨਾ ਦੇ ਵਿੱਚ ਵਹਿ ਜਾਣਾ, ਇਹ ਕੁਝ ਚੀਜ਼ਾਂ ਨੇ ਜਿਹੜੀਆਂ ਕਿ ਹਿਚਕੀ ਨੂੰ ਪੈਦਾ ਕਰਦੀਆਂ ਨੇ। ਸੋ ਇਹਨਾਂ ਆਮ ਕਾਰਨਾਂ ਦੇ ਉੱਤੇ ਸਾਨੂੰ ਧਿਆਨ ਦੇਣਾ ਚਾਹੀਦਾ। ਹੌਲੀ ਹੌਲੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਖਾਣਾ ਖਾਓ, ਚਬਾ ਕੇ ਖਾਓ ਅਤੇ ਪਾਣੀ ਵੱਧ ਪੀਓ। ਕੁਝ ਸਕਿੰਟ ਦੇ ਲਈ ਸਾਹ ਰੋਕੋ ਜਿਸ ਵੇਲੇ ਹਿਚਕੀ ਲੱਗ ਜਾਂਦੀ ਹੈ, ਅਤੇ ਫਿਰ ਸਾਹ ਨੂੰ ਹੌਲੀ ਹੌਲੀ ਛੱਡੋ, ਡੂੰਘੇ ਅਤੇ ਹੌਲੇ ਹੌਲੇ ਸਾਹ ਲਓ। ਖਾਣਾ ਆਰਾਮ ਨਾਲ ਖਾਣਾ ਹੈ ਅਤੇ ਜਲਦੀ ਜਲਦੀ ਖਾਣ ਤੋਂ ਹਮੇਸ਼ਾ ਬਚਣਾ। ਕਹਿੰਦੇ ਨੇ ਕਿ ਜੇਕਰ ਤੁਸੀਂ ਕੁਝ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਲਓਗੇ ਤਾਂ 48 ਘੰਟਿਆਂ ਦੇ ਅੰਦਰ ਅੰਦਰ ਹਿਚਕੀ ਜਿਹੜੀ ਹੈ ਖਤਮ ਹੋ ਜਾਂਦੀ ਹੈ। ਪਰ ਜੇਕਰ 48 ਘੰਟੇ ਤੋਂ ਵੱਧ ਸਮਾਂ ਲਗਾਤਾਰ ਹਿਚਕੀ ਰਹੇ ਤਾਂ ਫਿਰ ਬਈ ਜਲਦ ਤੋਂ ਜਲਦ ਡਾਕਟਰ ਸਾਹਿਬ ਨੂੰ ਜ਼ਰੂਰ ਸੰਪਰਕ ਕਰੋ। ਫਿਲਹਾਲ ਸੁਣਦੇ ਹਾਂ ਇਹ ਗੀਤ।

ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮ ਸੁਣ ਰਹੇ ਹੋ ਸੋਹਣੀ ਸਵੇਰ ਤੇ ਇਸ ਸਫ਼ਰ ਦੇ ਵਿੱਚ ਮੈਂ ਯਾਨੀ ਕਿ ਸ਼ੀਤਲ ਹਾਂ ਤੁਹਾਡੇ ਨਾਲ। ਅਸੀਂ ਜਦੋਂ ਵੀ ਬਿਮਾਰ ਹੋ ਜਾਂਦੇ ਹਾਂ, ਬੁਖਾਰ ਆਉਂਦਾ ਤਾਂ ਅਸੀਂ ਡਾਕਟਰ ਦੇ ਕੋਲ ਜਾਂਦੇ ਹਾਂ, ਹੱਡੀ ਵਿੱਚ ਸੱਟ ਲੱਗੇ ਤਾਂ ਐਕਸਰੇ ਕਰਵਾਉਂਦੇ ਹਾਂ ਅਤੇ ਜੇ ਕੋਈ ਹੋਰ ਕੋਈ ਗੰਭੀਰ ਸਮੱਸਿਆ ਹੋਵੇ ਤਾਂ ਸਿਟੀ ਸਕੈਨ ਵੀ ਕਰਵਾ ਲੈਂਦੇ ਹਾਂ। ਪਰ ਇੱਕ ਸਵਾਲ ਹੈ, ਜੇ ਕੋਈ ਦਰਖਤ ਬਿਮਾਰ ਹੋ ਜਾਵੇ ਤਾਂ ਉਸਦਾ ਡਾਕਟਰ ਕੌਣ ਹੈ? ਹੁਣ ਇਸ ਸਵਾਲ ਦਾ ਜਵਾਬ ਵੀ ਮਿਲ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਦੇਸ਼ ਦੀ ਪਹਿਲੀ ਟ੍ਰੀ ਹੈਲਥ ਲੈਬ ਸਥਾਪਿਤ ਕਰਕੇ ਇੱਕ ਨਵਾਂ ਹੀ ਇਤਿਹਾਸ ਰਚ ਦਿੱਤਾ। ਇੱਥੇ ਦਰਖਤਾਂ ਦਾ ਵੀ ਐਕਸਰੇ, ਸਿਟੀ ਸਕੈਨ ਤੇ ਸਿਹਤ ਜਾਂਚ ਹੋਵੇਗੀ ਤਾਂ ਜੋ ਉਹਨਾਂ ਨੂੰ ਸਮੇਂ ਸਿਰ ਬਚਾਇਆ ਜਾ ਸਕੇ। ਇਸ ਵਿਲੱਖਣ ਪਹਿਲ ਦੇ ਬਾਰੇ ਹੋਰ ਜਾਣਕਾਰੀ

0: ਦਿਲੀ ਅੱਜ ਅਸੀਂ ਗੱਲਬਾਤ ਕਰਾਂਗੇ ਬੋਟਨੀ ਵਿਭਾਗ ਪਟਿਆਲਾ ਯੂਨੀਵਰਸਿਟੀ ਤੋਂ ਪ੍ਰੋਫੈਸਰ ਡਾਕਟਰ ਮਨੀਸ਼ ਕਪੂਰ ਨਾਲ। ਸਰ, ਸਭ ਤੋਂ ਪਹਿਲਾਂ ਜਾਣਨਾ ਚਾਹੁੰਦੇ ਹਾਂ ਬੜੇ ਹੀ ਸੌਖੇ ਸ਼ਬਦਾਂ ਦੇ ਵਿੱਚ ਕਿ ਟ੍ਰੀ ਹੈਲਥ ਲੈਬ ਇਹ ਆਖਰ ਹੈ ਕੀ ਹੈ।
1: ਟ੍ਰੀ ਹੈਲਥ ਲੈਬ ਮੈਂ ਸੌਖੇ ਦੇ ਕਹੋਗੇ ਤੇ ਇੰਜ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਜਦੋਂ ਅਸੀਂ ਬਿਮਾਰ ਹੁੰਦੇ ਹਾਂ ਜੀ ਤੇ ਅਸੀਂ ਕਿਸੇ ਕਲੀਨਿਕ ਤੇ ਜਾਂਦੇ ਹਾਂ ਜੀ ਜਿੱਥੇ ਡਾਕਟਰ ਸਾਨੂੰ ਚੈੱਕਅਪ ਕਰਦਾ, ਸਾਡੇ ਕੁਛ ਟੈਸਟ ਕਰਦਾ, ਬਲੱਡ ਦੇ ਟੈਸਟ, ਸੀ ਟੀ ਸਕੈਨ, ਐਕਸਰੇ, ਜੇ ਐੱਮ ਆਰ ਆਈ, ਇਹੋ ਜਿਹੇ ਟੈਸਟ ਕਰਕੇ ਸਾਨੂੰ ਫਿਰ ਜਿਹੜੀਆਂ ਮਾਡਰਨ ਡਾਇਗਨੋਸਟਿਕ ਟੈਕਨੀਕਸ ਆ ਉਹਦੇ ਹਿਸਾਬ ਨਾਲ ਸਾਨੂੰ ਮੈਡੀਸਿਨ ਦਿੰਦਾ ਜੇ ਸਾਡੀ ਕੋਈ ਅੰਦਰਲੀ ਕੋਈ ਪ੍ਰੋਬਲਮ ਹੈ ਤੇ। ਹੁਣ ਦਰਖਤਾਂ ਦਾ ਕੀ ਹੈ, ਦਰਖਤ ਚੱਲ ਨਹੀਂ ਸਕਦੇ ਜੀ, ਉਹ ਇੱਕ ਥਾਂ 'ਤੇ ਖੜ੍ਹੇ ਨੇ ਜੀ, ਉਹਨਾਂ ਨੂੰ ਅਸੀਂ ਕਿਸੇ ਕਲੀਨਿਕ 'ਚ ਤਾਂ ਲੈ ਕੇ ਨਹੀਂ ਜਾ ਸਕਦੇ। ਅਸੀਂ ਇੱਕ ਐਸੀ ਲੈਬ ਤਿਆਰ ਕੀਤੀ ਹੈ ਜਿਹੜੀ ਮੋਬਾਈਲ ਹੈ ਜੀ, ਅਸੀਂ ਉਹਨਾਂ ਦੀ ਅਗਰ ਸੀ ਟੀ ਸਕੈਨ ਕਰਨੀ ਹੈ ਜਾਂ ਉਹਨਾਂ ਦੀ ਐੱਮ ਆਰ ਆਈ ਕਰਨੀ ਹੈ ਜਾਂ ਅਸੀਂ ਉਹਨਾਂ ਦੇ ਅੰਦਰ ਦੀ ਕੋਈ ਕੋਈ ਮਤਲਬ ਪ੍ਰੋਬਲਮ ਆਈ ਹੈ, ਕੋਈ ਗਲ ਰਿਹਾ, ਕੋਈ ਸੜ ਰਿਹਾ, ਕੋਈ ਅੰਦਰ ਡਿਜ਼ੀਜ਼ ਆ ਗਈ ਹੈ, ਕੋਈ ਇਨਸੈਕਟ ਅੰਦਰ ਹੈਗਾ, ਉਸਨੂੰ ਅਗਰ ਦੇਖਣਾ ਤੇ ਉਹਦੇ ਵਾਸਤੇ ਅਸੀਂ ਆਪਣੀ ਲੈਬ ਨੂੰ ਦਰਖਤ ਦੇ ਕੋਲ ਲੈ ਕੇ ਜਾਵਾਂਗੇ, ਉਹਦੇ ਸੈਂਸਰਸ ਨੂੰ ਦਰਖਤ ਦੇ ਆਲੇ ਦੁਆਲੇ ਲਗਾਵਾਂਗੇ ਤੇ ਸਾਡੇ ਕੋਲ ਨਾਲ ਅਸੀਂ ਕਰਾਂਗੇ ਜੀ ਅਟੈਚ ਲੈਪਟੋਪ ਨੂੰ ਤੇ ਸਾਨੂੰ ਜੋ ਅੰਦਰ ਹੋ ਰਿਹਾ ਉਹ ਸਾਨੂੰ ਲੈਪਟੋਪ ਤੇ ਦੇਖਣਾ ਸ਼ੁਰੂ ਹੋ ਜਾਏਗਾ ਬਿਨਾਂ ਦਰਖਤ ਨੂੰ ਕੋਈ ਡੈਮੇਜ ਕੀਤੇ। ਕਿਉਂਕਿ ਅਦਰਵਾਈਜ਼ ਕੀ ਹੁੰਦਾ ਸੀ ਜੀ, ਦਰਖਤ ਨੂੰ ਪਹਿਲੇ ਅਸੀਂ ਵੱਢਦੇ ਸੀ ਫਿਰ ਸਾਨੂੰ ਅੰਦਰਲਾ ਪਤਾ ਲੱਗਦਾ ਸੀ ਕੀ ਹੈ
2: ਜੀ,
1: ਲੇਕਿਨ ਉਸ ਚੀਜ਼ ਨੂੰ ਕਿਉਂਕਿ ਦਰਖਤ ਇੱਕ ਵਾਰੀ ਤੁਸੀਂ ਵੱਢ ਦਿੱਤਾ ਫਿਰ ਤੇ ਖਤਮ ਹੈ ਨਾ ਜੀ। ਸੋ ਦਰਖਤਾਂ ਨੂੰ ਬਚਾਉਣ ਵਾਸਤੇ ਅਸੀਂ ਡਾਇਗਨੋਸ ਕਰਨ ਵਾਸਤੇ ਡਿਜ਼ੀਜ਼ ਨੂੰ ਜਾਂ ਕੋਈ ਵੀ ਅੰਦਰਲੀ ਇੰਟਰਨਲ ਪ੍ਰੋਬਲਮ ਹੈਗੀ ਆ ਉਸਨੂੰ ਡਾਇਗਨੋਸ ਕਰਨ ਵਾਸਤੇ ਅਸੀਂ ਇਹ ਲੈਬ ਦਾ ਇੰਡੀਆ 'ਚ ਪਹਿਲੀ ਲੈਬ ਹੈ ਜੀ ਜਿਹੜੀ ਇਹ ਕੰਮ ਕਰੇਗੀ ਜੀ।
0: ਜੀ, ਬਹੁਤ ਖੂਬ। ਡਾਕਟਰ ਸਾਹਿਬ, ਇਹ ਦੱਸੋ ਕਿ ਜਦੋਂ ਮੀਂਹ ਪੈਂਦਾ ਸੀ ਜਾਂ ਫਿਰ ਤੇਜ਼ ਹਵਾਵਾਂ ਦੇ ਵਿੱਚ ਦਰਖਤ ਡਿੱਗ ਜਾਂਦੇ ਸਨ ਤਾਂ ਕੀ ਲੈਬ ਹੁਣ ਅਜਿਹੀਆਂ ਘਟਨਾਵਾਂ ਨੂੰ ਵੀ ਰੋਕਣ 'ਚ ਮਦਦ ਕਰੂਗੀ?
1: ਇੰਝ ਹੈ ਜੀ, ਜਦੋਂ ਡਿੱਗਦੇ ਸੀ ਤੇ ਅਸੀਂ ਯੂਜਲੀ ਕਹਿੰਦੇ ਸੀ ਕਿ ਵੀ ਇਹਨਾਂ ਐਕਟ ਆਫ ਗੋਡ ਹੈ ਕਿ ਵੀ ਦਰਖਤ ਹਵਾ ਚੱਲੀ ਤੇ ਆਪਣੇ ਆਪ ਹੀ ਰੱਬ ਦੀ ਸੀ ਜੀ। ਸੋ ਜੇ ਕੋਈ ਬੰਦਾ ਮਰ ਜਾਂਦਾ ਸੀ, ਕੋਈ ਗੱਡੀ ਡੈਮੇਜ ਹੋ ਜਾਂਦੀ ਸੀ, ਕੋਈ ਬਿਲਡਿੰਗ ਡੈਮੇਜ ਹੋ ਜਾਂਦੀ ਸੀ, ਉਹਨੂੰ ਅਸੀਂ ਨਾ ਇੱਕ ਰੱਬ ਦੀ ਉਹ ਕਿ ਵੀ ਹੁਣ ਰੱਬ ਨਾਲ ਤੇ ਅਸੀਂ ਨਹੀਂ ਲੜ ਸਕਦੇ ਕਿ ਵੀ ਐਕਟ ਆਫ ਗੋਡ ਹੈ। ਲੇਕਿਨ ਹੁਣ ਅਸੀਂ ਕਿੰਨੀ ਤੇਜ਼ ਹਵਾ ਚੱਲੇਗੀ ਤੇ ਦਰਖਤ ਡਿੱਗੇਗਾ, ਅਸੀਂ ਇਸ ਚੀਜ਼ ਨੂੰ ਪਹਿਲੀ ਪ੍ਰੀਡਿਕਟ ਕਰ ਸਕਦੇ ਹਾਂ। ਸਾਡੇ ਕੋਲ ਇੱਕ ਟੈਕਨੀਕ ਹੈ ਜੀ, ਟ੍ਰੀਟ੍ਰੋਨਿਕਸ ਕਰਕੇ ਇੱਕ ਡਿਵਾਈਸ ਹੈ ਜਿਹੜੀ ਸਾਨੂੰ ਇਹ ਦੱਸੇਗੀ ਕਿ ਵੀ ਲੱਕੜ ਕਿੰਨੀ ਤੇਜ਼ ਪ੍ਰੈਸ਼ਰ ਨਾਲ ਹਵਾ ਆਏਗੀ ਅਤੇ ਉਹ ਟੁੱਟੇਗੀ। ਕਿਉਂਕਿ ਕੁਛ ਦਰਖਤ ਐਸੇ ਹੁੰਦੇ ਨੇ ਜਿਹੜੇ ਕਮਜ਼ੋਰ ਲੱਕੜ ਹੁੰਦੀ ਹੈ ਜੀ, ਜਿਵੇਂ ਮੈਂ ਜਾਮਨ ਦੀ ਲੱਕੜ ਕਹਾਂਗਾ, ਅੰਬ ਦੀ ਲੱਕੜ ਹੈ, ਇਹ ਕਮਜ਼ੋਰ ਹੁੰਦੇ ਨੇ ਜੀ, ਇਹ ਬਹੁਤ ਜਲਦੀ ਟੁੱਟ ਜਾਂਦੇ ਨੇ। ਸੋ ਅਸੀਂ ਇਹਦੇ 'ਤੇ ਡਾਟਾਬੇਸ ਤਿਆਰ ਕਰਾਂਗੇ ਵੀ ਕਿੰਨੀ ਤੇਜ਼ ਹਵਾ ਆਏਗੀ ਤੇ ਉਹ ਦਰਖਤ ਡਿੱਗੇਗਾ ਜੀ।
0: ਜੀ, ਡਾਕਟਰ ਸਾਹਿਬ, ਇਹ ਦੱਸੋ ਕਿ ਇਹ ਜਿਹੜੀ ਲੈਬ ਹੈ ਇਹਦਾ ਜਿਹੜਾ ਕੰਮ ਹੈ ਉਹਦਾ ਦਾਇਰਾ ਕਿੰਨਾ ਹੈ, ਕਿੰਨੀ ਕੁ ਰੇਂਜ ਤੱਕ ਇਹ ਲੈਬ ਆਪਣਾ ਕੰਮ ਕਰ ਸਕਦੀ ਹੈ?
1: ਮੈਂ ਤੁਹਾਨੂੰ ਕਿਉਂਕਿ ਹਿੰਦੁਸਤਾਨ ਦੀ ਪਹਿਲੀ ਲੈਬ ਹੋਣ ਕਰਕੇ ਮੇਰਾ ਜਿਹੜਾ ਸਭ ਤੋਂ ਪਹਿਲਾਂ ਮੇਰੇ ਕੋਲ ਕਹਿ ਲਓ ਪੁੱਛ ਗਿੱਛ ਵਾਸਤੇ ਆਇਆ ਉਹ ਬੈਂਗਲੋਰ ਇੰਟਰਨੈਸ਼ਨਲ ਏਅਰਪੋਰਟ ਤੋਂ ਆਇਆ ਜੀ। ਐਂਡ ਮੈਂ ਪਿਛਲੇ ਮਹੀਨੇ ਬੈਂਗਲੋਰ ਇੰਟਰਨੈਸ਼ਨਲ ਏਅਰਪੋਰਟ ਗਿਆ ਜੀ, ਐਂਡ ਉੱਥੇ ਜਾ ਕੇ ਅਸੀਂ ਉਹਨਾਂ ਦੇ ਜਿਹੜੇ ਦਰਖਤ ਜਿਹੜੇ ਉਹਨਾਂ ਨੇ ਇੰਪੋਰਟ ਕਰਕੇ ਏਅਰਪੋਰਟ ਦੇ ਅੰਦਰ ਲਗਾਏ ਹੋਏ ਨੇ, ਉਹਨਾਂ ਦੇ ਅੰਦਰ ਕਾਫੀ ਗਲਨ ਸੜਨ ਸ਼ੁਰੂ ਹੋਈ ਹੋਈ ਹੈ ਜੀ। ਸੋ ਅਸੀਂ ਉਹਨਾਂ ਨੂੰ ਮੈਂ ਟੈਸਟ ਕਰਕੇ ਆਇਆ ਜੀ ਤੇ ਉਹਨਾਂ ਨੂੰ ਅਸੀਂ ਰਿਕਮੈਂਡੇਸ਼ਨ ਦਿੱਤੀ ਹੈ ਕਿ ਵੀ ਇਹਨਾਂ ਨੂੰ ਕਿਵੇਂ ਬਚਾਇਆ ਜਾ ਸਕਦਾ। ਹੁਣ ਕੀ ਹੈ, ਤੁਸੀਂ ਟੈਸਟ ਤੇ ਕਰ ਲਿਆ ਕਿ ਵੀ ਦਰਖਤ ਦੇ ਅੰਦਰ ਕੋਈ ਪ੍ਰੋਬਲਮ ਹੈਗੀ ਹੈ, ਲੇਕਿਨ ਉਹਨੂੰ ਠੀਕ ਕਿਵੇਂ ਕਰਨਾ ਉਹਦੇ ਵਾਸਤੇ ਅਸੀਂ ਯੂਜਲੀ ਕੀ ਕਰਦੇ ਹਾਂ ਜੀ, ਜਿਹੜੇ ਐਗਰੋਕੈਮੀਕਲਸ ਨੇ, ਪੈਸਟੀਸਾਈਡ ਨੇ, ਉਹ ਅਸੀਂ ਉਹਦੇ 'ਤੇ ਸਪਰੇਅ ਕਰਦੇ ਹਾਂ। ਲੇਕਿਨ ਸਪਰੇਅ ਕਰਨ ਨਾਲ ਹੁੰਦਾ ਕੀ ਹੈ, ਜਿਵੇਂ ਹੁਣ ਮੈਂ ਏਅਰਪੋਰਟ ਦੀ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਦੱਸ ਰਿਹਾ ਕਿ ਜਿਸਲੇ ਤੁਸੀਂ ਏਅਰਪੋਰਟ ਦੇ ਵਿੱਚ ਸਪਰੇਅ ਕਰੋਗੇ ਤੇ ਕੈਮੀਕਲ ਦਾ ਜਿਹੜਾ ਫੁਹਾਰ ਹੈਗੀ ਆ ਉਹ ਲੋਕਾਂ 'ਤੇ ਵੀ ਪਏਗੀ। ਸੋ ਉਹਦੇ ਜਿਹੜੀ ਜ਼ਹਿਰੀਲਾਪਨ ਹੈ ਉਹ ਲੋਕਾਂ ਦੇ ਅੰਦਰ ਵੀ ਜਾਏਗਾ। ਦੂਸਰਾ, ਜਦੋਂ ਬਾਰਿਸ਼ ਹੋਏਗੀ ਪਾਣੀ ਦੇ ਨਾਲ ਉਹ ਜਿਹੜਾ ਪੱਤਿਆਂ ਦੇ ਉੱਤੇ ਦਵਾਈ ਡਿੱਗੀ ਹੋਈ ਹੈ ਉਹ ਮਿੱਟੀ 'ਚ ਵੀ ਜਾਏਗੀ। ਸੋ ਸਾਡੀ ਮਿੱਟੀ ਵੀ ਖਰਾਬ ਹੋਏਗੀ, ਧਰਤੀ ਦਾ ਹੇਠਲਾ ਪਾਣੀ ਵੀ ਖਰਾਬ ਹੋਏਗਾ। ਸੋ ਇਸ ਲੈਬ ਦੇ ਵਿੱਚ ਅਸੀਂ ਇੱਕ ਇੰਜੈਕਸ਼ਨ ਲੈ ਕੇ ਆਉਂਦਾ ਜੀ ਕਿ ਅਸੀਂ ਜਿਹੜੀ ਦਵਾਈ ਹੈ ਡਾਇਰੈਕਟਲੀ ਇੰਜੈਕਸ਼ਨ ਲਗਾ ਕੇ ਅਸੀਂ ਉਹਦੇ ਅੰਦਰ ਭੇਜ ਸਕਦੇ ਹਾਂ। ਜਿਵੇਂ ਮੈਂ ਹੁਣ ਤੁਹਾਨੂੰ ਦੱਸਦਾ, ਜਿਵੇਂ ਅਸੀਂ ਬਿਮਾਰ ਹੋ ਜਾਂਦੇ ਹਾਂ ਸਾਨੂੰ ਡਾਕਟਰ ਕਹਿੰਦਾ ਤੁਹਾਨੂੰ ਡ੍ਰਿਪ ਲਗਾਉਣੀ ਪਏਗੀ। ਸੋ ਡ੍ਰਿਪ ਕੀ ਹੈ, ਸਾਡੇ ਇੱਕ ਇੰਜੈਕਸ਼ਨ ਹੈ ਜਿਹੜਾ ਹੌਲੀ ਹੌਲੀ ਹੌਲੀ ਹੌਲੀ ਸਾਡੇ ਅੰਦਰ ਜਾ ਰਿਹਾ ਸਾਡੇ ਖੂਨ 'ਚ। ਸੇਮ ਉਸੇ ਤਰ੍ਹਾਂ ਅਸੀਂ ਦਰਖਤ ਨੂੰ ਡ੍ਰਿਪ ਵੀ ਲਗਾਵਾਂਗੇ, ਦਰਖਤ ਨੂੰ ਅਸੀਂ ਇੰਜੈਕਸ਼ਨ ਵੀ ਲਗਾਵਾਂਗੇ ਤੇ ਦਵਾਈ ਨੂੰ

0: ਸਿੱਧਾ ਅੰਦਰ ਦੇ ਦਾਂਗੇ, ਉਹਦਾ ਕੋਈ ਵਾਤਾਵਰਨ 'ਤੇ ਇਫੈਕਟ ਨਹੀਂ ਹੈ, ਦਰਖਤ ਦੇ ਅੰਦਰ ਹੀ ਰਹੇਗੀ ਜੀ।
1: ਜੀ ਸਰ, ਇਹ ਦੱਸੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿੰਨੀਆਂ ਲੈਬ ਸਥਾਪਿਤ ਹੋਣ ਦੀ ਯੋਜਨਾ ਹੈਗੀ?
0: ਦੇਖੋ ਜੀ, ਇਹ ਜਿਹੜੀ ਲੈਬ ਸਥਾਪਿਤ ਹੋਈ ਹੈ ਜੀ, ਮੈਂ ਸਭ ਤੋਂ ਪਹਿਲੇ ਧੰਨਵਾਦ ਕਰਾਂਗਾ ਮਿਨਿਸਟਰੀ ਆਫ ਐਜੂਕੇਸ਼ਨ ਦੇ ਅੰਡਰ ਜਿਹੜਾ ਪ੍ਰੋਜੈਕਟ ਹੈ ਜੀ, ਰਾਸ਼ਟਰੀ ਉੱਚਤਰ ਸ਼ਿਕਸ਼ਾ ਅਭਿਆਨ ਦਾ, ਜਿਹਨੂੰ ਰੂਸਾ 2 ਦੇ ਨਾਮ 'ਤੇ ਜਾਣਿਆ ਜਾਂਦਾ। ਇਹ ਪੈਸਾ ਉਸ ਪ੍ਰੋਜੈਕਟ ਦੇ ਅੰਡਰ ਮੇਰੇ ਕੋਲ ਆਇਆ ਜੀ, ਜਿਹਦੇ ਜਿਹਨੂੰ ਮੈਂ ਅੱਜ ਤੋਂ 6 ਸਾਲ ਪਹਿਲੇ ਲਿਖਿਆ ਸੀ ਜੀ।
1: ਜੀ,
0: ਅਤੇ ਮੇਰੇ ਕੋਲ 6 ਸਾਲ ਬਾਅਦ ਇਹ ਪੈਸਾ ਆਇਆ, ਲੇਕਿਨ ਚਲੋ ਬਹੁਤ ਅੱਛੀ ਗੱਲ ਹੈ ਕਿ ਅਸੀਂ ਸਕਸੈਸਫੁਲ ਹੋਏ ਹਿੰਦੁਸਤਾਨ ਦੀ ਪਹਿਲੀ ਜਿਹੜੀ ਟ੍ਰੀ ਹੈਲਥ ਲੈਬ ਹੈ ਉਹਨੂੰ ਐਸਟੈਬਲਿਸ਼ ਕਰਨ 'ਚ।
1: ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਅਤੇ ਉਮੀਦ ਕਰਦੇ ਹਾਂ ਕਿ ਵਾਤਾਵਰਣ ਦੀ ਸਾਂਭ ਸੰਭਾਲ ਦੇ ਵਿੱਚ ਅੱਗੇ ਵੀ ਤੁਸੀਂ ਇਸੇ ਤਰੀਕੇ ਦੇ ਨਾਲ ਜਿਹੜੇ ਵਿਕਾਸਸ਼ੀਲ ਪ੍ਰੋਜੈਕਟ ਨੇ ਉਹ ਲੈ ਕੇ ਆਉਂਗੇ। ਬਹੁਤ ਬਹੁਤ ਸ਼ੁਕਰੀਆ।

ਸੋਹਣੀ ਸਵੇਰ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਜਲੰਧਰ ਤੋਂ, ਮੈਂ ਹਾਂ ਸ਼ੀਤਲ ਤੁਹਾਡੇ ਨਾਲ। ਬਹੁਤ ਵਾਰ ਕਹਿੰਦੇ ਨੇ ਕਿ ਪਾਣੀ ਕੁਦਰਤ ਦੀ ਬਹੁਤ ਵੱਡੀ ਨਿਆਮਤ ਹੈ ਅਤੇ ਇਸਦਾ ਸਾਨੂੰ ਬਚਾਅ ਕਰਨਾ ਚਾਹੀਦਾ। ਸੋਚੋ ਜੇ ਕੱਲ੍ਹ ਸਵੇਰੇ ਟੂਟੀ ਖੋਲ੍ਹੀਏ ਅਤੇ ਪਾਣੀ ਦੀ ਇੱਕ ਬੂੰਦ ਵੀ ਨਾ ਸਾਨੂੰ ਵੇਖਣ ਨੂੰ ਮਿਲੇ, ਅਸੀਂ ਕੀ ਕਰਾਂਗੇ? ਦਿਨ ਦੀ ਸ਼ੁਰੂਆਤ ਸਾਡੀ ਕਿਹੋ ਜਿਹੀ ਹੋਏਗੀ? ਇਹ ਕੋਈ ਫਿਲਮ ਦਾ ਸੀਨ ਨਹੀਂ ਹੈ, ਸਗੋਂ ਸੱਚ ਹੈ ਜਿਸ ਵੱਲ ਅਸੀਂ ਹੌਲੀ ਹੌਲੀ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੇ ਹਾਂ। ਪਰ ਖੁਸ਼ੀ ਦੀ ਗੱਲ ਇਹ ਹੈ ਕਿ ਕੁਝ ਲੋਕ ਇਸ ਦੀ ਫਿਕਰ ਹੀ ਨਹੀਂ ਕਰ ਰਹੇ, ਬਲਕਿ ਇਸਦਾ ਹੱਲ ਵੀ ਲੱਭ ਰਹੇ ਨੇ। ਅਜਿਹੀ ਇੱਕ ਮਿਸਾਲ ਬਣਿਆ ਇਤਿਹਾਸਕ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ, ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ, ਜਿੱਥੇ ਧਰਤੀ ਹੇਠਲੇ ਡਿੱਗਦੇ ਪਾਣੀ ਦੇ ਪੱਧਰ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇੱਕ ਵਿਗਿਆਨਕ ਪਹਿਲ ਕੀਤੀ ਗਈ ਹੈ। ਪਰਿਕਰਮਾ ਦੀ ਧੁਲਾਈ ਅਤੇ ਮੀਂਹ ਦੇ ਪਾਣੀ ਨੂੰ ਸੀਵਰੇਜ ਵਿੱਚ ਵਹਿਣ ਦੀ ਬਜਾਏ ਹੁਣ 4 ਵੱਡੇ ਡੀਪ ਐਕੁਆਇਰ ਰਿਚਾਰਜ ਪ੍ਰੋਜੈਕਟ ਬਣਾਏ ਗਏ ਨੇ। ਹੁਣ ਇਹਨਾਂ ਦੇ ਰਾਹੀਂ ਸਾਫ਼ ਪਾਣੀ ਨੂੰ ਵਿਗਿਆਨਕ ਤਰੀਕੇ ਦੇ ਨਾਲ ਧਰਤੀ ਦੇ ਡੂੰਘੇ ਜਲ ਭੰਡਾਰਾਂ ਤੱਕ ਪਹੁੰਚਾਇਆ ਜਾਵੇਗਾ, ਤਾਂ ਜੋ ਆਉਣ ਵਾਲੇ ਸਮੇਂ ਦੇ ਲਈ ਪਾਣੀ ਦਾ ਖਜ਼ਾਨਾ ਮੁੜ ਭਰਿਆ ਜਾ ਸਕੇ। ਇਹ ਸਿਰਫ ਇੱਕ ਪ੍ਰੋਜੈਕਟ ਨਹੀਂ ਹੈ, ਇਹ ਇੱਕ ਸੋਚ ਹੈ, ਇੱਕ ਸੁਨੇਹਾ ਹੈ ਅਤੇ ਇੱਕ ਇਰਾਦਾ ਹੈ ਕਿ ਹਰ ਬੂੰਦ ਨੂੰ ਅਸੀਂ ਬਚਾ ਸਕਦੇ ਹਾਂ, ਬਸ ਹੱਲ ਲੱਭਣ ਦੀ ਲੋੜ ਹੈ। ਯਾਦ ਰੱਖੋ, ਧਰਤੀ ਸਾਨੂੰ ਪਾਣੀ ਦੀ ਵਿਰਾਸਤ ਵਿੱਚ ਨਹੀਂ ਮਿਲੀ, ਇਹ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੋਂ ਉਧਾਰ ਲਈ ਹੈ। ਇਸ ਲਈ ਇਸ ਨੂੰ ਸੰਭਾਲਣਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ। ਆਪਣੇ ਆਪ ਦੇ ਨਾਲ ਹਰ ਦਿਨ ਵਾਅਦਾ ਕਰੀਏ ਕਿ ਹਰ ਬੂੰਦ ਦੀ ਅਸੀਂ ਕਦਰ ਕਰਾਂਗੇ, ਪਾਣੀ ਬਚਾਵਾਂਗੇ, ਜਿੱਥੇ ਸੰਭਵ ਹੋਵੇ ਮੀਂਹ ਦੇ ਪਾਣੀ ਨੂੰ ਧਰਤੀ ਦੀ ਝੋਲੀ ਦੇ ਵਿੱਚ ਵਾਪਸ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਦੋਂ ਧਰਤੀ ਦਾ ਪਾਣੀ ਬਚੇਗਾ ਤਦ ਹੀ ਸਾਡਾ ਭਵਿੱਖ ਬਚੇਗਾ। ਸੁਣਦੇ ਹਾਂ ਇਹ ਗੀਤ।

ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮ ਚੱਲ ਰਿਹਾ ਸੋਹਣੀ ਸਵੇਰ ਤੇ ਮੈਂ ਹਾਂ ਸ਼ੀਤਲ ਤੁਹਾਡੇ ਨਾਲ। ਬਾਈ ਜਦੋਂ ਵਿਆਹ ਸ਼ਾਦੀਆਂ ਦਾ ਸੀਜ਼ਨ ਆਉਂਦਾ ਹੈ ਤਾਂ ਸਾਡੇ ਹੱਥਾਂ ਦੇ ਵਿੱਚ ਵਿਆਹ ਦੇ ਕਾਰਡ ਆਉਂਦੇ ਨੇ ਫਟਾਫਟ।

ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮ ਚੱਲ ਰਿਹਾ ਸੋਹਣੀ ਸਵੇਰ ਤੇ ਮੈਂ ਹਾਂ ਸ਼ੀਤਲ ਤੁਹਾਡੇ ਨਾਲ। ਬਾਈ, ਜਦੋਂ ਵਿਆਹ ਸ਼ਾਦੀਆਂ ਦਾ ਸੀਜ਼ਨ ਆਉਂਦਾ ਹੈ ਤਾਂ ਸਾਡੇ ਹੱਥਾਂ ਦੇ ਵਿੱਚ ਵਿਆਹ ਦੇ ਕਾਰਡ ਆਉਂਦੇ ਨੇ। ਫਟਾਫਟ ਅਸੀਂ ਵੇਖਦੇ ਹਾਂ ਕਿ ਕਿਹੜੀ ਤਰੀਕ ਨੂੰ ਜਾਣਾ ਹੈ, ਕਿੱਥੇ ਜਾਣਾ ਹੈ। ਪਰ ਜ਼ਰਾ ਇੱਕ ਮਿੰਟ ਲਈ ਸੋਚੋ ਕਿ ਵਿਆਹ ਦਾ ਕਾਰਡ ਤੁਹਾਡੇ ਹੱਥ ਵਿੱਚ ਆ ਜਾਏ ਅਤੇ ਉਹਦੇ ਉੱਤੇ ਲਿਖਿਆ ਹੋਵੇ ਵੈਨਿਊ ਅਨਾਜ ਮੰਡੀ। ਸ਼ਾਇਦ ਪਹਿਲਾਂ ਤੁਸੀਂ 2-4 ਵਾਰ ਉਹਨੂੰ ਵਾਰ ਵਾਰ ਪੜ੍ਹੋਗੇ, ਸੋਚੋਗੇ ਕਿ ਭਾਈ ਕਿਤੇ ਪ੍ਰਿੰਟ ਦੇ ਵਿੱਚ ਮਿਸਟੇਕ ਤਾਂ ਨਹੀਂ ਹੋ ਗਈ। ਪਰ ਨਹੀਂ ਜੀ, ਇਹ ਹੁਣ ਹਕੀਕਤ ਬਣਨ ਜਾ ਰਹੀ ਹੈ। ਪੰਜਾਬ ਮੰਡੀ ਬੋਰਡ ਨੇ ਆਪਣੀ ਆਮਦਨ ਵਧਾਉਣ ਦੇ ਨਾਲ ਨਾਲ ਸਰਕਾਰੀ ਢਾਂਚਿਆਂ ਦੀ ਬਿਹਤਰ ਵਰਤੋਂ ਦੇ ਲਈ ਇੱਕ ਨਵੀਂ ਯੋਜਨਾ ਤਿਆਰ ਕੀਤੀ ਹੈ। ਇਸ ਤਹਿਤ ਸੂਬੇ ਦੀਆਂ 666 ਅਨਾਜ ਮੰਡੀਆਂ ਦੇ ਕਵਰਡ ਸ਼ੈੱਡ ਹੁਣ ਆਫ ਸੀਜ਼ਨ ਦੇ ਦੌਰਾਨ ਵਿਆਹ ਸ਼ਾਦੀਆਂ, ਧਾਰਮਿਕ ਸਮਾਗਮ ਤੇ ਹੋਰ ਕਈ ਪ੍ਰੋਗਰਾਮਾਂ ਦੇ ਲਈ ਕਿਰਾਏ ਤੇ ਦਿੱਤੇ ਜਾਣਗੇ। ਇਸ ਸੋਚ ਦੇ ਕਈ ਫਾਇਦੇ ਵੀ ਨਜ਼ਰ ਆ ਰਹੇ ਨੇ। ਇੱਕ ਪਾਸੇ ਤਾਂ ਸਾਲ ਦੇ ਕਈ ਮਹੀਨੇ ਖਾਲੀ ਰਹਿਣ ਵਾਲੇ ਸ਼ੈੱਡਾਂ ਦੀ ਵਰਤੋਂ ਹੋਏਗੀ, ਦੂਜੇ ਪਾਸੇ ਲੋਕਾਂ ਨੂੰ ਮਹਿੰਗੇ ਮੈਰਿਜ ਪੈਲਸਾਂ ਦਾ ਬਦਲ ਮਿਲ ਜਾਵੇਗਾ, ਖੁੱਲ੍ਹੀ ਜਗ੍ਹਾ ਹੋਣ ਕਰਕੇ ਪਾਰਕਿੰਗ ਦੀ ਵੀ ਸਮੱਸਿਆ ਨਹੀਂ ਹੋਵੇਗੀ। ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਪੰਜਾਬ ਦੀਆਂ ਕਈ ਅਨਾਜ ਮੰਡੀਆਂ ਸਿਰਫ ਅਨਾਜ ਦੀ ਖਰੀਦ ਵੇਚ ਦੀ ਥਾਂ ਹੀ ਨਹੀਂ ਦੇ ਰਹੀਆਂ, ਸਗੋਂ ਨੌਜਵਾਨਾਂ ਦੀ ਪ੍ਰਤਿਭਾ ਨੂੰ ਨਿਖਾਰਨ ਵਾਲੇ ਕੇਂਦਰ ਵੀ ਬਣ ਗਈਆਂ ਨੇ। ਹੁਣ ਤੁਸੀਂ ਸੋਚੋਗੇ ਵੀ ਇਹ ਕਿਵੇਂ। ਮਲੋਟ ਦੀ ਅਨਾਜ ਮੰਡੀ ਦੇ ਵਿੱਚ ਬਾਸਕਟਬਾਲ, ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਬੈਡਮਿੰਟਨ, ਸੁਲਤਾਨਪੁਰ ਲੋਧੀ ਦੇ ਵਿੱਚ ਬਾਸਕਟਬਾਲ ਤੇ ਰਾਮਪੁਰਾ ਫੁੱਲ ਮੰਡੀ ਦੇ ਵਿੱਚ ਸਕੇਟਿੰਗ ਦੀ ਮੁਫਤ ਕੋਚਿੰਗ ਵੀ ਦਿੱਤੀ ਜਾ ਰਹੀ ਹੈ। ਇਹ ਉਪਰਾਲੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਇੱਕ ਚੰਗੀ ਕੋਸ਼ਿਸ਼ ਕਰ ਰਹੇ ਨੇ। ਦੋਸਤੋ, ਸਮੇਂ ਦੇ ਨਾਲ ਨਾਲ ਇਮਾਰਤਾਂ ਦੀ ਵਰਤੋਂ ਵੀ ਬਦਲਦੀ ਹੈ। ਜੇਕਰ ਇੱਕੋ ਥਾਂ ਕਿਸਾਨ ਦੀ ਮਿਹਨਤ ਦਾ ਸਨਮਾਨ ਵੀ ਹੋਵੇ, ਬੱਚਿਆਂ ਦੇ ਸੁਪਨੇ ਵੀ ਸਵਰਨ ਤੇ ਲੋਕਾਂ ਦੀਆਂ ਖੁਸ਼ੀਆਂ ਵੀ ਮਨਾਈਆਂ ਜਾਣ, ਤਾਂ ਇਸ ਤੋਂ ਵਧੀਆ ਗੱਲ ਭਲਾ ਕੀ ਹੋ ਸਕਦੀ ਹੈ। ਆਖਿਰਕਾਰ ਜਿਹੜੀਆਂ ਥਾਵਾਂ ਸਾਲ ਦੇ ਕੁਝ ਮਹੀਨੇ ਹੀ ਰੌਣਕਾਂ ਵੇਖਦੀਆਂ ਨੇ ਜਾਂ ਫਿਰ ਕੁਝ ਮਹੀਨੇ ਹੀ ਰੌਣਕਾਂ ਵੇਖਦੀਆਂ ਸਨ, ਜੇ ਉਹ ਬਾਕੀ ਸਮੇਂ ਵੀ ਲੋਕਾਂ ਦੀ ਸੇਵਾ ਵਿੱਚ ਆਉਣ, ਤਾਂ ਇਹ ਸਰੋਤਾਂ ਦੀ ਸਹੀ ਵਰਤੋਂ ਦਾ ਇੱਕ ਵਧੀਆ ਉਦਾਹਰਣ ਹੋ ਸਕਦਾ। ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵਿਆਹ ਦਾ ਸਭ ਤੋਂ ਚਰਚਿਤ ਪਤਾ ਹੋਵੇਗਾ ਅਨਾਜ ਮੰਡੀ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
3: डाउनलोड वेव्स OTT ऐप नाउ एंड वॉच फॉर फ्री।
1: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ

0: ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਜਲੰਧਰ, ਪ੍ਰੋਗਰਾਮ ਚੱਲ ਰਿਹਾ ਸੋਹਣੀ ਸਵੇਰ ਸ਼ੀਤਲ ਦੇ ਨਾਲ। ਦੋਸਤੋ, ਬਰਸਾਤ ਦਾ ਮੌਸਮ ਲਗਭਗ ਸ਼ੁਰੂ ਹੋ ਚੁੱਕਿਆ ਤੇ ਤਕਰੀਬਨ 2 ਮਹੀਨੇ ਅਸੀਂ ਇਸ ਮੌਸਮ ਦਾ ਆਨੰਦ ਮਾਣਾਂਗੇ। ਬਰਸਾਤ ਦਾ ਮੌਸਮ ਕੁਦਰਤ ਦੀ ਸਭ ਤੋਂ ਖੂਬਸੂਰਤ ਨੇਮਤਾਂ ਵਿੱਚੋਂ ਇੱਕ ਹੈ। ਇਹ ਧਰਤੀ ਨੂੰ ਹਰਿਆਲੀ ਦਿੰਦਾ, ਖੇਤਾਂ ਦੇ ਵਿੱਚ ਨਵੀਂ ਜ਼ਿੰਦਗੀ ਭਰਦਾ, ਗਰਮੀ ਤੋਂ ਰਾਹਤ ਵੀ ਦਿੰਦਾ। ਪਰ ਇਸ ਮੌਸਮ ਦੇ ਨਾਲ ਨਾਲ ਕੁਝ ਸਾਡੀਆਂ ਜ਼ਿੰਮੇਵਾਰੀਆਂ ਵੀ ਬਣ ਜਾਂਦੀਆਂ ਨੇ, ਜਿਵੇਂ ਕਿ ਇਸ ਮੌਸਮ ਦੇ ਵਿੱਚ ਆਪਣੀ ਸਿਹਤ ਦਾ ਸਾਨੂੰ ਖਾਸ ਧਿਆਨ ਰੱਖਣਾ ਪੈਂਦਾ। ਉੱਥੇ ਹੀ ਸਾਨੂੰ ਕੁਦਰਤ ਦੇ ਹੋਰ ਵੀ ਜੀਵਾਂ ਦਾ ਵੀ ਸਤਿਕਾਰ ਕਰਨਾ ਚਾਹੀਦਾ, ਕਿਉਂਕਿ ਬਰਸਾਤਾਂ ਦੇ ਦੌਰਾਨ ਮਧੂਮੱਖੀਆਂ, ਭੂੰਡ, ਤਤਈਏ ਅਤੇ ਹੋਰ ਕਈ ਕੀੜੇ ਮਕੌੜੇ ਵਧੇਰੇ ਸਰਗਰਮ ਹੋ ਜਾਂਦੇ ਨੇ। ਇਹ ਸਾਨੂੰ ਨੁਕਸਾਨ ਪਹੁੰਚਾਉਣ ਦੇ ਲਈ ਬਾਹਰ ਨਹੀਂ ਨਿਕਲਦੇ, ਸਗੋਂ ਆਪਣੇ ਭੋਜਨ ਦੀ ਭਾਲ ਲਈ ਅਤੇ ਆਪਣੇ ਛੱਤਿਆਂ ਦੀ ਰੱਖਿਆ ਦੇ ਲਈ ਕੰਮ ਕਰਦੇ ਨੇ। ਜੇ ਅਸੀਂ ਬੇਧਿਆਨੇ ਹੋ ਕੇ ਇਹਨਾਂ ਨੂੰ ਛੇੜ ਦਈਏ ਤਾਂ ਫਿਰ ਇਹ ਆਪਣੀ ਸੁਰੱਖਿਆ ਦੇ ਲਈ ਸਾਡੇ 'ਤੇ ਹਮਲਾ ਕਰ ਦਿੰਦੇ ਨੇ। ਇਸ ਲਈ ਲੋੜ ਹੈ ਕਿ ਅਸੀਂ ਸਾਵਧਾਨ ਰਹੀਏ, ਘਰ ਦੇ ਆਲੇ ਦੁਆਲੇ ਸਫਾਈ ਰੱਖੀਏ, ਪਾਣੀ ਖੜਾ ਨਾ ਰਹਿਣ ਦਈਏ, ਸਾਫ਼ ਸੁਥਰੇ ਕੱਪੜੇ ਪਹਿਨੀਏ ਅਤੇ ਜੇ ਕਿਤੇ ਮਧੂ ਮੱਖੀਆਂ ਦਾ ਛੱਤਾ ਜਾਂ ਕੀੜਿਆਂ ਦਾ ਝੁੰਡ ਨਜ਼ਰ ਆਵੇ ਤਾਂ ਉਸ ਤੋਂ ਸੁਰੱਖਿਅਤ ਦੂਰੀ ਬਣਾ ਕੇ ਰੱਖੀਏ। ਪੱਥਰ ਮਾਰਨ ਦੀ ਜਾਂ ਉਸਨੂੰ ਭਜਾਉਣ ਦੀ ਕੋਸ਼ਿਸ਼ ਨਾ ਕਰੀਏ। ਸਿਹਤ ਦੇ ਪੱਖੋਂ ਵੀ ਇਹ ਮੌਸਮ ਸਾਵਧਾਨੀ ਮੰਗਦਾ। ਸਾਫ਼ ਅਤੇ ਉਬਲਿਆ ਪਾਣੀ ਪੀਓ, ਤਾਜ਼ਾ ਭੋਜਨ ਖਾਓ, ਮੱਛਰਾਂ ਤੋਂ ਬਚਾਅ ਦੇ ਲਈ ਜਾਲੀ ਜਾਂ ਫਿਰ ਹੋਰ ਬਹੁਤ ਸਾਰੀਆਂ ਵਸਤੂਆਂ ਨੇ ਉਹਨਾਂ ਦਾ ਉਪਯੋਗ ਕਰੋ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਇਸ ਮੌਸਮ ਦੇ ਵਿੱਚ ਮਧੂ ਮੱਖੀ ਡੰਗ ਜਾਵੇ ਤਾਂ ਫਿਰ ਕੀ ਕਰਨਾ ਚਾਹੀਦਾ? ਸਭ ਤੋਂ ਪਹਿਲਾਂ ਡੰਗ ਵਾਲੀ ਥਾਂ ਨੂੰ ਧਿਆਨ ਨਾਲ ਵੇਖੋ। ਜੇਕਰ ਡੰਗ ਚਮੜੀ ਦੇ ਵਿੱਚ ਫਸਿਆ ਹੋਇਆ ਤਾਂ ਉਸਨੂੰ ਨੱਖ ਜਾਂ ਫਿਰ ਕਿਸੇ ਸਖ਼ਤ ਕਾੜ ਦੀ ਮਦਦ ਦੇ ਨਾਲ ਹੌਲੀ ਹੌਲੀ ਬਾਹਰ ਕੱਢੋ। ਚਿਮਟੀ ਦੇ ਨਾਲ ਜ਼ੋਰ ਨਾਲ ਦਬਾ ਕੇ ਨਹੀਂ ਖਿੱਚਣਾ, ਕਿਉਂਕਿ ਇਸ ਨਾਲ ਜ਼ਹਿਰ ਹੋਰ ਵੀ ਸਰੀਰ ਦੇ ਅੰਦਰ ਜਾ ਸਕਦਾ। ਡੰਗ ਵਾਲੀ ਥਾਂ ਨੂੰ ਸਾਬਣ ਤੇ ਸਾਫ਼ ਪਾਣੀ ਦੇ ਨਾਲ ਧੋਵੋ। ਸੋਜ ਅਤੇ ਦਰਦ ਘਟਾਉਣ ਦੇ ਲਈ 10-15 ਮਿੰਟ ਦੇ ਲਈ ਬਰਫ਼ ਨੂੰ ਕੱਪੜੇ ਦੇ ਵਿੱਚ ਲਪੇਟ ਕੇ ਸੇਕ ਦਿਓ, ਆਰਾਮ ਮਿਲੇਗਾ। ਤੇ ਜੇ ਦਰਦ ਜਾਂ ਖੁਜਲੀ ਜ਼ਿਆਦਾ ਹੋਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਜ਼ਰੂਰ ਲਓ। ਯਾਦ ਰੱਖੋ, ਕੁਦਰਤ ਦੇ ਨਾਲ ਰਹਿਣ ਦਾ ਮਤਲਬ ਸਿਰਫ਼ ਉਸਦਾ ਆਨੰਦ ਲੈਣਾ ਨਹੀਂ ਹੈ, ਸਗੋਂ ਉਸਦੇ ਹਰ ਜੀਵ ਦਾ ਸਤਿਕਾਰ ਕਰਨਾ ਵੀ ਹੈ। ਥੋੜ੍ਹੀ ਜਿਹੀ ਸਾਵਧਾਨੀ ਨਾ ਸਿਰਫ ਸਾਡੀ ਸਿਹਤ ਦੀ ਰੱਖਿਆ ਕਰਦੀ ਹੈ, ਸਗੋਂ ਮਨੁੱਖ ਤੇ ਕੁਦਰਤ ਦੇ ਵਿਚਕਾਰ ਸੰਤੁਲਨ ਵੀ ਬਣਾ ਕੇ ਰੱਖਦੀ ਹੈ। ਇਸ ਦੇ ਨਾਲ ਹੀ ਨਾਲ ਹੁਣ ਪ੍ਰੋਗਰਾਮ ਸੋਹਣੀ ਸਵੇਰ ਮੈਨੂੰ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਨਮਸਕਾਰ।

0: ਮੀਡੀਅਮ ਵੇਵ 343.6 ਮੀਟਰ ਯਾਨੀ 878 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੋਹਣੀ ਸਵੇਰ। ਹੁਣ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ ਸਮਾਚਾਰ ਪ੍ਰਭਾਤ 8:15 ਮਾਰਨਿੰਗ ਨਿਊਜ਼ ਅਤੇ 8:30।
1: कैच द रेन, बारिश के पानी की एक एक बूंद को हमें बचाना है। तो मेरा खास

0: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੈਲਬੌਰਨ ਵਿਚ ਭਾਰਤ ਆਸਟ੍ਰੇਲੀਆ ਸੀਈਓ ਫੋਰਮ ਨੂੰ ਸੰਬੋਧਨ ਕੀਤਾ ਕਿਹਾ ਅਨਿਸ਼ਚਿਤਤਾ ਸਪਲਾਈ ਲੜੀ ਚ ਵਿਘਨ ਤੇ ਊਰਜਾ ਸੰਕਟ ਦੇ ਦੌਰ ਵਿਚ ਭਾਰਤ ਤੇ ਆਸਟ੍ਰੇਲੀਆ ਦਾ ਭਰੋਸੇਮੰਦ ਭਾਈਵਾਲਾਂ ਵਜੋਂ ਅੱਗੇ ਵਧਣਾ ਜ਼ਰੂਰੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੈਲਬੌਰਨ ਵਿਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨਾਲ ਗੱਲਬਾਤ ਕਰਨਗੇ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਅਰਥ ਵਿਵਸਥਾ ਬਣਿਆ ਰਹੇਗਾ ਅੰਤਰਰਾਸ਼ਟਰੀ ਮੁਦਰਾ ਫੰਡ ਨੇ ਮੌਜੂਦਾ ਸਾਲ ਲਈ 7% ਵਿਕਾਸ ਦਰ ਰਹਿਣ ਦਾ ਅਨੁਮਾਨ ਲਗਾਇਆ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ 'ਚ ਅੱਜ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਅਤੇ ਭਾਰਤ ਦੇ ਅਰਨਵ ਪਾਪਰਕਰ ਨੇ ਵਿਲਮਡਨ ਜੂਨੀਅਰਸ 2026 'ਚ ਸਿੰਗਲ ਕੁਆਟਰ ਫਾਈਨਲ 'ਚ ਪਹੁੰਚ ਕੇ ਇਤਿਹਾਸ ਰਚਿਆ ਪਿਛਲੇ 36 ਸਾਲਾਂ 'ਚ ਸਿੰਗਲ ਕੁਆਟਰ ਫਾਈਨਲ ਵਿੱਚ ਪਹੁੰਚਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਅੱਜ ਸਵੇਰੇ ਮੈਲਬੌਰਨ ਵਿਚ ਭਾਰਤ ਆਸਟ੍ਰੇਲੀਆ ਸੀਈਓ ਫੋਰਮ 'ਚ ਹਿੱਸਾ ਲਿਆ ਦੋਵਾਂ ਆਗੂਆਂ ਨੇ ਭਾਰਤ ਤੇ ਆਸਟ੍ਰੇਲੀਆ ਦੇ ਵਪਾਰਕ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆ ਇਸ ਸਮੇਂ ਅਨਿਸ਼ਚਿਤਤਾ ਸਪਲਾਈ ਲੜੀ 'ਚ ਵਿਘਨ ਤੇ ਊਰਜਾ ਸੰਕਟ ਦੇ ਦੌਰ ਦਾ ਸਾਹਮਣਾ ਕਰ ਰਹੀ ਹੈ ਅਜਿਹੇ ਸਮੇਂ ਭਾਰਤ ਤੇ ਆਸਟ੍ਰੇਲੀਆ ਲਈ ਕੁਦਰਤੀ ਤੇ ਭਰੋਸੇਮੰਦ ਭਾਈਵਾਲਾਂ ਵਜੋਂ ਅੱਗੇ ਵਧਣਾ ਕੁਦਰਤੀ ਅਤੇ ਜ਼ਰੂਰੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਦੋਵਾਂ ਮੁਲਕਾਂ ਨੇ ਭਵਿੱਖੀ ਭਾਈਵਾਲੀ ਲਈ ਇਕ ਮਜ਼ਬੂਤ ਢਾਂਚਾ ਬਣਾਉਣ ਲਈ ਆਪਣੀਆਂ ਤਾਕਤਾਂ ਦਾ ਫਾਇਦਾ ਉਠਾਇਆ ਪ੍ਰਧਾਨ ਮੰਤਰੀ ਨੇ ਕਿਹਾ ਕਿ 2022 ਵਿਚ ਰਿਕਾਰਡ ਸਮੇਂ 'ਚ ਹੋਏ ਆਰਥਿਕ ਸਹਿਯੋਗ ਤੇ ਵਪਾਰ ਸਮਝੌਤਿਆਂ ਨੇ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਹੈ
1: साल 2022 में रिकॉर्ड समय में किए गए एक्टा समझौते से हमारी आर्थिक साझेदारी और सशक्त हुई है इसके लागू होने के बाद भारत से ऑस्ट्रेलिया को एक्सपोर्ट डबल हुआ है और दोनों देशों के बिजनेसेस को नए मार्केट एक्सेस इसका लाभ मिला है अब हम व्यापक सीका समझौता करने की तरफ आगे बढ़ रहे हैं इन प्रयासों से दोनों देशों की सरकारों ने एक नया रनवे तैयार किया है अब इस पर इन्वेस्टमेंट और इनोवेशन का विमान उड़ान भरने के लिए तैयार है
0: प्रधानमंत्री ने इस गल ते जोर दिता कि भारत दा मजबूत आर्थिक विकास नीति सुधार डिजिटल परिवर्तन ते विस्तारशील नवीनता इकोसिस्टम आस्ट्रेलियाई भाईवालों लई नवे व्यापारक मौके पैदा कर रहे ने प्रधान मंत्री मोदी ने निर्माण स्वच्छ ऊर्जा महत्वपूर्ण खनिज खनन बुनियादी ढांचा शहरी विकास हवाबाजी लॉजिस्टिक उन्नत तकनालोजी आर्टिफिशियल इंटेलीजेंस फिनटेक फूड प्रोसैसिंग डिजिटल अर्थव्यवस्था च भारत में उपलब्ध विशाल मौकों को भी उजागर किया उन्होंने कहा कि भारत का विशाल आकार ते आस्ट्रेलिया की महारत दोवां देशों लई एक जित की स्थिति पैदा करती है श्री मोदी ने आस्ट्रेलियाई निवेशकों भारत में लंबे समय के निवेश मौकों का फायदा उठाने का सदा दिता
1: भारत आपके फंड्स को सेफ स्टेबल और सस्टेनेबल ग्रोथ का अवसर देता है हमारा प्रयास रहेगा कि आपका ट्रस्ट भी बढ़े और आपका कैपिटल भी बढ़े एजुकेशन और स्किल्स दोनों देशों के बीच नेचुरल सिनर्जी है डिकिन यूनिवर्सिटी और वुलोंगोंग यूनिवर्सिटी ने किप सिटी में कैंपस खोलकर एक नया अध्याय शुरू किया यह भारत के प्रति उनके कॉन्फिडेंस का प्रतिबिंब है हमारा साझा लक्ष्य होना चाहिए कि हम स्टूडेंट मोबिलिटी को टैलेंट पार्टनरशिप में बदले
0: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੈਲਬੌਰਨ ਵਿਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨਾਲ ਗੱਲਬਾਤ ਕਰਨਗੇ ਦੋਵਾਂ ਆਗੂਆਂ ਵੱਲੋਂ ਵਪਾਰ ਰੱਖਿਆ ਤਕਨਾਲੋਜੀਆਂ ਸਿੱਖਿਆ ਤੇ ਲੋਕਾਂ ਨਾਲ ਸੰਪਰਕ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕਰਨ ਦੀ ਉਮੀਦ ਹੈ ਇਸ ਗੱਲਬਾਤ ਨਾਲ ਦੋਵਾਂ ਮੁਲਕਾਂ ਦਰਮਿਆਨ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਨਵੀਂ ਪ੍ਰੇਰਣਾ ਮਿਲਣ ਦੀ ਵੀ ਸੰਭਾਵਨਾ ਹੈ ਸ੍ਰੀ ਮੋਦੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਸੱਦੇ ਤੇ 3 ਦਿਨਾਂ ਦੌਰੇ ਤੇ ਕੱਲ੍ਹ ਸ਼ਾਮ ਮੈਲਬੌਰਨ ਪਹੁੰਚੇ ਪ੍ਰਧਾਨ ਮੰਤਰੀ ਨੇ ਨਿੱਘਾ ਸਵਾਗਤ ਕਰਨ ਲਈ ਮੈਲਬੌਰਨ ਵਿਚ ਭਾਰਤੀ ਭਾਈਚਾਰੇ ਦਾ ਸ਼ੁਕਰੀਆ ਅਦਾ ਕੀਤਾ ਆਸਟ੍ਰੇਲੀਆ ਵਿਚ ਭਾਰਤੀ ਹਾਈ ਕਮਿਸ਼ਨਰ ਨਾਗੇਸ਼ ਸਿੰਘ ਨੇ ਕਿਹਾ ਕਿ ਸ੍ਰੀ ਮੋਦੀ ਦੀ ਇਕ ਦਹਾਕੇ 'ਚ ਆਸਟ੍ਰੇਲੀਆ ਦੀ ਤੀਜੀ ਫੇਰੀ ਪਿਛਲੇ ਕੁਝ ਸਾਲਾਂ 'ਚ ਦੁਵੱਲੇ ਸਬੰਧਾਂ ਵਿਚ ਮਹੱਤਵਪੂਰਨ ਵਾਧੇ ਨੂੰ ਦਰਸਾਉਂਦੀ ਹੈ ਅੰਤਰਰਾਸ਼ਟਰੀ ਮੁਦਰਾ ਫੰਡ IMF ਨੇ ਮੌਜੂਦਾ ਸਾਲ ਲਈ 7% ਵਿਕਾਸ ਦਰ ਦੇ ਅਨੁਮਾਨ ਦੇ ਨਾਲ ਭਾਰਤ ਨੇ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥਵਿਵਸਥਾ ਵਜੋਂ ਆਪਣੀ ਸਥਿਤੀ ਬਰਕਰਾਰ ਰੱਖੀ ਹੋਈ ਹੈ IMF ਦੀ ਕੱਲ੍ਹ ਜਾਰੀ ਕੀਤੀ ਗਈ ਪ੍ਰਮੁੱਖ ਛਮਾਹੀ ਰਿਪੋਰਟ ਵਿਸ਼ਵ ਆਰਥਿਕ ਦ੍ਰਿਸ਼ਟੀਕੋਣ ਅਪਡੇਟ ਦੇ ਮੁਤਾਬਕ ਭਾਰਤ ਦਾ ਕੁੱਲ ਘਰੇਲੂ ਉਤਪਾਦ ਵਿੱਚ ਅਗਲੇ ਸਾਲ 6.4% ਮਾਮੂਲੀ ਵਾਧਾ ਦਰਜ ਕਰਨ ਦਾ ਅਨੁਮਾਨ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਅਰਥਵਿਵਸਥਾ ਦੇ ਅਨੁਮਾਨਿਤ ਪ੍ਰਦਰਸ਼ਨ ਨੂੰ ਨਿੱਜੀ ਖਪਤ ਤੇ ਸੇਵਾ ਗਤੀਵਿਧੀਆਂ 'ਚ ਮਜ਼ਬੂਤ ਗਤੀ ਵੱਲੋਂ ਸਮਰਥਿਤ ਕੀਤਾ ਗਿਆ ਭਾਰਤ ਦੇ ਵਾਧਾ ਦਰ ਅਨੁਮਾਨ ਵਿਸ਼ਵ ਵਿਆਪੀ ਅਨੁਮਾਨਾਂ ਤੋਂ ਦੁੱਗਣੇ ਤੋਂ ਵੀ ਵੱਧ ਨੇ

0: ਰਿਪੋਰਟ ਵਿਚ ਇਸ ਸਾਲ ਵਿਸ਼ਵ ਵਿਆਪੀ ਆਰਥਿਕ ਵਿਕਾਸ ਦਰ 3% ਹੋਣ ਦਾ ਅਨੁਮਾਨ ਹੈ, ਜਿਸ ਨਾਲ ਅਗਲੇ ਸਾਲ ਵਿਕਾਸ ਦਰ 3.4% ਤੱਕ ਵਧਣ ਦੀ ਉਮੀਦ ਹੈ। ਦੂਜੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥ ਵਿਵਸਥਾ ਚੀਨ ਦੀ ਵਾਧਾ ਦਰ ਦੇ ਇਸ ਸਾਲ 4.6% ਤੇ ਅਗਲੇ ਸਾਲ 4.1% ਵਧਣ ਦਾ ਅਨੁਮਾਨ ਹੈ। ਅਮਰੀਕਾ ਇਸ ਸਾਲ 2.3% ਤੇ ਅਗਲੇ ਸਾਲ 2.2% ਦੇ ਅਨੁਮਾਨਿਤ ਵਿਕਾਸ ਦੇ ਨਾਲ ਤੀਜੇ ਸਥਾਨ ਤੇ ਬਣਿਆ ਹੋਇਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਬ੍ਰਿਕਸ ਮਹਿਲਾ ਮੰਤਰੀ ਪੱਧਰੀ ਮੀਟਿੰਗ ਅੱਜ ਕੋਚੀ ਵਿਚ ਸਮਾਪਤ ਹੋਵੇਗੀ। ਕੱਲ੍ਹ ਮੀਟਿੰਗ ਦੌਰਾਨ ਕਈ ਦੇਸ਼ਾਂ ਦੇ ਮੰਤਰੀਆਂ ਨੇ ਖਰੜੇ ਦੇ ਮਤੇ 'ਤੇ ਚਰਚਾ ਕੀਤੀ। ਇਹ ਮੀਟਿੰਗ ਭਾਰਤ ਦੀ ਪ੍ਰਧਾਨਗੀ ਹੇਠ ਪੰਚਾਇਤੀ ਰਾਜ ਮੰਤਰਾਲੇ ਵੱਲੋਂ ਆਯੋਜਿਤ ਕੀਤੀ ਜਾ ਰਹੀ ਹੈ। ਮੰਤਰੀ ਪੱਧਰੀ ਮੀਟਿੰਗ ਤੋਂ ਪਹਿਲਾਂ ਕੋਚੀ ਵਿਚ ਬ੍ਰਿਕਸ ਮਹਿਲਾ ਕਾਰਜ ਸਮੂਹ ਦੀ ਮੀਟਿੰਗ ਵੀ ਹੋਈ। ਮਹਿਲਾ ਸਸ਼ਕਤੀਕਰਨ ਅਤੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨਾਲ ਸੰਬੰਧਿਤ ਮੁੱਖ ਮੁੱਦਿਆਂ 'ਤੇ ਚਰਚਾ ਕੀਤੀ ਗਈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅੱਜ ਉੜੀਸਾ ਦੇ ਦੌਰੇ 'ਤੇ ਨੇ। ਉਪ ਰਾਸ਼ਟਰਪਤੀ ਰਾਜਧਾਨੀ ਭੁਵਨੇਸ਼ਵਰ ਵਿਚ ਉੜੀਸਾ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਟੈਕਨੋਲੋਜੀ ਵਿਖੇ ਖੁੱਲ੍ਹੇ ਸਮੁੰਦਰ 'ਚ ਮੱਛੀਆਂ ਫੜਨ ਲਈ ਅਧਿਕਾਰ ਪੱਤਰ ਜਾਰੀ ਕਰਨ ਵਾਲੇ ਸਮਾਗਮ 'ਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਉਪ ਰਾਸ਼ਟਰਪਤੀ ਭੁਵਨੇਸ਼ਵਰ ਵਿਚ ਰਾਸ਼ਟਰੀ ਵਿਗਿਆਨ ਸਿੱਖਿਆ ਅਤੇ ਹੋਰ ਸੰਸਥਾਨ ਖੁਰਦਾ ਦੇ 15ਵੇਂ ਕਨਵੋਕੇਸ਼ਨ ਵਿਚ ਵੀ ਸ਼ਿਰਕਤ ਕਰਨਗੇ। ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿਚ ਵੱਧਦੀ ਰਾਜਨੀਤਿਕ ਅਸ਼ਾਂਤੀ ਦਰਮਿਆਨ ਮੁੱਖ ਪ੍ਰਦਰਸ਼ਨਕਾਰੀ ਸਮੂਹ ਸੰਯੁਕਤ ਅਵਾਮੀ ਐਕਸ਼ਨ ਕਮੇਟੀ JAAC ਨੇ ਅੱਜ ਇਕ ਵੱਡੇ ਤੇ ਅੰਤਮ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੈ। ਇਹ ਸੱਦਾ ਪਾਕਿਸਤਾਨ ਵੱਲੋਂ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ 48 ਘੰਟਿਆਂ ਦੀ ਸਮਾਂ ਹੱਦ ਦੀ ਪਾਲਣਾ ਕਰਨ ਵਿਚ ਨਾਕਾਮ ਰਹਿਣ ਤੋਂ ਬਾਅਦ ਦਿੱਤਾ ਗਿਆ। ਇਹ ਸਮੂਹ ਆਪਣੇ ਗ੍ਰਿਫ਼ਤਾਰ ਨੇਤਾਵਾਂ ਦੀ ਰਿਹਾਈ, ਸੰਚਾਰ ਸੇਵਾਵਾਂ ਦੀ ਬਹਾਲੀ, ਭੋਜਨ ਅਤੇ ਦਵਾਈ ਦੀ ਨਿਰਵਿਘਨ ਸਪਲਾਈ ਅਤੇ 38 ਨੁਕਾਤੀ ਸਮਝੌਤੇ ਨੂੰ ਲਾਗੂ ਕਰਨ ਦੀ ਮੰਗ ਕਰ ਰਿਹਾ ਹੈ। ਮੁਜ਼ੱਫਰਾਬਾਦ, ਰਾਵਲਕੋਟ, ਹਵੇਲੀ, ਪੁਲੰਦਰੀ, ਦਦਿਆਲ ਅਤੇ ਹੋਰਨਾਂ ਖੇਤਰਾਂ 'ਚ ਹਜ਼ਾਰਾਂ ਲੋਕ ਵਿਰੋਧ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਏ। ਪਾਕਿਸਤਾਨੀ ਅਧਿਕਾਰੀਆਂ ਨੇ ਦਹਿਸ਼ਤਗਰਦੀ ਵਿਰੋਧੀ ਐਕਟ ਦੇ ਤਹਿਤ JAAC 'ਤੇ ਪਾਬੰਦੀ ਲਗਾ ਦਿੱਤੀ ਹੈ। ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਵਿਚ ਅੱਜ ਸਵੇਰੇ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.6 ਮਾਪੀ ਗਈ ਹੈ। ਸਭ ਤੋਂ ਤੇਜ਼ ਝਟਕਾ ਪਾਂਗਰਾ ਸ਼ਿੰਦੇ ਪਿੰਡ ਵਿਚ ਦੇਰ ਰਾਤ 1:30 ਆਇਆ। ਸਵੇਰੇ ਵੀ ਕਈ ਝਟਕੇ ਮਹਿਸੂਸ ਕੀਤੇ ਗਏ। ਇਲਾਕੇ ਵਿਚ ਜਾਨ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅਮਰੀਕਾ ਨੇ ਈਰਾਨ ਖਿਲਾਫ਼ ਫਿਰ ਤੋਂ ਕਈ ਹਵਾਈ ਹਮਲੇ ਕੀਤੇ ਨੇ। ਇਹ ਹਮਲੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਦੇ ਫਿਰ ਤੋਂ ਕੀਤੇ ਗਏ ਹਮਲਿਆਂ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਜੰਗਬੰਦੀ ਖਤਮ ਹੋਣ ਤੋਂ ਬਾਅਦ ਕੀਤੇ ਗਏ। ਟਰੰਪ ਨੇ ਈਰਾਨ 'ਤੇ ਹਾਰਮੁਸ ਪੰਜੋੜ ਵਿਚ ਵਪਾਰਕ ਜਹਾਜ਼ਾਂ 'ਤੇ ਹਮਲਾ ਕਰਨ ਦਾ ਇਲਜ਼ਾਮ ਲਗਾਇਆ ਅਤੇ ਕਿਹਾ ਕਿ ਅਮਰੀਕੀ ਹਮਲੇ ਜਵਾਬੀ ਕਾਰਵਾਈ ਵਿਚ ਕੀਤੇ ਗਏ ਸਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਈਰਾਨ ਨੇ ਦੁਬਾਰਾ ਹਮਲਾ ਕੀਤਾ ਤਾਂ ਅਮਰੀਕਾ ਹੋਰ ਜ਼ੋਰਦਾਰ ਜਵਾਬ ਦੇਵੇਗਾ। ਈਰਾਨ ਦੇ ਮੀਡੀਆ ਨੇ ਚਾਬਹਾਰ, ਬੰਦਰ ਅਬਾਸ, ਬੁਸ਼ਹਿਰ ਅਤੇ ਹੋਰਨਾਂ ਕਈ ਥਾਵਾਂ 'ਤੇ ਧਮਾਕਾ ਹੋਣ ਦੀ ਖ਼ਬਰ ਦਿੱਤੀ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਦਿੱਲੀ ਅਤੇ ਗੁਜਰਾਤ ਵਿਚ ਅੱਜ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਬੀਤੀ ਰਾਤ ਤੋਂ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਵੀ ਮੀਂਹ ਪੈ ਰਿਹਾ। ਸ਼ਹਿਰ ਵਿਚ ਦਿਨ ਵੇਲੇ ਇਸ ਤਰ੍ਹਾਂ ਦੇ ਮੌਸਮ ਰਹਿਣ ਦੀ ਉਮੀਦ ਹੈ। ਉਧਰ ਮੌਸਮ ਵਿਭਾਗ ਨੇ ਅਗਲੇ 36 ਘੰਟਿਆਂ ਦੌਰਾਨ ਉੱਤਰਾਖੰਡ ਦੇ ਦੇਹਰਾਦੂਨ, ਹਰਿਦੁਆਰ, ਊਧਮ ਸਿੰਘ ਨਗਰ, ਨੈਨੀਤਾਲ ਅਤੇ ਚੰਪਾਵਤ ਜ਼ਿਲ੍ਹਿਆਂ 'ਚ ਭਾਰੀ ਮੀਂਹ ਪੈਣ ਲਈ ਔਰੇਂਜ ਅਲਰਟ ਜਾਰੀ ਕੀਤਾ। ਸੂਬੇ ਦੇ ਬਾਕੀ ਜ਼ਿਲ੍ਹਿਆਂ ਵਾਸਤੇ ਯੈਲੋ ਅਲਰਟ ਜਾਰੀ ਕੀਤਾ ਗਿਆ। ਭਾਰਤ ਦੇ ਅਰਨਵ ਪਾਪਰਕਰ ਨੇ ਵਿਮਬਲਡਨ ਜੂਨੀਅਰ 2026 ਵਿਚ ਮੁੰਡਿਆਂ ਦੇ ਸਿੰਗਲ ਕੁਆਟਰ ਫਾਈਨਲ 'ਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਹੈ। ਉਹ 36 ਸਾਲਾਂ ਵਿਚ ਸਿੰਗਲ ਕੁਆਟਰ ਫਾਈਨਲ ਵਿਚ ਪਹੁੰਚਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਨੇ। 18 ਸਾਲਾ ਅਰਨਵ ਨੇ ਪ੍ਰੀ ਕੁਆਟਰ ਫਾਈਨਲ ਵਿਚ ਜਾਪਾਨ ਦੇ ਰੀਓ ਤਬਾਕਾ ਨੂੰ ਸਿਰਫ 52 ਮਿੰਟਾਂ 'ਚ 6-2, 6-1 ਨਾਲ ਹਰਾਇਆ। ਅਰਨਵ ਦਾ ਅਗਲਾ ਮੈਚ ਅੱਜ ਸ਼ਾਮ 5 ਵਜੇ ਕੁਆਟਰ ਫਾਈਨਲ ਵਿਚ ਅਮਰੀਕਾ ਦੇ ਜਾਰਡਨ ਲੀ ਨਾਲ ਹੋਵੇਗਾ। ਸ਼ਤਰੰਜ ਵਿਚ ਕੰਨਿਆਕੁਮਾਰੀ ਦੇ 17 ਸਾਲਾ ਅਸ਼ਵਥ ਐਸ ਪੁਣੇ ਇੰਟਰਨੈਸ਼ਨਲ ਗ੍ਰੈਂਡ ਮਾਸਟਰ ਰਾਊਂਡ ਰੇਬਿਨ ਵਿਚ ਆਪਣਾ ਆਖਰੀ ਗ੍ਰੈਂਡ ਮਾਸਟਰ ਨੌਰਮ ਹਾਸਲ ਕਰਦਿਆਂ ਭਾਰਤ ਦੇ 98ਵੇਂ ਗ੍ਰੈਂਡ ਮਾਸਟਰ ਬਣ ਗਏ ਨੇ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੈਲਬੌਰਨ ਵਿਚ ਭਾਰਤ ਆਸਟ੍ਰੇਲੀਆ CEO ਫੋਰਮ ਨੂੰ ਸੰਬੋਧਨ ਕੀਤਾ। ਕਿਹਾ, ਅਨਿਸ਼ਚਿਤਤਾ ਸਪਲਾਈ ਲੜੀ 'ਚ ਵਿਘਨ ਅਤੇ ਊਰਜਾ ਸੰਕਟ ਦੇ ਦੌਰ 'ਚ ਭਾਰਤ ਅਤੇ ਆਸਟ੍ਰੇਲੀਆ ਦਾ ਭਰੋਸੇਮੰਦ ਭਾਈਵਾਲਾਂ ਵਜੋਂ ਅੱਗੇ ਵਧਣਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੈਲਬੌਰਨ ਵਿਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਸ ਨਾਲ ਗੱਲਬਾਤ ਕਰਨਗੇ। ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਅਰਥ ਵਿਵਸਥਾ ਬਣਿਆ ਰਹੇਗਾ। ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ 'ਚ ਅੱਜ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ 'ਚ ਖਬਰਾਂ। ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ।

ਮੀਰੂ ਮੀਪ 343.6 meter ਯਾਨੀ 873 kHz 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਹੋ ਪੰਜਾਬੀ ਫਿਲਮੀ ਗੀਤਾਂ 'ਤੇ ਅਧਾਰਿਤ ਪ੍ਰੋਗਰਾਮ ਮਹਿਕ ਪੰਜਾਬ ਦੀ। ਅਗਲਾ ਗੀਤ ਸਰਬਜੀਤ ਕੌਰ ਹੁਣਾਂ ਦੀ ਆਵਾਜ਼ ਦੇ ਵਿੱਚ, ਫਿਲਮ ਬਦਲਾ ਜੱਟੀ ਦਾ ਵਿੱਚੋਂ।

ਹੁਣੇ ਤੁਸੀਂ ਸੁਣ ਰਹੇ ਸੀ ਸ਼ਮਸ਼ਾਦ ਬੇਗਮ ਹੁਣਾਂ ਦੀ ਆਵਾਜ਼ ਦੇ ਵਿੱਚ ਫਿਲਮ ਜੁਗਨੇ ਦੇ ਵਿੱਚੋਂ ਇਹ ਖੂਬਸੂਰਤ ਗੀਤ। ਪ੍ਰੋਗਰਾਮ ਮੈਕ ਪੰਜਾਬ ਦੀ ਸਮਾਂ ਬਸ ਇੰਨਾ ਹੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੈਲਬੋਰਨ ਵਿੱਚ ਭਾਰਤ ਆਸਟ੍ਰੇਲੀਆ CEO ਫੋਰਮ ਨੂੰ ਸੰਬੋਧਨ ਕੀਤਾ, ਕਿਹਾ ਅਨਿਸ਼ਚਿਤਤਾ ਸਪਲਾਈ ਲੜੀ ਵਿੱਚ ਵਿਘਨ ਅਤੇ ਊਰਜਾ ਸੰਕਟ

ਦੇ ਦੌਰ ਵਿੱਚ ਭਾਰਤ ਅਤੇ ਆਸਟ੍ਰੇਲੀਆ ਦਾ ਭਰੋਸੇਮੰਦ ਭਾਈਵਾਲਾਂ ਵਜੋਂ ਅੱਗੇ ਵਧਣਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੈਲਬੌਰਨ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਗੱਲਬਾਤ ਕਰਨਗੇ। ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਅਰਥ ਵਿਵਸਥਾ ਬਣਿਆ ਰਹੇਗਾ। ਅੰਤਰਰਾਸ਼ਟਰੀ ਮੁਦਰਾ ਫੰਡ ਨੇ ਮੌਜੂਦਾ ਸਾਲ ਲਈ 7% ਦੀ ਵਿਕਾਸ ਦਰ ਰਹਿਣ ਦਾ ਅਨੁਮਾਨ ਜਤਾਇਆ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਪੰਜਾਬ ਦਾ ਦੌਰਾ ਕਰਨਗੇ ਅਤੇ ਜਲੰਧਰ ਸਮੇਤ ਸੂਬੇ ਵਿੱਚ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿੱਚ 13 ਸਾਲਾਂ ਨਾਬਾਲਗ ਲੜਕੀ ਨਾਲ ਹੋਏ ਸਮੂਹਿਕ ਜਬਰ ਜਨਾਹ ਅਤੇ ਮਨੁੱਖੀ ਤਸਕਰੀ ਦੇ ਮਾਮਲੇ ਦਾ ਨੋਟਿਸ ਲਿਆ। ਪੰਜਾਬ ਸਰਕਾਰ ਵੱਲੋਂ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਸਮੇਤ 8 ਉੱਚ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਨੇ। ਸ੍ਰੀ ਰਿਸ਼ੀ ਦੀ ਥਾਂ ਹੁਸ਼ਿਆਰਪੁਰ ਦੇ ADC ਨਿਕਾਸ ਕੁਮਾਰ ਨੂੰ ਨਿਯੁਕਤ ਕੀਤਾ ਗਿਆ ਏ। ਪਸ਼ੂ ਪਾਲਣ ਮੰਤਰੀ ਗੁਰਮੀਤ ਖੁੱਡੀਆਂ ਵੱਲੋਂ ਵਿਭਾਗ ਨੂੰ 30 ਜੁਲਾਈ ਤੱਕ ਪਸ਼ੂ ਧਨ ਦਾ ਟੀਕਾਕਰਨ ਕਰਨ ਦੇ ਨਿਰਦੇਸ਼। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ ਵਿੱਚ ਅੱਜ ਭਾਰੀ ਮੀਂਹ ਪੈਣ ਦੀ ਪੇਸ਼ਨਗੋਈ ਕੀਤੀ ਹੈ। ਭਾਰਤ ਅਤੇ ਇੰਗਲੈਂਡ ਵਿਚਕਾਰ 5 2020 ਕ੍ਰਿਕਟ ਮੈਚਾਂ ਦੀ ਲੜੀ ਦਾ ਚੌਥਾ ਮੈਚ ਅੱਜ ਬ੍ਰਿਸਟਲ ਵਿਖੇ ਖੇਡਿਆ ਜਾਵੇਗਾ। ਅਤੇ ਭਾਰਤ ਅਤੇ ਅਰਨਵ ਪਾਪਰਕਰ ਨੇ ਵਿਮਬਲਡਨ ਯੂਨੀਅਰਸ 2026 ਵਿੱਚ ਸਿੰਗਲਸ ਕੁਆਟਰ ਫਾਈਨਲ ਵਿੱਚ ਪਹੁੰਚ ਕੇ ਇਤਿਹਾਸ ਰਚਿਆ। ਪਿਛਲੇ 36 ਸਾਲਾਂ ਵਿੱਚ ਸਿੰਗਲਸ ਕੁਆਟਰ ਫਾਈਨਲ ਵਿੱਚ ਪਹੁੰਚਣ ਵਾਲੇ ਪਹਿਲੇ ਖਿਡਾਰੀ ਬਣੇ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ। ਹੁਣ ਤਾਂ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਗਜ਼ਲਾਂ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
1: ਜੀ।
2: ਵੀਡੀਓ ਲਾਈਕ ਕਰਨ ਤੇ ਪੈਸੇ ਮਿਲਣਗੇ, ਸੋ ਈਜ਼ੀ।
3: ਫਸਿਆ?
4: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
5: ਜਾਣਕਾਰ ਬਣੋ, ਸੁਚੇਤ ਰਹੋ।
6: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
7: ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ, ਅਰਜ਼ਾ। ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਜੀ, ਲੈ ਕੇ ਪ੍ਰੋਗਰਾਮ ਚੰਦ ਗਜ਼ਲਾਂ 'ਤੇ ਅਧਾਰਿਤ। ਤੁਸੀਂ ਗਜ਼ਲਾਂ ਸੁਣੋਗੇ ਇਸ ਪ੍ਰੋਗਰਾਮ ਦੇ ਤਹਿਤ, ਔਰ ਸਮਾਂ ਹੋ ਗਿਆ ਜੀ ਸਵੇਰ ਦੇ 9:05। ਸੋ ਇਸ ਪ੍ਰੋਗਰਾਮ ਦੇ ਵਿੱਚ ਕੁਛ ਗਜ਼ਲਾਂ ਜਿਹੜੀਆਂ ਨੇ ਤੁਹਾਡੇ ਰੂਬਰੂ ਕੀਤੀਆਂ ਜਾਣਗੀਆਂ, ਔਰ ਸਭ ਤੋਂ ਪਹਿਲੀ ਗਜ਼ਲ ਬਹੁਤ ਹੀ ਖੂਬਸੂਰਤ

0: ਹੁਣੇ ਤੁਸੀਂ ਮੁਕੇਸ਼ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਖੂਬਸੂਰਤ ਗੀਤ ਸੁਣਿਆ ਫਿਲਮ ਹਮ ਹਿੰਦੁਸਤਾਨੀ ਦੇ ਵਿੱਚੋਂ। ਗੱਲ ਕਰਦੇ ਹਾਂ ਸੰਜੀਵ ਕੁਮਾਰ ਹੁਣਾਂ ਦੀ, ਜਿਨ੍ਹਾਂ ਦਾ ਅਸਲੀ ਨਾਮ ਹਰੀਹਰ ਜੇਠਾਲਾਲ ਜ਼ਰੀਵਾਲਾ ਸੀ। ਹਿੰਦੀ ਸਿਨੇਮਾ ਦੇ ਸਭ ਤੋਂ ਬਹੁਮੁਖੀ ਔਰ ਮਹਾਨ ਅਭਿਨੇਤਾਵਾਂ ਦੇ ਵਿੱਚੋਂ ਇੱਕ ਸਨ ਸੰਜੀਵ ਕੁਮਾਰ। 9 ਜੁਲਾਈ ਯਾਨੀ ਅੱਜ ਹੀ ਦੇ ਦਿਨ 1938 ਨੂੰ ਸੂਰਤ ਦੇ ਵਿੱਚ ਇਸ ਦਿੱਗਜ ਅਭਿਨੇਤਾ ਦਾ ਜਨਮ ਹੋਇਆ ਸੀ ਔਰ ਆਪਣੇ ਅਭਿਨੈ ਕਰੀਅਰ ਦੀ ਸ਼ੁਰੂਆਤ ਇਹਨਾਂ ਨੇ ਕੀਤੀ ਸੀ ਥੀਏਟਰ ਤੋਂ। ਉਹਨਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਔਰ ਸਹਿਜਤਾ ਦੇ ਨਾਲ ਸ਼ੋਲੇ ਦੇ ਠਾਕੁਰ ਔਰ ਅੰਗੂਰ ਦੇ ਕਿਰਦਾਰਾਂ ਨੂੰ ਅਮਰ ਕਰ ਦਿੱਤਾ ਔਰ ਉਹਨਾਂ ਦੀ ਹੀ ਇੱਕ ਬਹੁਤ ਹੀ ਖੂਬਸੂਰਤ ਫਿਲਮ ਔਰ ਉਸ ਫਿਲਮ ਦੇ ਵਿੱਚੋਂ ਇੱਕ ਖੂਬਸੂਰਤ ਗੀਤ ਜਿਹੜਾ ਹੈ ਤੁਹਾਡੇ ਸਭ ਦੀ ਰੇਡੀਓ ਸੈੱਟ 'ਤੇ ਆ ਰਿਹਾ ਹੈ, ਫਿਲਮ ਸੀਤਾ ਔਰ ਗੀਤਾ ਦੇ ਵਿੱਚੋਂ।
1: ਕੌਣ ਸਾ ਖੇਲ ਕੌਣ ਸਾ ਤਮਾਸ਼ਾ ਦੇਖਣੇ ਕੇ ਲੀਏ ਆਪ ਆਪਣਾ ਕਾਮ ਧੰਦਾ ਬਿਜ਼ਨਸ ਬੰਦ ਕਰਕੇ ਯਹਾਂ ਖੜੇ ਮਾਈ ਬਾਪ ਕੇ ਖੇਲ ਕੋਈ ਮਾਮੂਲੀ ਖੇਲ ਨਹੀਂ।

ਸੀ ਔਰ ਇਸ ਫਿਲਮ ਦੇ ਨਾਲ ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਜਿਹੜੀ ਕੀਤੀ ਸੀ ਔਰ ਉਹਨਾਂ ਨੂੰ ਮੁੱਖ ਪਹਿਚਾਣ ਜਿਹੜੀ ਹੈ ਫਿਲਮ ਖਿਲੌਣਾ ਤੋਂ ਮਿਲੀ ਸੀ ਜੋ ਕਿ 1970 ਦੇ ਵਿੱਚ ਆਈ ਸੀ ਔਰ ਉਹਨਾਂ ਦੀਆਂ ਸਭ ਤੋਂ ਬਿਹਤਰੀਨ ਫਿਲਮਾਂ ਦੀ ਗੱਲ ਕਰੀਏ ਤਾਂ ਸ਼ੋਲੇ, ਸੀਤਾ ਔਰ ਗੀਤਾ, ਤ੍ਰਿਸ਼ੂਲ, ਅੰਗੂਰ, ਕੋਸ਼ਿਸ਼ ਔਰ ਮੌਸਮ ਫਿਲਮਾਂ ਨੇ ਜਿਨ੍ਹਾਂ ਦੇ ਕਰਕੇ ਉਹਨਾਂ ਨੂੰ ਇੱਕ ਬਹੁਤ ਹੀ ਜਿਹੜਾ ਹੈ ਦਿੱਗਜ ਅਭਿਨੇਤਾਵਾਂ ਦੇ ਵਿੱਚ ਗਿਣਿਆ ਜਾਣ ਲੱਗਾ। ਸੋ ਉਹਨਾਂ ਦੀ ਹੀ ਫਿਲਮ ਦੇ ਵਿੱਚੋਂ ਇੱਕ ਬਹੁਤ ਹੀ ਖੂਬਸੂਰਤ ਗੀਤ ਲਤਾ ਜੀ ਔਰ ਭੁਪਿੰਦਰ ਹੁਣਾਂ ਦੀ ਆਵਾਜ਼ ਦੇ ਵਿੱਚ ਔਰ ਇਸ ਇਹ ਫਿਲਮ ਹੈ ਜੀ ਮੌਸਮ।

ਲਤਾ ਮੰਗੇਸ਼ਕਰ ਔਰ ਭੁਪਿੰਦਰ ਸਿੰਘ ਹੁਣਾਂ ਦੀਆਂ ਖੂਬਸੂਰਤ ਆਵਾਜ਼ਾਂ ਦੇ ਵਿੱਚ ਬਹੁਤ ਹੀ ਖੂਬਸੂਰਤ ਗੀਤ ਆਪਾਂ ਸਾਰਿਆਂ ਨੇ ਸੁਣਿਆ, ਔਰ ਅਗਲਾ ਗੀਤ ਮੁਹੰਮਦ ਰਫੀ ਉਹਨਾਂ ਦੀ ਆਵਾਜ਼ ਦੇ ਵਿੱਚ ਫਿਲਮ ਨਯਾ ਦਿਨ ਨਈ ਰਾਤ ਦੇ ਵਿੱਚੋਂ 1973 ਦੇ ਵਿੱਚ ਇਹ ਫਿਲਮ ਆਈ ਸੀ, ਔਰ ਸੰਜੀਵ ਕੁਮਾਰ ਹੁਣਾਂ ਨੇ ਬਹੁਤ ਹੀ ਖੂਬਸੂਰਤ ਕਿਰਦਾਰ ਇਸ ਫਿਲਮ ਦੇ ਵਿੱਚ ਨਿਭਾਇਆ ਸੀ, ਔਰ ਆਪਣੀ ਉਮਰ ਤੋਂ ਵੱਡੇ ਕਿਰਦਾਰ ਜਿਹੜੇ ਆ, ਵੱਡੇ ਕਰੈਕਟਰ ਜਿਹੜੇ ਆ, ਯਾਨੀ ਕਿ ਪਿਤਾ ਜਾਂ ਫਿਰ ਦਾਦਾ ਦਾ ਰੋਲ ਜਿਹੜਾ ਹੈ ਉਹਨਾਂ ਨੂੰ ਮਿਲਿਆ, ਔਰ ਉਹਨਾਂ ਨੇ ਪਰਦੇ ਦੇ ਉੱਪਰ ਸਹਿਜਤਾ ਦੇ ਨਾਲ ਇਹਨਾਂ ਰੋਲ ਨੂੰ ਬਹੁਤ ਬਖੂਬੀ ਨਿਭਾਇਆ, ਕਿਉਂਕਿ ਉਹ ਥੀਏਟਰ ਨਾਲ ਜੁੜੇ ਕਲਾਕਾਰ ਸੀਗੇ, ਔਰ ਥੀਏਟਰ ਤੋਂ ਉਹਨਾਂ ਦੀ ਕਲਾਕਾਰੀ ਦੀ ਸ਼ੁਰੂਆਤ ਜਿਹੜੀ ਆ ਹੋਈ ਸੀ। ਸੋ ਫਿਲਮ ਨਯਾ ਦਿਨ ਔਰ ਨਈ ਰਾਤ ਦੇ ਵਿੱਚ ਉਹਨਾਂ ਨੇ ਇੱਕੋ ਵਾਰ 9 ਅਲੱਗ ਅਲੱਗ ਭੂਮਿਕਾਵਾਂ ਜਿਹੜੀਆਂ ਨੇ ਨਿਭਾਈਆਂ ਸੀ, ਔਰ 47 ਸਾਲ ਦੀ ਬਹੁਤ ਘੱਟ ਉਮਰ ਦੇ ਵਿੱਚ 6 ਨਵੰਬਰ 1985 ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਸੋ ਉਹਨਾਂ ਦੀ ਫਿਲਮ ਨਯਾ ਦਿਨ ਨਈ ਰਾਤ ਦੇ ਵਿੱਚੋਂ ਇਹ ਖੂਬਸੂਰਤ ਗੀਤ।

ਪੰਕਜ ਉਦਾਸ ਹੁਣਾਂ ਦੀ ਆਵਾਜ਼ ਦੇ ਵਿੱਚ ਬਹੁਤ ਹੀ ਖੂਬਸੂਰਤ ਗਜ਼ਲ ਤੁਸੀਂ ਸੁਣੀ, ਔਰ ਅਗਲੀ ਗਜ਼ਲ ਜਗਜੀਤ ਸਿੰਘ ਉਹਨਾਂ ਦੀ ਆਵਾਜ਼ ਦੇ ਵਿੱਚ ਬਹੁਤ ਹੀ ਖੂਬਸੂਰਤ, ਬੇਸਬਾਬ ਬਾਤ।

ਜਗਜੀਤ ਸਿੰਘ ਹੁਣਾਂ ਦੀ ਆਵਾਜ਼ ਵਿੱਚ ਬਹੁਤ ਹੀ ਖੂਬਸੂਰਤ ਗਜ਼ਲ ਤੁਸੀਂ ਸੁਣੀ, ਔਰ ਅਗਲੀ ਗਜ਼ਲ ਬਹੁਤ ਹੀ ਖੂਬਸੂਰਤ ਹਰੀਕ੍ਰਿਸ਼ਨ ਸ਼ਰਮਾ ਹੁਣਾਂ ਦੀ ਆਵਾਜ਼ ਦੇ ਵਿੱਚ, ਹਮ ਸਫ਼ਰ ਸਾਥ ਸਾਥ ਚਲਤੇ ਹੈ। ਸਫ਼ਰ ਮੇਂ ਐਸੇ ਕਈ ਮਰਹਲੇ ਵੀ ਆਤੇ ਹੈਂ, ਹਰ ਇੱਕ ਮੋੜ ਪੇ ਕੁਛ ਲੋਕ ਝੂਟ ਜਾਤੇ ਹੈਂ। ਪੇਸ਼ ਹੈ ਅਗਲੀ ਗਜ਼ਲ।

ਹਰੀ ਕ੍ਰਿਸ਼ਨ ਸ਼ਰਮਾ ਹੁਣਾਂ ਦੀ ਆਵਾਜ਼ ਦੇ ਵਿੱਚ ਬਹੁਤ ਹੀ ਖੂਬਸੂਰਤ ਗਜ਼ਲ ਆਪਾਂ ਸਾਰਿਆਂ ਨੇ ਸੁਣੀ। ਕਹਾਂ ਆ ਕੇ ਰੁਕਤੇ ਰੁਕਨੇ ਥੇ ਰਾਸਤੇ, ਕਹਾਂ ਮੋੜ ਥਾ ਉਸੇ ਭੂਲ ਜਾ, ਵੋ ਜੋ ਮਿਲ ਗਿਆ ਉਸੇ ਯਾਦ ਰੱਖ, ਜੋ ਨਹੀਂ ਮਿਲਾ ਉਸੇ ਭੂਲ ਜਾ। ਅਗਲੀ ਬਹੁਤ ਹੀ ਖੂਬਸੂਰਤ ਗਜ਼ਲ, ਔਰ ਇਸ ਗਜ਼ਲ ਨੂੰ ਆਵਾਜ਼ ਜਿਹੜੀ ਦਿੱਤੀ ਹੈ ਜਗਜੀਤ ਸਿੰਘ ਔਰ ਚਿਤਰਾ ਸਿੰਘ ਨੇ।

0: ਪੰਜਾਬ ਸਰਕਾਰ ਵੱਲੋਂ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਸਮੇਤ 8 ਉੱਚ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਨੇ। ਸ੍ਰੀ ਰਿਸ਼ੀ ਦੀ ਥਾਂ ਹੁਣ ਹੁਸ਼ਿਆਰਪੁਰ ਦੇ ADC ਨਿਕਾਸ ਕੁਮਾਰ ਨੂੰ ਨਿਯੁਕਤ ਕੀਤਾ ਗਿਆ ਹੈ। ਪਸ਼ੂ ਪਾਲਣ ਮੰਤਰੀ ਗੁਰਮੀਤ ਖੁੱਡੀਆਂ ਵੱਲੋਂ ਵਿਭਾਗ ਨੂੰ 30 ਜੁਲਾਈ ਤੱਕ ਪਸ਼ੂ ਧਨ ਦਾ ਟੀਕਾਕਰਨ ਦੇ ਨਿਰਦੇਸ਼। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ ਵਿੱਚ ਅੱਜ ਭਾਰੀ ਮੀਂਹ ਪੈਣ ਦੀ ਪੇਸ਼ਨਗੋਈ ਕੀਤੀ। ਭਾਰਤ ਅਤੇ ਇੰਗਲੈਂਡ ਵਿਚਕਾਰ 5 2020 ਕ੍ਰਿਕਟ ਮੈਚਾਂ ਦੀ ਲੜੀ ਦਾ ਚੌਥਾ ਮੈਚ ਅੱਜ ਬ੍ਰਿਸਟਲ ਵਿੱਚ ਖੇਡਿਆ ਜਾਵੇਗਾ। ਅਤੇ ਭਾਰਤ ਦੇ ਅਰਨਵ ਪਾਪਰਕਰ ਨੇ ਵਿਮਬਲਡਨ ਯੂਨੀਅਰਸ 2026 ਵਿੱਚ ਸਿੰਗਲਜ਼ ਕੁਆਟਰ ਫਾਈਨਲ ਵਿੱਚ ਪਹੁੰਚ ਕੇ ਇਤਿਹਾਸ ਰਚਿਆ। ਪਿਛਲੇ 36 ਸਾਲਾਂ ਵਿੱਚ ਸਿੰਗਲਜ਼ ਕੁਆਟਰ ਫਾਈਨਲ ਵਿੱਚ ਪਹੁੰਚਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈੱਡਲਾਈਨਸ। ਅਗਲੀਆਂ ਹੈੱਡਲਾਈਨਸ ਹੋਣਗੀਆਂ ਜੀ ਸ਼ਾਮ ਨੂੰ, ਔਰ ਇਸ ਵੇਲੇ ਪ੍ਰੋਗਰਾਮ ਹੈਲੋ ਫਰਮਾਇਸ਼ ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ।
1: हेलो,
2: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
1: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, ਸੁਰੱਖਿਅਤ ਰਹੋ।
3: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਮਿਡਵੇਵ 343.6 ਮੀਟਰ ਯਾਨੀ 873 ਕਿਲੋਹਰਸ, DRM 864 ਕਿਲੋਹਰਸ, FM 100.8 ਮੈਗਾਹਰਸ, FM 100.9 ਮੈਗਾਹਰਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼। ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰਨਾ ਹੈ ਜੀ ਫੋਨ ਕਾਲ ਦੇ ਜ਼ਰੀਏ, ਔਰ ਫੋਨ ਕਾਲ ਦੇ ਜ਼ਰੀਏ ਤੁਸੀਂ ਸਾਡੇ ਤੱਕ ਆਪਣੀ ਪਸੰਦ ਦਾ ਗੀਤ ਜਿਹੜਾ ਹੈ ਉਹ ਗੱਲ ਕਰਕੇ ਦੱਸ ਸਕਦੇ ਹੋ, ਔਰ ਆਪਣੀ ਪਸੰਦ ਦਾ ਗੀਤ ਸੁਣਨ ਦੇ ਲਈ ਤੁਸੀਂ ਨੰਬਰ ਡਾਇਲ ਕਰੋਗੇ 0818-31-23-143, ਔਰ ਇਸ ਨੰਬਰ ਨੂੰ ਡਾਇਲ ਕਰਕੇ ਤੁਸੀਂ ਹੁਣ ਇਸ ਵਕਤ ਲਾਈਵ ਫੋਨ ਇਨ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਔਰ ਆਪਣੀ ਪਸੰਦ ਦਾ ਗੀਤ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸੋ ਜਲੰਧਰ ਤੋਂ ਬਾਹਰ ਬੈਠੇ ਦੋਸਤ 0818 ਜਲੰਧਰ ਦਾ ਏਰੀਆ ਕੋਡ ਜ਼ਰੂਰ ਡਾਇਲ ਕਰਨ, ਔਰ ਇਸ ਤੋਂ ਬਾਅਦ 23-42-173 ਨੰਬਰ ਡਾਇਲ ਕਰਕੇ ਇਸ ਪ੍ਰੋਗਰਾਮ ਦਾ ਹਿੱਸਾ ਤੁਸੀਂ ਬਣ ਸਕਦੇ ਹੋ। ਹੁਣ ਇਸ ਵਕਤ ਠੀਕ 11 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਸਿਰਫ ਅਤੇ ਸਿਰਫ ਤੁਹਾਡੀ ਪਸੰਦ ਦੇ ਗੀਤ ਅਸੀਂ ਪੇਸ਼ ਕਰਾਂਗੇ। ਸਵੇਰ ਦੇ ਠੀਕ ਇਸ ਵੇਲੇ 10:05 ਔਰ 12 ਸੈਕਿੰਡ ਹੋਏ ਨੇ। ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਅੱਜ ਦੇ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੇ ਰੂਬਰੂ ਹੋਣ ਜਾ ਰਿਹਾ ਹੈ, ਔਰ ਇਸ ਗੀਤ ਤੋਂ ਬਾਅਦ ਪਹਿਲੇ ਕਾਲਰ ਦੋਸਤ ਜਾਣਾਂਗੇ ਕੌਣ ਨੇ ਔਰ ਕਿੱਥੋਂ ਆਏ ਨੇ ਇਸ ਗੀਤ ਤੋਂ ਬਾਅਦ।

0: 10:40 ਇਸ ਵੇਲੇ ਸਟੂਡੀਓ ਦੀ ਘੜੀ 'ਤੇ ਹੋ ਰਹੇ ਨੇ ਪ੍ਰੋਗਰਾਮ ਤੁਹਾਡਾ ਆਪਣਾ ਇਸ ਵੇਲੇ ਚੱਲ ਰਿਹਾ ਜੀ ਹੈਲੋ ਫਰਮਾਇਸ਼ ਔਰ ਹੈਲੋ ਫਰਮਾਇਸ਼ ਪ੍ਰੋਗਰਾਮ ਦੇ ਵਿੱਚ ਅੱਜ ਦੇ ਇਸ ਪ੍ਰੋਗਰਾਮ ਦੇ ਪਹਿਲੇ ਕਾਲਰ ਦੋਸਤ ਪਹੁੰਚ ਗਏ ਨੇ ਹੈਲੋ
1: ਜੀ
0: ਸਤਿ ਸ਼੍ਰੀ ਅਕਾਲ ਜੀ ਕੌਣ ਦੋਸਤ ਗੱਲ ਕਰ ਰਹੇ ਨੇ ਜੀ ਕੁਲਦੀਪ ਜੀ ਬਹੁਤ ਬਹੁਤ ਸਵਾਗਤ ਜੀ ਪ੍ਰੋਗਰਾਮ ਦੇ ਵਿੱਚ ਜੀ ਬਹੁਤ ਬਹੁਤ ਸ਼ੁਕਰੀਆ ਜੀ ਜ਼ਰੂਰ ਜੀ ਜਦੋਂ ਜਿੱਥੇ ਸੇਵਾ ਲੱਗਦੀ ਹੈ ਅਸੀਂ ਜ਼ਰੂਰ ਜਿਹੜੀ ਹੈ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਜਾਂਦੇ ਹਾਂ ਅਤੇ ਕੁਲਦੀਪ ਜੀ 31 ਵਰ੍ਹੇ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਨਾਲ ਬਿਤਾਏ ਨੇ ਅਤੇ ਕਿਵੇਂ ਦਾ ਰਿਹਾ ਇਹ ਸਫ਼ਰ
1: ਬਹੁਤ ਵਧੀਆ ਨਾਮ ਨੰਦੇ ਆ ਜੀ
0: ਅੱਛਾ ਜੀ
1: ਬਹੁਤ ਵਧੀਆ ਜਾਣਕਾਰੀ ਵੀ ਮਿਲਦੀ ਹੈ ਸਾਨੂੰ ਤਾਂ ਜੀ ਸੰਜੀ ਤੋਂ ਵੀ ਮਿਲਦਾ ਹੈ
0: ਅੱਛਾ ਜੀ ਤੇ ਆਪਣੇ ਕੀਮਤੀ ਸੁਝਾਅ ਵੀ ਸਾਨੂੰ ਜ਼ਰੂਰ ਦਿਆ ਕਰੋ
1: ਜੀ ਆ ਵੀ ਹੁਣ ਐਫਐਮ ਆਪਣਾ ਰੰਗਨੇ ਬਾਜ਼ਾਰ ਤੇ ਨਾ ਤੁਸੀਂ ਇਹ ਨੂੰ ਫੋਨ ਤੇ ਕਰ ਦਿਓ ਜੀ
0: ਅੱਛਾ ਜੀ ਠੀਕ ਹੈ ਜੀ ਤੁਹਾਡਾ ਸੁਝਾਅ ਜਿਹੜਾ ਆ ਜੀ ਤੁਹਾਡਾ ਸੁਝਾਅ ਜਿਹੜਾ ਆ ਅਸੀਂ ਜ਼ਰੂਰ ਉੱਚ ਅਧਿਕਾਰੀਆਂ ਤੱਕ ਪਹੁੰਚਾ ਦੇਵਾਂਗੇ ਔਰ ਜਿਹੜਾ ਤੁਸੀਂ ਸੁਝਾਅ ਦਿੱਤਾ ਹੈ ਇਸ ਦੇ ਉੱਤੇ ਜ਼ਰੂਰ ਨੋਟਿਸ ਲਿਆ ਜਾਏਗਾ ਸੋ ਬਹੁਤ ਬਹੁਤ ਸ਼ੁਕਰੀਆ ਜੀ ਔਰ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਤੁਸੀਂ ਕਿਹੜਾ ਗੀਤ ਸੁਣੋਗੇ ਠੀਕ ਹੈ ਜੀ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਇਹ ਬਹੁਤ ਹੀ ਖੂਬਸੂਰਤ ਗੀਤ ਤੁਹਾਡੇ ਰੇਡੀਓ ਸੈੱਟ ਤੇ ਆਇਆ ਜੀ ਸ਼ੁਕਰੀਆ ਜੀ ਸ਼ੁਕਰੀਆ ਸੋ ਇਸ ਪ੍ਰੋਗਰਾਮ ਦੇ ਲਈ ਤੁਸੀਂ ਵੀ ਫੋਨ ਕਰ ਸਕਦੇ ਹੋ ਔਰ ਫੋਨ ਕਾਲ ਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ ਆਪਣੀ ਪਸੰਦ ਦਾ ਗੀਤ ਲੈ ਕੇ ਔਰ 0181 ਜਲੰਧਰ ਦਾ ਏਰੀਆ ਕੋਡ ਹੈ 2342173 ਨੰਬਰ ਡਾਇਲ ਕਰਕੇ ਇਸ ਪ੍ਰੋਗਰਾਮ ਦਾ ਹਿੱਸਾ ਤੁਸੀਂ ਬਣ ਸਕਦੇ ਹੋ ਹੁਣ ਇਸੇ ਵਕਤ

0: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਸਿਰਫ ਆਕਾਸ਼ਵਾਣੀ ਜਲੰਧਰ ਤੇ
1: ਪ੍ਰੋਗਰਾਮ ਇਸ ਵੇਲੇ ਚੱਲ ਰਿਹਾ ਜੀ ਤੁਹਾਡਾ ਆਪਣਾ ਹੈਲੋ ਫਰਮਾਇਸ਼ 10:23 ਔਰ 24 ਸੈਕਿੰਡ ਇਸ ਵੇਲੇ ਸਟੂਡੀਓ ਦੀ ਘੜੀ 'ਤੇ ਹੋਏ ਨੇ ਔਰ ਇਸ ਪ੍ਰੋਗਰਾਮ ਦੇ ਲਈ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਜੀ 0118123173 ਨੰਬਰ ਡਾਇਲ ਕਰਕੇ ਔਰ ਇਸ ਨੰਬਰ ਦੇ ਜ਼ਰੀਏ ਤੁਸੀਂ ਆਪਣੀ ਪਸੰਦ ਦਾ ਹਿੰਦੀ ਗੀਤ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਗਲੇ ਕਾਲਰ ਦੋਸਤ ਪਹੁੰਚ ਗਏ ਨੇ ਹੈਲੋ
2: ਐਸੀ ਬਾਣੀ ਬੋਲੀਏ ਮਨ ਕਾ ਆਪਾ ਖੋਏ ਔਰਨ ਕੋ ਸੀਤਲ ਕਰੇ ਆਪ ਹੀ ਸੀਤਲ ਹੋਰ। ਮੈਡਮ ਜੀ ਨਮਸਕਾਰ।
1: ਨਮਸਕਾਰ ਜੀ।
2: ਜੀ ਮੈਂ ਮਨੋਹਰ ਲਾਲ ਸੁਥਾਰ ਪਿੰਡ ਕਪੂਰ ਸ਼ਾਹ ਕੁਬਨ ਜ਼ਿਲ੍ਹਾ ਫਾਜ਼ਿਲਕਾ ਤੋਂ ਬੋਲ ਰਿਹਾ। ਮੈਡਮ ਜੀ
1: ਜੀ ਮਨੋਹਰ ਲਾਲ ਜੀ ਸਵਾਗਤ ਜੀ ਪ੍ਰੋਗਰਾਮ 'ਚ।
2: ਬਹੁਤ ਬਹੁਤ ਧੰਨਵਾਦ ਮੈਡਮ ਜੀ।
1: ਜੀ ਤੇ ਮਨੋਹਰ ਲਾਲ ਜੀ ਫਾਜ਼ਿਲਕਾ 'ਚ ਮੌਸਮ ਕਿਹੋ ਜਿਹਾ ਇਸ ਵੇਲੇ?
2: ਮੌਸਮ ਤਾਂ ਮੈਡਮ ਜੀ ਸਾਫ਼ ਹੈ, ਧੁੱਪ ਨਿਕਲੀ ਹੈ। ਰਾਤ ਕੱਲ੍ਹ ਦਾ ਥੋੜ੍ਹਾ ਟੈਂਪਰੇਚਰ ਡਾਊਨ ਹੋਇਆ, ਪਹਿਲਾਂ ਤਾਂ ਬਹੁਤ ਗਰਮੀ ਸੀ।
1: ਅੱਛਾ ਜੀ, ਤੇ ਹੁਣ ਮੌਸਮ ਠੀਕ ਹੈ?
2: ਹਾਂਜੀ ਸਾਫ਼ ਹੈ ਮੌਸਮ ਜੀ, ਥੋੜੀ ਥੋੜੀ ਹਵਾ ਚੱਲ ਰਹੀ ਹੈ। ਠੀਕ
1: ਹੈ। ਤੇ ਪ੍ਰੋਗਰਾਮ ਕਿਹੋ ਜਿਹੇ ਲੱਗਦੇ ਨੇ ਆਕਾਸ਼ਵਾਣੀ ਜਲੰਧਰ?
2: ਬਹੁਤ ਵਧੀਆ ਲੱਗਦੇ ਨੇ ਮੈਡਮ ਜੀ।
1: ਜੀ
2: ਰੇਡੀਓ ਤੋਂ ਹਮੇਸ਼ਾ ਮੈਂ ਟੇਲਰ ਦਾ ਕੰਮ ਕਰਦਾ ਤੇ ਮੇਰਾ ਸਾਥ ਦਿੰਦਾ। ਜਦੋਂ ਵੀ ਦੁਕਾਨ ਤੇ ਆ ਕੇ ਮੈਂ ਆਨ ਕਰ ਲੈਣਾ ਤੇ ਸ਼ਾਮ ਨੂੰ ਜਾਂਦੀ ਵਾਰੀ ਬੰਦ ਹੁੰਦਾ।
1: ਜੀ ਤੇ ਰੇਡੀਓ ਐਪ ਤੇ ਸੁਣਦੇ ਹੋ ਜਾਂ ਰੇਡੀਓ ਤੇ ਸੁਣਦੇ ਹੋ ਪ੍ਰੋਗਰਾਮ?
2: ਨਹੀਂ ਜੀ ਰੇਡੀਓ ਰੱਖਿਆ ਮੈਡਮ।
1: ਅੱਛਾ ਜੀ ਠੀਕ ਹੈ। ਆਵਾਜ਼ ਠੀਕ ਠਾਕ ਆਉਂਦੀ ਹੈ?
2: ਹਾਂਜੀ
1: ਆਵਾਜ਼ ਠੀਕ ਠਾਕ ਪਹੁੰਚ ਰਹੀ ਹੈ ਤੁਹਾਡੇ ਤੱਕ?
2: ਹਾਂਜੀ ਬਹੁਤ ਵਧੀਆ ਜੀ, ਸਾਡੇ ਫਾਜ਼ਿਲਕਾ ਫਿਰ ਬਿਲਕੁਲ 15 ਕਿਲੋਮੀਟਰ ਹੈ ਜੀ।
1: ਅੱਛਾ ਜੀ ਠੀਕ ਹੈ। ਤੇ ਗਾਣਾ ਕਿਹੜਾ ਸੁਣੋਗੇ?
2: ਗਾਣਾ ਸੁਣਨਾ ਫਿਲਮ ਹੈ ਜੀ ਝੁਕ ਗਿਆ ਆਸਮਾਨ
1: ਜੀ,
2: ਆਵਾਜ਼ ਲਤਾ ਜੀ ਦੀ
1: ਜੀ,
2: ਮੇਰੇ ਤੁਮਾਰੇ ਬੀਚ ਮੈਂ ਅਬ ਤੋ ਨਾ ਪਰਬਤ ਨਾ ਸਾਗਰ।
1: ਠੀਕ ਹੈ ਜੀ, ਗੀਤ ਤੁਹਾਡੀ ਪਸੰਦ ਤੇ ਆ ਰਿਹਾ, ਕਾਲ ਕਰਨ ਲਈ ਸ਼ੁਕਰੀਆ ਜੀ।
2: ਬਹੁਤ ਬਹੁਤ ਧੰਨਵਾਦ।

0: बड़े चैलेंज से निपटने में टीबी के मरीजों की बहुत मदद की है। आपको जानकर हैरानी होगी, हमारे देश में 10-12 साल के बच्चे भी निक्षय मित्र बनकर टीबी के खिलाफ लड़ाई को आगे बढ़ा रहे हैं।
1: जन जन का रखे ध्यान, टीबी मुक्त भारत अभियान।
2: अधिक जानकारी के लिए नजदीकी आयुष्मान आरोग्य मंदिर जाएं। स्वास्थ्य एवं परिवार कल्याण मंत्रालय द्वारा जनहित में जारी।
3: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
4: ਪ੍ਰੋਗਰਾਮ ਹੈਲੋ ਫਰਮਾਇਸ਼ 10:32 ਇਸ ਵੇਲੇ ਸਟੂਡੀਓ ਦੀ ਘੜੀ 'ਤੇ ਹੋਏ ਨੇ ਔਰ ਇਸ ਪ੍ਰੋਗਰਾਮ ਦੇ ਲਈ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ 0118-1342-173 ਨੰਬਰ ਡਾਇਲ ਕਰਕੇ, ਔਰ ਇਸ ਨੰਬਰ ਦੇ ਜ਼ਰੀਏ ਤੁਸੀਂ ਸਾਡੇ ਤੱਕ ਪਹੁੰਚ ਕਰਕੇ ਆਪਣੀ ਪਸੰਦ ਦਾ ਪੰਜਾਬੀ ਗੀਤ ਹੁਣੇ ਇਸੇ ਵਕਤ ਸੁਣ ਸਕਦੇ ਹੋ। ਠੀਕ 11 ਵਜੇ ਤੱਕ ਸਿਰਫ ਅਤੇ ਸਿਰਫ ਤੁਹਾਡੀ ਪਸੰਦ ਦੇ ਗੀਤ ਇਸ ਪ੍ਰੋਗਰਾਮ ਦੇ ਲਈ ਅਸੀਂ ਪਲੇ ਕਰਦੇ। ਸੋ ਅਗਲੇ ਕਾਲਰ ਦੋਸਤ ਪਹੁੰਚ ਗਏ ਨੇ। ਹੈਲੋ ਜੀ, ਹੈਲੋ ਜੀ। ਮੈਨੂੰ ਲੱਗਦਾ ਕਿ ਕਾਲਰ ਦੋਸਤ ਦੀ ਕਾਲ ਜਾਂ ਤਾਂ ਕੱਟੀ ਗਈ ਹੈ ਜਾਂ ਫਿਰ ਉਹਨਾਂ ਨੇ ਕਾਲ ਹੋਲਡ 'ਤੇ ਰੱਖ ਦਿੱਤੀ ਹੈ। ਹੈਲੋ ਜੀ, ਉਹਨਾਂ ਦੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ। ਪਾਲੀ ਜੀ, ਉਹਨਾਂ ਨੇ ਪਿਆਲਾਂ ਤੋਂ ਫੋਨ ਕੀਤਾ ਸੀ ਸਾਨੂੰ ਔਰ ਉਹਨਾਂ ਨੇ ਫਿਲਮ ਮੇਰਾ ਨਾਮ ਜੋਕਰ ਦੇ ਵਿੱਚੋਂ ਫਿਲਮ ਦੀ ਫਰਮਾਇਸ਼, ਗੀਤ ਦੀ ਫਰਮਾਇਸ਼ ਕੀਤੀ ਸੀ ਔਰ ਮੁਕੇਸ਼ ਜੀ ਦੀ ਆਵਾਜ਼ ਵਿੱਚ ਇਹ ਗੀਤ ਤੁਹਾਡੇ ਸਭ ਦੀ ਰੇਡੀਓ ਸੈੱਟ 'ਤੇ ਪਹੁੰਚ ਰਿਹਾ ਜੀ।

0: प्रोग्राम हैलो फरमाइश 10:37 और 37 सेकंड इस वेले स्टूडियो की घड़ी हुए ने और मीडियम वेव 343.6 मीटर यानी 873 किलोहर्ट्स से असी आकाशवाणी के जलंधर केंद्र तो बोल रहे हैं और DTH की आकाशवाणी पंजाब सेवा और तुसी साडे प्रोग्राम वेव्स ऐप राही भी सुन सकते हो। सो अगले कॉलर दोस्त पहुँच गए ने अपनी फरमाइश का गीत लैके। हैलो
1: गुड मॉर्निंग मैम जी।
0: गुड मॉर्निंग जी, वेरी गुड मॉर्निंग। कौन गल कर रहे ने?
1: ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ ਬਿੱਟੂ ਬੋਲ ਰਿਹਾ ਜੀ।
0: ਰਾਜੇਸ਼ ਜੈਨ ਬਿੱਟੂ ਜੀ, ਸਵਾਗਤ ਪ੍ਰੋਗਰਾਮ 'ਚ।
1: ਬਹੁਤ ਵਧੀਆ ਸਵੇਰ ਦੇ ਪ੍ਰੋਗਰਾਮ ਕਰ ਰਹੇ ਹੋ ਜੀ, ਤੁਸੀਂ ਸੋਹਣੀ ਸਵੇਰ ਵੀ ਸੁਣਿਆ ਜੀ, ਬਾਕੀ ਦੋਸਤਾਂ ਦੀ ਫਰਮਾਇਸ਼ ਬਹੁਤ ਪਸੰਦ ਆ ਰਹੀ ਆ
0: ਜੀ। ਸ਼ੁਕਰੀਆ ਜੀ। ਰਾਜੇਸ਼ ਜੀ ਕੀ ਕਰ ਰਹੇ ਸੀ ਇਸ ਵੇਲੇ?
1: ਬਸ ਮੈਡਮ ਧੂਫ ਬੱਤੀ ਕਰੀ ਸੀ, ਫੋਨ 'ਤੇ ਵੀ ਧੂਫ ਬੱਤੀ ਕੀਤੀ, ਫੋਨ ਬੜਾ ਔਖਾ ਮਿਲਦਾ ਜੀ।
0: ਅੱਛਾ ਜੀ, ਠੀਕ ਹੈ। ਧੂਫ ਬੱਤੀ ਕਰਕੇ ਫਿਰ ਹੀ ਲੱਗਦਾ ਨੰਬਰ, ਉਦਾਂ ਨਹੀਂ ਲੱਗਦਾ?
1: ਲੱਗਦਾ ਨਹੀਂ ਜੀ, ਬਹੁਤ ਔਖਾ ਲੱਗਦਾ ਜੀ, ਤਾਂ ਬੜੇ ਦੋਸਤ ਬਿਜ਼ੀ ਹੁੰਦੇ ਆ, ਲੱਗੇ ਹੁੰਦੇ ਆ ਸਾਰੇ ਲਾਈਨ, ਜਦੋਂ ਕਿਤੇ ਖਾਲੀ ਹੁੰਦੀ ਫਿਰ ਕਿਤੇ ਨੰਬਰ।
0: ਬਿਲਕੁਲ ਜੀ ਬਿਲਕੁਲ, ਮਿਹਨਤ ਤਾਂ ਕਰਨੀ ਪੈਂਦੀ ਹੈ ਔਰ ਜਦੋਂ ਤੁਸੀਂ ਦਿਲ ਤੋਂ ਜਿਹੜੇ ਆ ਫੋਨ ਲਗਾਉਂਦੇ ਹੋ ਨਾ ਕਿ ਅੱਜ ਫਰਮਾਇਸ਼ੀ ਪ੍ਰੋਗਰਾਮ 'ਚ ਪ੍ਰੋਗਰਾਮ ਫੋਨ ਲਗਾਉਣਾ ਆ ਤਾਂ ਫਿਰ ਜ਼ਰੂਰ ਲੱਗਦਾ ਆ।
1: ਹਾਂਜੀ ਹਾਂਜੀ
0: ਜੀ। ਗਾਣਾ ਕਿਹੜਾ ਸੁਣੋਗੇ?
1: ਗਾਣਾ ਜੀ ਫਿਲਮ ਫੰਦੇਬਾਜ਼, ਅਭੀ 11 ਨਹੀਂ ਵਜੇ ਹੈ।
0: ਠੀਕ ਹੈ ਜੀ, ਗੀਤ ਤੁਹਾਡੀ ਪਸੰਦ ਦੇ ਉੱਤੇ ਆ ਰਿਹਾ ਜੀ, ਕਾਲ ਕਰਨ ਲਈ ਸ਼ੁਕਰੀਆ ਜੀ,
1: ਧੰਨਵਾਦ।
2: ਬਣਾਓ ਯਾਰੋ, ਆਓ ਲੇਕਿਨ ਠਹਿਰੋ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਪ੍ਰੋਗਰਾਮ ਇਸ ਵੇਲੇ ਚੱਲ ਰਿਹਾ ਜੀ ਤੁਹਾਡਾ ਆਪਣਾ ਹੈਲੋ ਫਰਮਾਇਸ਼, ਔਰ ਇਸ ਪ੍ਰੋਗਰਾਮ ਦੇ ਲਈ ਤੁਸੀਂ 2342173 ਨੰਬਰ ਡਾਇਲ ਕਰਕੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਹੁਣੇ ਇਸੇ ਵਕਤ 0181 ਜਲੰਧਰ ਦਾ ਏਰੀਆ ਕੋਡ ਹੈ, ਜ਼ਰੂਰ ਡਾਇਲ ਕਰਨਾ ਜਲੰਧਰ ਜਾਂ ਪੰਜਾਬ ਤੋਂ ਬਾਹਰ ਬੈਠੇ ਹੋ ਔਰ ਇਸ ਪ੍ਰੋਗਰਾਮ ਦੇ ਲਈ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ। ਸੋ ਅਗਲੇ ਕਾਲਰ ਦੋਸਤ ਪਹੁੰਚ ਗਏ ਨੇ। ਹੈਲੋ,
2: ਹੈਲੋ, ਨਮਸਤੇ ਮੈਡਮ ਜੀ।
1: ਜੀ ਨਮਸਤੇ ਜੀ,
2: ਆਵਾਜ਼ ਤੁਹਾਡੀ ਬਹੁਤ ਘੱਟ ਆਉਂਦੀ ਹੈ
1: ਜੀ। ਬਿਲਕੁਲ ਜੀ, ਹੁਣ ਠੀਕ ਆ ਰਹੀ ਹੈ ਜੀ?
2: ਨਹੀਂ ਆਉਂਦੀ ਤਾਂ ਹੈ, ਬਿਲਕੁਲ ਘੱਟ ਆ ਰਹੀ ਹੈ, ਬਹੁਤ ਘੱਟ
1: ਜੀ। ਸਤਪਾਲ ਜੀ, ਹੁਣ ਦੇਖੋ ਜੀ ਕਿਵੇਂ ਚੱਲ ਰਹੀ ਹੈ ਆਵਾਜ਼, ਠੀਕ ਆ ਰਹੀ ਹੈ?
2: ਹਾਂਜੀ ਹਾਂ, ਹੁਣ ਅੱਗੇ ਨਾਲੋਂ ਥੋੜ੍ਹਾ ਜਿਹਾ ਫਰਕ ਹੈ, ਹੁਣ ਥੋੜ੍ਹੀ ਜਿਹੀ ਤੇਜ਼ ਹੈ ਆਵਾਜ਼।
1: ਠੀਕ ਹੈ ਜੀ, ਅਤੇ ਆਪਣਾ ਸ਼ੁਭ ਨਾਮ ਦੱਸ ਦਿਓ, ਵੈਸੇ ਸਾਨੂੰ ਤਾਂ ਪਤਾ ਹੀ ਹੈ, ਆਪਣਾ ਸ਼ੁਭ ਨਾਮ ਦੱਸ ਦਿਓ।
2: ਮੇਰਾ ਨਾਮ ਸਤਪਾਲ ਹੈ ਮੈਡਮ ਜੀ, ਲੁਧਿਆਣੇ ਤੋਂ ਕਾਲ ਕੀਤੀ ਹੈ ਮੈਂ
1: ਜੀ। ਸਤਪਾਲ ਜੀ, ਸਵਾਗਤ ਪ੍ਰੋਗਰਾਮ ਦੇ ਵਿੱਚ।
2: ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ। ਲੁਧਿਆਣੇ ਦੇ ਵਿੱਚ ਬੜੀ ਦੇਰ ਬਾਅਦ ਤੁਸੀਂ ਅੱਜ ਆਇਓ
1: ਜੀ। ਜੀ ਬਿਲਕੁਲ, ਜਦੋਂ ਜਦੋਂ ਵੀ ਜਿੱਥੇ ਵੀ ਸੇਵਾ ਦਾ ਮੌਕਾ ਮਿਲਦਾ ਹੈ ਉੱਥੇ ਜਦੋਂ ਡਿਊਟੀ ਲੱਗ ਜਾਂਦੀ ਹੈ ਤਾਂ ਉੱਥੇ ਫਿਰ ਆ ਜਾਈਦਾ ਹੈ। ਅਤੇ ਸਤਪਾਲ ਜੀ, ਕਿਹੜਾ ਗੀਤ ਜਿਹੜਾ ਹੈ ਤੁਹਾਨੂੰ ਸੁਣਾਈਏ?
2: ਗੀਤ ਮੈਡਮ ਜੀ ਆਰਜੂ ਫਿਲਮ ਦਾ, ਲਤਾ ਮੰਗੇਸ਼ਕਰ ਦੀ ਆਵਾਜ਼ ਹੈ, ਬੇਦਰਦੀ ਬਾਲਮਾ ਤੁਝਕੋ।
1: ਠੀਕ ਹੈ ਜੀ, ਗੀਤ ਤੁਹਾਡੀ ਪਸੰਦ ਦਾ ਜ਼ਰੂਰ ਸੁਣਾਵਾਂਗੇ। ਅਤੇ ਇਸ ਵੇਲੇ ਕੀ ਕਰ ਰਹੇ ਸੀ?
2: ਹਾਂਜੀ,
1: ਕੀ ਕਰ ਰਹੇ ਸੀ ਇਸ ਵੇਲੇ?
2: ਬਸ ਕੀ ਕਰਨਾ, ਇਸ ਟਾਈਮ ਤੁਹਾਡਾ ਪ੍ਰੋਗਰਾਮ ਸੁਣਦੇ ਸੀ ਬੈਠੇ।
1: ਅੱਛਾ ਜੀ,
2: ਜਦ ਮੈਂ ਦੇਖਿਆ ਮੈਂ ਕਿਹਾ ਵੀ ਅੱਜ ਆਵਾਜ਼ ਜਾਣੀ ਪਹਿਚਾਨੀ ਲੱਗਦੀ ਹੈ ਵੀ ਆਈ ਹੈ, ਮੈਡਮ ਆਏ ਨੇ, ਤੇ ਚਲੋ ਆਪਾਂ ਕਾਲ ਲਾ ਕੇ ਦੇਖੋ ਜੇ ਲੱਗ ਜਾਵੇ ਤਾਂ।
1: ਠੀਕ ਹੈ ਜੀ, ਤੇ ਤੁਹਾਡੀ ਕਾਲ ਵੀ ਲੱਗ ਗਈ ਔਰ ਤੁਹਾਡੀ ਪਸੰਦ ਦਾ ਗੀਤ ਵੀ ਅਸੀਂ ਪਲੇ ਕਰ ਰਹੇ ਹਾਂ। ਤੇ ਮੌਸਮ ਕਿਵੇਂ ਆ ਲੁਧਿਆਣੇ ਦੇ ਵਿੱਚ?
2: ਮੌਸਮ ਤਾਂ ਮੈਡਮ ਜੀ ਧੁੱਪ ਨਿਕਲੀ ਹੋਈ ਹੈ, ਗਰਮੀ ਹੈ ਬਹੁਤ।
1: ਠੀਕ ਹੈ ਠੀਕ ਹੈ, ਤੇ ਚਲੋ ਜੀ ਅੰਦਰ ਬੈਠੇ ਰੇਡੀਓ ਸੁਣ ਰਹੇ ਹੋ ਤੁਸੀਂ ਔਰ ਆਪਣੀ ਪਸੰਦ ਦਾ ਗੀਤ ਜਿਹੜਾ ਇੰਜੋਏ ਕਰੋ ਆਕਾਸ਼ਵਾਣੀ ਜਲੰਧਰ ਦੇ ਨਾਲ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਫੋਨ ਕਰਨ ਦਾ।
2: ਧੰਨਵਾਦ।

0: ਪ੍ਰੋਗਰਾਮ ਇਸ ਵੇਲੇ ਚੱਲ ਰਿਹਾ ਜੀ ਤੁਹਾਡਾ ਆਪਣਾ ਹੈਲੋ ਫਰਮਾਇਸ਼, ਔਰ ਇਸ ਪ੍ਰੋਗਰਾਮ ਦੇ ਲਈ ਤੁਸੀਂ ਸਾਡੇ ਤੱਕ 2342173 ਨੰਬਰ ਡਾਇਲ ਕਰਕੇ ਫੋਨ ਕਾਲ ਦੇ ਜ਼ਰੀਏ ਪਹੁੰਚੇ, ਔਰ 0181 ਜਲੰਧਰ ਏਰੀਆ ਕੋਡ ਹੈ, ਔਰ ਇਸ ਏਰੀਆ ਕੋਡ ਨੂੰ ਡਾਇਲ ਕਰਕੇ ਬਹੁਤ ਸਾਰੇ ਦੋਸਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਅਗਲੇ ਦੋਸਤ ਪਹੁੰਚ ਗਏ ਨੇ। ਹੈਲੋ,
1: ਹੈਲੋ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਗੱਲ ਕਰ ਰਹੇ ਨੇ?
1: ਮੈਡਮ ਜੀ, ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ ਜੀ।
0: ਪੌਲ ਜੀ, ਸਵਾਗਤ ਪ੍ਰੋਗਰਾਮ ਦੇ ਵਿੱਚ।
1: ਮਿਹਰਬਾਨੀ, ਸ਼ੁਕਰੀਆ ਤੁਹਾਡਾ, ਧੰਨਵਾਦ ਜੀ, ਬਹੁਤ ਦਿਨਾਂ ਬਾਅਦ ਤੁਹਾਡੀ ਹਾਜ਼ਰੀ ਲੱਗੀ ਹੈ
0: ਜੀ। ਬਿਲਕੁਲ ਜੀ, ਬਿਲਕੁਲ। ਤੇ ਪੌਲ ਜੀ ਕੀ ਕਰ ਰਹੇ ਸੀ ਇਸ ਵੇਲੇ?
1: ਬਸ ਕੁਛ ਨੀ, ਹੁਣ ਚਾਹ ਪੀਂਦੇ ਹੈਗੇ ਜੀ।
0: ਅੱਛਾ,
1: ਨਾਲ ਨਾਲ ਪ੍ਰੋਗਰਾਮ ਤੁਹਾਡਾ ਸੁਣੀ ਜਾਂਦੇ ਜੀ।
0: ਜੀ ਜੀ, ਇਹ ਚਾਹ ਸਵੇਰ ਵਾਲੀ ਹੈ ਜਾਂ ਉਹ ਤੋਂ ਬਾਅਦ ਵਾਲੀ ਹੈ?
1: ਇਹ ਜਿਹਨੂੰ ਸ਼ਾਹ ਵੇਲਾ ਕਹਿੰਦੇ ਹੁੰਦੇ ਆ ਪਿੰਡਾਂ ਵਿੱਚ।
0: ਅੱਛਾ, ਠੀਕ ਹੈ, ਠੀਕ ਹੈ ਜੀ। ਤੇ ਚਾਹ ਦੇ ਨਾਲ ਨਾਲ ਫਿਰ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ, ਤੁਹਾਡੀ ਫਰਮਾਇਸ਼ ਦਾ ਕਿਹੜਾ ਗੀਤ
1: ਨਾਲ ਗੀਤ ਚੱਲ ਜਾਂਦਾ ਫਿਰ ਹੋਰ ਜ਼ਿਆਦਾ ਵਧੀਆ ਹੋ ਜਾਂਦਾ।
0: ਜੀ ਜੀ, ਕਿਹੜਾ ਗੀਤ ਪਲੇ ਕਰੀਏ?
1: ਗੀਤ ਮੈਡਮ, ਫਿਲਮ ਦਾ ਨਾਂ ਹੈ ਬੰਦਨੀ, ਤੇ ਗੀਤ ਦੇ ਬੋਲ ਆ ਜਾਣੇ ਵਾਲੇ ਹੋ ਸਕੇ ਤੋਂ ਲੌਟ ਕੇ ਆਣਾ।
0: ਜੀ, ਮੁਕੇਸ਼ ਜੀ ਦੀ ਆਵਾਜ਼ ਵਿੱਚ ਇਹ ਖੂਬਸੂਰਤ ਗੀਤ ਤੁਹਾਡੇ ਸਭ ਦੇ ਰੇਡੀਓ ਸਾਡੇ ਪਹੁੰਚ ਕੇ ਕਾਲ ਕਰਨ ਲਈ ਸ਼ੁਕਰੀਆ ਜੀ।
1: ਮਿਹਰਬਾਨੀ, ਸ਼ੁਕਰੀਆ ਤੁਹਾਡਾ।

ਵੀ ਤੁਸੀਂ ਵੀ ਸਾਰੇ ਸਾਡੇ ਵਾਂਗਨ ਹੋਵੋਗੇ ਗਰਮੀ ਨਾਲ ਬੇਹਾਲ। ਰੱਬ ਸੁਣ ਵੀ ਨਹੀਂ ਰਿਹਾ ਸਾਡੀ, ਕਿਉਂਕਿ ਜਿਹੜੀ ਬਰਸਾਤ ਹੈ ਉਹ ਬਹੁਤ ਹੀ ਘੱਟ ਪੈ ਰਹੀ ਹੈ, ਅਤੇ ਜਦੋਂ ਪੈਂਦੀ ਹੈ ਉਸ ਤੋਂ ਬਾਅਦ ਜਿਹੜੀ ਗਰਮੀ, ਓਏ ਹੋਏ ਬੁਰਾ ਹੀ ਹਾਲ। ਚਲੋ ਕੋਈ ਗੱਲ ਨਹੀਂ, ਰੱਬ ਦੇ ਰੰਗ ਨੇ, ਧੁੱਪ ਛਾਂ ਸਭ ਕੁਛ ਚੱਲਦਾ ਰਹੇਗਾ, ਹਰ ਚੀਜ਼ ਆਪਣੀ ਆਪਣੀ ਥਾਂ 'ਤੇ ਵਧੀਆ ਹੁੰਦੀ ਹੈ। ਔਰ ਅੱਜ ਕੱਲ੍ਹ ਤਾਂ ਬੜੀਆਂ ਸਾਰੀਆਂ ਬੱਚਿਆਂ ਨੂੰ ਫੈਸਿਲਿਟੀਜ਼ ਨੇ, ਅੱਜ ਕੱਲ੍ਹ ਤਾਂ ਇਨਵਰਟਰ ਲੱਗ ਗਏ ਨੇ, ਉਹਨਾਂ ਨੂੰ ਪਤਾ ਹੀ ਨਹੀਂ ਕਿ ਬੱਤੀ ਜਦੋਂ ਜਾਏ ਉਹਦੀ ਕੀ ਅਸੀਂ ਫੀਲ ਕਰ ਸਕਦੇ ਹਾਂ, ਕੀ ਮਹਿਸੂਸ ਹੁੰਦਾ। ਜਦੋਂ ਅਸੀਂ ਛੋਟੇ ਹੁੰਦੇ ਸੀ ਲਾਈਟ ਨਹੀਂ ਹੁੰਦੀ ਸੀ ਅਤੇ ਪੱਖੀਆਂ ਚੱਲੀ ਦੀਆਂ ਸੀ,

ਫਿਰ ਪੱਖੀਆਂ ਝੱਲ ਕੇ ਆਪਣਾ ਵਿਹੜਿਆਂ 'ਚ ਬੈਠ ਕੇ ਟਾਈਮ ਪਾਸ ਕਰੀਦਾ ਸੀ, ਆਂਢ ਗੁਆਂਢ ਨਾਲ ਮਿਲੀਦਾ ਸੀ, ਸੋ ਬਹਾਨੇ ਹੁੰਦੇ ਸੀ ਇੱਕ ਦੂਸਰੇ ਨੂੰ ਮਿਲਣ ਦੇ। ਫਿਰ ਅੱਜ ਬਿਲਕੁਲ ਅਸੀਂ ਆਪਣੇ ਆਪ ਨੂੰ ਸੋਲ ਬਣਾ ਲਿਆ, ਘਰਾਂ ਦੇ ਅੰਦਰ ਹੀ ਰਹਿਣਾ ਗਿੱਝ ਗਏ ਹਾਂ, ਏਸੀ ਚੱਲਦੇ ਨੇ, ਜਦੋਂ ਲਾਈਟ ਜਾਂਦੀ ਤਾਂ ਇਨਵਰਟਰਾਂ ਨੇ ਉਹਦੀ ਥਾਂ ਲੈ ਲਈ ਹੈ, ਇਨਵਰਟਰ ਚੱਲਦਾ, ਪਤਾ ਕੀ ਹੈ ਬੱਚਿਆਂ ਨੂੰ ਕਿ ਲਾਈਟ ਗਈ ਕਿ ਨਹੀਂ ਗਈ। ਚਲੋ ਇਹ ਸਭ ਕੁਝ ਤਾਂ ਚੱਲਦਾ ਰਹੇਗਾ, ਅਤੇ ਅਸੀਂ ਤਾਂ ਵੈਸੇ ਰੱਬ ਨੂੰ ਜੀਣ ਹੀ ਨਹੀਂ ਦਿੰਦੇ। ਜਦੋਂ ਜ਼ਿਆਦਾ ਮੀਂਹ ਪੈ ਜਾਂਦਾ, ਓਹੋ ਰੱਬਾ ਇੰਨਾ ਮੀਂਹ, ਅਤੇ ਜਦੋਂ ਨਹੀਂ ਪੈਂਦਾ, ਓਹੋ ਮੀਂਹ ਨਹੀਂ ਪਿਆ, ਮਤਲਬ ਅਸੀਂ ਕਿਸੇ ਪਾਸੇ ਨਹੀਂ ਛੱਡਦੇ। ਪਰ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ, ਔਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਕੋਲ ਪਹਿਲਾਂ ਹੀ ਪਹੁੰਚ ਗਏ ਹੋ। ਐਨ ਮੁਸਕਰਾਉਂਦੇ ਚਿਹਰੇ, ਜਿਹੜੀ ਸਾਈਡ 'ਤੇ ਡੀਪੀਆਂ ਲੱਗੀਆਂ ਮੈਨੂੰ ਦਿਖ ਰਹੇ ਨੇ, ਬਹੁਤ ਹੀ ਸੋਹਣੇ, ਬਹੁਤ ਹੀ ਵਧੀਆ, ਔਰ ਸਾਰੇ ਵੇਟ ਕਰ ਰਹੇ ਨੇ ਵੀ ਪੂਰੇ 10 ਵਜੇ। ਵੈਸੇ ਤਾਂ ਸਾਰਿਆਂ ਦੇ ਹੀ ਮੈਸੇਜ ਆ ਜਾਂਦੇ ਨੇ ਲਗਭਗ, ਪਰ ਜਿਹਦਾ ਪੂਰੇ 10 ਵਜੇ ਪਹੁੰਚ ਗਿਆ ਉਹ ਕੌਣ ਹੋਏਗਾ ਬਈ, ਜਿਹਦਾ ਕੰਪਿਊਟਰ ਸੈੱਟ 'ਤੇ ਪਹੁੰਚ ਗਿਆ, ਜ਼ਰੂਰ ਦੱਸਾਂਗੀ। ਪਹਿਲੇ ਤੁਹਾਡੀ ਨਜ਼ਰ ਕਰਦੀ ਹੈ ਇੱਕ ਗੀਤ, ਲਓ ਫਿਰ ਸੁਣੋ ਅਤੇ ਮਸਤ ਹੋ ਜਾਓ।

ਪ੍ਰੋਗਰਾਮ ਧਮਕ ਜਲੰਧਰ ਪੈਂਦੀ ਔਰ ਇਹ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ। ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਲੈ ਕੇ ਪਹੁੰਚੇ ਨੇ ਕਰਨਵੀਰ ਸਿੰਘ ਪੌਲ ਆਪਣੇ ਪੂਰੇ ਹੀ ਪਰਿਵਾਰ ਦੇ ਨਾਲ ਸਰਾਭਾ ਨਗਰ ਜਲੰਧਰ ਤੋਂ। ਔਰ ਕੁਲਵੰਤ ਸਿੰਘ ਪੋਤਰਾ ਲਵਰਾਜ ਸਿੰਘ ਪਿੰਡ ਪੋਜੋਕੇ ਫਿਰੋਜ਼ਪੁਰ ਤੋਂ ਇਹ ਹਾਜ਼ਰ ਹੋਏ ਨੇ। ਔਰ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ ਦਿਸ਼ਾਨੀ ਅਤੇ ਨਿਮਿਤ ਆਹੂਜਾ ਵੀ ਪਹੁੰਚੇ ਨੇ। ਪਿੰਡ ਕਬੂਲ ਸ਼ਾਹ ਖੁੱਬਣ ਜ਼ਿਲ੍ਹਾ ਫਾਜ਼ਿਲਕਾ ਤੋਂ ਸਤਿ ਸ਼੍ਰੀ ਅਕਾਲ ਭੇਜੀ ਸਾਨੂੰ ਬਲਤੇਜ, ਨਵਜੋਤ, ਹਰਮਨ, ਹੈਰੀ, ਹੈਪੀ ਅਤੇ ਸਾਰੇ ਪਰਿਵਾਰ ਨੇ। ਔਰ ਭੋਪਾਲਗੜ੍ਹ ਰਾਜਸਥਾਨ ਤੋਂ ਧਰਮੇਂਦਰ ਛੀਂਪਾ, ਕਪਿਲ ਛੀਂਪਾ, ਈਸ਼ਾਨ ਅਤੇ ਪੂਜਾ ਪਰਿਹਾਰ। ਮੇਨ ਬਾਜ਼ਾਰ ਮੰਡੀ ਲਾਧੂਕਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਵਰਿੰਦਰ ਕਾਲਰਾ, ਰੇਖਾ ਕਾਲਰਾ, ਪ੍ਰੀਕਸ਼ਿਤ, ਪ੍ਰਾਚੀ ਢੀਂਗਰਾ ਅਤੇ ਕਾਲਰਾ ਪਰਿਵਾਰ ਪਹੁੰਚ ਗਿਆ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਇਹ ਵੀ ਪਹੁੰਚ ਗਏ ਨੇ। ਔਰ ਪਿੰਡ ਕੁਣਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਸਰਦਾਰ ਮਲਕੀਤ ਸਿੰਘ ਕੁਣਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਕੁਣਿਆਣਾ ਔਰ ਦਰਸ਼ਨ ਸਿੰਘ ਸਾਬਕਾ ਸਰਪੰਚ, ਸਾਰਾ ਹੀ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ ਬੁਰਜ ਹਨੂੰਮਾਨਗੜ੍ਹ ਔਰ ਕੁਲਵੰਤ ਗਿੱਲ ਮਲੋਟ ਤੋਂ ਬੜੇ ਹੀ ਅਦਬ ਨਾਲ ਸਾਰਿਆਂ ਦੇ ਨਾਮ ਲਿਖੇ ਗਏ ਨੇ। ਔਰ ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਸਾਡੇ ਕੋਲ ਇਹ ਸੁਨੇਹਾ ਪਹੁੰਚਿਆ ਹੈ, ਸ਼ੁਕਰੀਆ ਜੀ। ਅਗਲੇ ਸੁਨੇਹੇ ਨਾਲ ਪਹੁੰਚੇ ਨੇ ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ, ਅਮਿਤ ਕੁਮਾਰ, ਹੈਪੀ ਰਾਏ। ਦੁਬੀਹਾ ਨੇ ਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੌਸ਼ਨੀ ਅਤੇ ਪ੍ਰਾਂਜਲ ਰਾਏ ਵੀ ਹਾਜ਼ਰ ਨੇ। ਔਰ ਜੌਨ ਡੈਕਿਸਟਰੋ, ਰੋਜ਼ੀ ਪਰਲ ਅਤੇ ਵਿਲਿਸ ਡੈਕਿਸਟਰੋ ਜਨਕਪੁਰੀ ਸਹਾਰਨਪੁਰ ਤੋਂ ਪਹੁੰਚ ਗਏ ਨੇ। ਅਗਲੇ ਸੁਨੇਹੇ ਨਾਲ ਸਾਡੇ ਕੋਲ ਪਹੁੰਚ ਗਏ ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਔਰ ਗਾਮ ਹਾਂਡੀ ਖੇੜਾ ਜ਼ਿਲ੍ਹਾ ਸਿਰਸਾ ਤੋਂ ਰਾਧੇ ਸ਼ਾਮ ਸ਼ਰਮਾ, ਇੰਦਿਰਾ ਸ਼ਰਮਾ, ਸਾਰਥਕ, ਸਚਿਨ ਅਤੇ ਰੋਹਿਤ ਸ਼ਰਮਾ। ਔਰ ਕਹਿੰਦੇ ਜੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਤੁਹਾਨੂੰ ਰਾਜ਼ੀ ਰੱਖੇ, ਸ਼ੁਕਰੀਆ, ਤੁਹਾਨੂੰ ਵੀ ਰਾਜ਼ੀ ਰੱਖੇ ਜੀ। ਚੰਡੀਗੜ੍ਹ ਵਾਲੇ ਦੋਸਤ ਪਹੁੰਚੇ ਨੇ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੇਫਾਲੀ, ਸ਼ੈਫੀ ਅਤੇ ਮਾਸਟਰ ਡੇਵਿਸ। ਗਾਮ ਕੁਮਾਰਹੇੜਾ ਸਹਾਰਨਪੁਰ ਤੋਂ ਹਾਜ਼ਰ ਨੇ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ, ਸੱਦਾਮ ਅਤੇ ਅਦੀਬ। ਸਤੀਸ਼ ਕੁਮਾਰ ਬਾਂਸਲ ਪਿੰਡ ਸਾਵੰਤਖੇੜਾ ਨੇੜੇ ਮੰਡੀ

ਡੱਬਵਾਲੀ ਤੋਂ ਪਹੁੰਚੇ ਨੇ ਔਰ ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ ਵੀ ਪਿੱਛੇ ਨਹੀਂ ਹੱਟੇ, ਪਹੁੰਚ ਗਏ। ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ, ਪੱਪੀ ਭਾਟੀਆ ਅਤੇ ਸੋਨੂ ਭਾਟੀਆ ਜਮਸ਼ੇਦਪੁਰ ਤੋਂ ਹਾਜ਼ਰ ਨੇ। ਔਰ ਅਗਲਾ ਸੁਨੇਹਾ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ, ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ ਵੀ ਪਹੁੰਚ ਗਏ ਨੇ। ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ ਗੋਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੋਦਾਰਾ ਇਹ ਵੀ ਪਹੁੰਚ ਗਏ, ਸ਼ੁਕਰੀਆ ਜੀ। ਸੰਜੇ ਢਿੰਗੀਆ, ਨਮਨ ਢਿੰਗੀਆ ਅਤੇ ਅਪਾਰ ਢਿੰਗੀਆ ਬਾਗਪਤ ਉੱਤਰ ਪ੍ਰਦੇਸ਼ ਤੋਂ ਹਾਜ਼ਰ ਨੇ। ਸਾਧੂ ਸ਼ਹਿਰ ਰਾਜਸਥਾਨ ਤੋਂ ਰਾਮ ਕੁਮਾਰ ਰਿਵਾੜ, ਚੰਦਰਕਲਾ ਰਿਵਾੜ ਵੀ ਪਹੁੰਚ ਗਏ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਬਲਜੀਤ ਗਿੱਲ ਕੈਨੇਡਾ ਤੋਂ, ਦਿਸ਼ਾ ਮੋਲਾ, ਜਗਤਾਰ ਜੱਗਾ, ਧੌਲਾ ਕਿੰਗਰਾ ਤੋਂ ਪਹੁੰਚ ਗਏ ਨੇ ਜੀ। ਟੇਲਰ ਮਾਸਟਰ ਪਿਆਰਾ ਸਿੰਘ ਸਿੱਧੂ ਅਲੀਪੁਰੀਆ ਅਤੇ ਮਨਦੀਪ ਸਿੰਘ ਸਿੱਧੂ, ਬੇਟਾ ਰਣਦੀਪ ਸਿੰਘ ਸਿੱਧੂ ਇੰਗਲੈਂਡ ਤੋਂ। ਬਾਕੀ ਮਿੱਤਰ ਵੀ ਬਹੁਤ ਸਾਰੇ ਕਹਿੰਦੇ ਹੈਗੇ, ਸਾਡੇ ਘੱਟ ਨਹੀਂ ਹੈਗੇ ਅਸੀਂ, ਪਰ ਕਦੀ ਫੁਰਸਤ 'ਚ ਉਹਨਾਂ ਨੇ ਵੀ ਕਹੀਓ ਸਾਡੇ ਤੱਕ ਸੁਨੇਹੇ ਭੇਜਣ। ਬਿਲਕੁਲ, ਸੁਨੇਹਾ ਤੁਸੀਂ ਕਿਸ ਤਰ੍ਹਾਂ ਭੇਜ ਸਕਦੇ ਹੋ ਅਸੀਂ ਫਿਰ ਦੱਸ ਦਿੰਦੇ ਹਾਂ। ਸਾਡਾ ਵਟਸਐਪ ਨੰਬਰ ਨੋਟ ਕਰ ਲਓ, 9465536077। ਇਸ ਨੰਬਰ 'ਤੇ ਤੁਸੀਂ ਸਾਡੇ ਤੱਕ ਆਪਣੇ ਸੁਨੇਹੇ ਭੇਜ ਦਿਓ। ਅਗਲਾ ਸੁਨੇਹਾ ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਇੰਜੀਨੀਅਰ ਅਮਨਜੋਤ ਸਿੰਘ, ਇੰਜੀਨੀਅਰ ਰਮਨਜੋਤ ਸਿੰਘ ਸੱਪਲ, ਸ਼ੁਕਰੀਆ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ। ਔਰ ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ ਵੀ ਪਹੁੰਚ ਗਏ। ਪਿੰਡ ਬਣਵਾਲਾ ਹਨਵੰਤਾ ਫਾਜ਼ਿਲਕਾ ਤੋਂ ਵਿਨੋਦ ਮਾਇਲ, ਸੀਮਾ, ਲਕਸ਼ਿਤਾ, ਯਸਿਕਾ, ਮਾਤਾ ਵਿਦਿਆ ਦੇਵੀ ਅਤੇ ਸਾਰਾ ਹੀ ਮਾਇਲ ਪਰਿਵਾਰ। ਲਓ ਫਿਰ ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ ਅਤੇ ਸੁਨੰਦਾ ਸ਼ਰਮਾ ਦੀ ਆਵਾਜ਼ ਸੁਣ ਲਓ ਇਹ ਗੀਤ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਤੁਸੀਂ ਆਨੰਦ ਮਾਣ ਰਹੇ ਹੋ। ਲਓ ਫਿਰ ਪ੍ਰੋਗਰਾਮ 'ਚ ਅਗਲਾ ਸੁਨੇਹਾ। ਅਮਰੀਕ ਸਿੰਘ ਟੇਲਰ ਮਾਸਟਰ ਜਲਾਨ ਜ਼ਿਲ੍ਹਾ ਸੰਗਰੂਰ ਤੋਂ ਔਰ ਆਪਣੇ ਸਾਥੀ ਮੈਂਬਰ ਵੀ ਲੈ ਕੇ ਪਹੁੰਚੇ ਨੇ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੁਰਵਾ। ਮਾਸਟਰ ਗੁਰਜਿੰਦਰ ਸਿੰਘ ਸੋਲ, ਪਿੰਡ ਪੀਰ ਦੀ ਸੈਨ, ਡਾਕਖਾਨਾ ਬੱਬਰੀ ਨੰਗਲ, ਜ਼ਿਲ੍ਹਾ ਗੁਰਦਾਸਪੁਰ ਤੋਂ ਇਹ ਪਹੁੰਚੇ ਨੇ। ਪਿੰਡ ਕਬੂਲਸ਼ਾਹ ਖੁੱਬਣ, ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾਵਾ ਸਿੰਘ, ਬਲਕਰਨ, ਤੰਨੂ, ਪਵੀ, ਜੱਸੀ। ਬਹੁਤ ਵਧੀਆ, ਇਹਨਾਂ ਨੂੰ ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਲੱਗਦਾ ਜੀ, ਸ਼ੁਕਰੀਆ। ਪਿੰਡ ਸੰਦੋਹਾ ਨੇੜੇ ਮੋੜ ਮੰਡੀ ਤੋਂ ਜਗਰਾਜ ਸਿੰਘ, ਕਣਕ ਵਾਲੀਆ, ਗੰਗਾ ਰਾਮ, ਮੋਹਨ ਲਾਲ, ਰਾਜੇਸ਼ਵਰ, ਸੋਨੂ, ਅਰਵਿੰਦ ਕੁਮਾਰ ਅਤੇ ਲਾਡੀ ਧਾਲੀਵਾਲ ਸਮਾਣਾ ਤੋਂ ਪਹੁੰਚ ਗਏ ਨੇ। ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ ਦੇ ਨਾਲ ਹਾਜ਼ਰ ਨੇ। ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਹੈ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ ਹੋਰਾਂ ਨੇ। ਕਨੇਰਾ ਮੁਹੱਲਾ ਪਟਿਆਲਾ ਤੋਂ ਪਹੁੰਚੇ ਨੇ। ਪਿੰਡ ਚੰਦਬਾਜਾ ਫਰੀਦਕੋਟ ਤੋਂ ਅੰਗਰੇਜ਼ ਸਿੰਘ ਏਜਾ, ਗੁਰਮੀਤ ਕੌਰ, ਜਗਪ੍ਰੀਤ ਸਿੰਘ, ਮਨਪ੍ਰੀਤ ਕੌਰ, ਕਰਮਜੀਤ ਸਿੰਘ, ਚਰਨਜੀਤ ਕੌਰ, ਪੋਤੀ ਨਵਕੀਰਤ ਕੌਰ, ਗੁਰਸੀਰਤ ਕੌਰ ਅਤੇ ਪੋਤਾ ਗੁਰਪ੍ਰਤਾਪ ਸਿੰਘ, ਸਾਰਾ ਹੀ ਪੁਰਬਾ ਪਰਿਵਾਰ ਪਾਰਿਆ ਹੋਏਗਾ ਜੀ ਭੰਗੜੇ। ਭੰਗੜੇ ਪਾਉਂਦੇ ਰਹਿਣਾ ਚਾਹੀਦਾ, ਬੱਚੇ ਤਾਂ ਬੜੇ ਹੀ ਆਪਣੇ ਨਾਮ ਸੁਣ ਕੇ ਖੁਸ਼ ਹੋ ਜਾਂਦੇ ਨੇ। ਫਿਰ ਮੈਂ ਉਸ ਚੀਜ਼ ਨੂੰ ਮਹਿਸੂਸ ਕਰ ਪਾ ਰਹੀ ਹਾਂ ਕਿ ਜਦੋਂ ਤੁਸੀਂ ਨਾਮ ਸੁਣਦੇ ਹੋਵੋਗੇ ਅਤੇ ਨੱਚਦੇ ਹੋਵੋਗੇ, ਲੈ ਬਈ ਮੇਰਾ ਨਾਮ ਆ ਗਿਆ। ਅਗਲਾ ਸੁਨੇਹਾ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ ਹੋਰਾਂ ਦਾ, ਔਰ ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਤੋਂ ਪੀ ਐੱਸ ਨਹਾਵਕਰ, ਨਿਰਮਲਾ ਵਿਸ਼ਾਲ, ਮਲਕਾਪੁਰ ਮਹਾਰਾਸ਼ਟਰ ਤੋਂ ਨਾਰਾਇਣ ਇੰਗਲੇ, ਸੋਪਾਨ ਤਾਇਡੇ ਔਰ ਆਸ਼ੀਸ਼ ਮੁਹੇਰਕਰ, ਸ਼ੁਕਰੀਆ ਜੀ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਤ੍ਰਿਪਤਾ ਕੁਮਾਰੀ ਥਾਂਦੀ, ਡਾਕਟਰ ਪ੍ਰਿਯੰਕਾ, ਡਾਕਟਰ ਪ੍ਰਸ਼ਾਂਤ, ਡਾਕਟਰ ਪ੍ਰਿਯਮ ਥਾਂਦੀ, ਬੇਬੀ ਭਾਮਿਕਾ ਅਤੇ ਬਾਣੀ ਥਾਂਦੀ ਪਹੁੰਚੇ ਨੇ ਜੀ। ਸਾਰੇ ਹੀ ਡਾਕਟਰਾਂ ਨੂੰ ਨਮਸਕਾਰ ਅਤੇ ਪਿੰਡ ਇਹ ਪਹੁੰਚੇ ਨੇ ਜੀ, ਪਿੰਡ ਅਤੇ ਡਾਕਖਾਨਾ ਟੋਰਵਾਲ, ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ ਤੋਂ, ਸ਼ੁਕਰੀਆ ਜੀ। ਹਾਂ, ਇੱਕ ਪਹਿਲਾ ਨਾਮ ਮੈਂ ਪੜ੍ਹਿਆ ਨਹੀਂ ਜੀ, ਉਹ ਬਿਲਕੁਲ ਕੋਨੇ 'ਤੇ ਹੈ, ਗਗਨਦੀਪ ਥਾਂਦੀ। ਲਓ ਬਈ ਇਹ ਬੰਦਾ ਨਾਰਾਜ਼ ਹੁੰਦੇ ਹੁੰਦੇ ਅਸੀਂ ਬਚ ਗਏ। ਲਓ ਤੁਸੀਂ ਆਪਣਾ ਨਾਮ ਬਿਲਕੁਲ ਕੋਨੇ 'ਤੇ ਲਿਖਿਆ, ਸੋ ਸਭ ਤੋਂ ਪਹਿਲੇ ਗਗਨਦੀਪ ਥਾਂਦੀ, ਉਸ ਤੋਂ ਬਾਅਦ ਬਾਕੀਆਂ ਦੇ ਨਾਮ, ਸ਼ੁਕਰੀਆ ਜੀ। ਅਗਲਾ ਸੁਨੇਹੇ ਦੇ ਨਾਲ ਪਹੁੰਚੇ ਨੇ ਜੀ ਰਾਮ ਰਾਮ ਜੀ। ਹਾਂ, ਕੌਣ ਕਹਿੰਦੇ ਨੇ ਸਾਨੂੰ ਰਾਮ ਰਾਮ ਜੀ, ਜਾਣਦੇ ਹੋ ਨਾ। ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ, ਗੌਤਮ ਜੈਨ ਅਤੇ ਨਿਊਜ਼ੀਲੈਂਡ ਤੋਂ ਵੀ ਲੈ ਕੇ ਆਏ ਨੇ ਆਪਣੇ ਸਾਥੀ ਅਭਿਸ਼ੇਕ ਜੈਨ, ਮਨਜਿੰਦਰ ਸੰਧੂ, ਜਸ਼ਨਪ੍ਰੀਤ ਸੰਧੂ, ਬੇਬੀ ਸੰਧੂ, ਆਸ਼ੀਸ਼ ਖੁਰਾਨਾ, ਹਰਸ਼ ਧੀਰ, ਔਰ ਜਿੱਥੇ ਮਰਜ਼ੀ ਕਹਿੰਦੇ ਅਸੀਂ ਬੈਠੇ ਹੋਈਏ, ਇੰਡੀਆ ਜ਼ਿੰਦਾਬਾਦ, ਸ਼ੁਕਰੀਆ ਜੀ। ਔਰ ਅਗਲੇ ਸੁਨੇਹੇ ਦੇ ਨਾਲ ਹਾਜ਼ਰ ਨੇ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ, ਚੈਤਨਿਆ ਮਸਕੀਨ ਅਤੇ ਮੇਘਾ ਮਸਕੀਨ।

ਸਕੀਨ। ਇਹ ਪਹੁੰਚੇ ਨੇ ਗੋਵਰਧਨ ਬਿਹਾਰੀ ਕਲੋਨੀ ਸ਼ਾਦਰਾ ਦਿੱਲੀ ਤੋਂ, ਔਰ ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੂ ਰਿਧਾਨ ਖੁਰਾਨਾ ਵੀ ਪਹੁੰਚ ਗਏ ਨੇ, ਔਰ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਪ੍ਰੀਤਿਸ਼ਾ ਅਤੇ ਮੈਕਸ ਇਹ ਪਹੁੰਚੇ ਨੇ ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂਸ਼ਹਿਰ ਤੋਂ। ਸ਼ੁਕਰੀਆ ਜੀ। ਵਿਜੇ ਤੰਵਰ ਅਤੇ ਮਮਤਾ ਮੁੰਡੀ ਖਰੜ ਤੋਂ ਇਹ ਪਹੁੰਚੇ ਨੇ ਜੀ, ਸ਼ੁਕਰੀਆ। ਸੱਲਰ ਪਹਿਲਗਾਮ ਤੋਂ ਪਹੁੰਚੇ ਨੇ ਜੀ ਪੀਰਜ਼ਾਦਾ ਮਿਰਾਜ਼ਦੀਨ, ਬਹੁਤ ਬਹੁਤ ਸ਼ੁਕਰੀਆ ਜੀ ਠੰਡ ਪਾਉਣ ਲਈ। ਔਰ ਬੜੀ ਗਰਮੀ 'ਚ ਤੁਸੀਂ ਮੈਸੇਜ ਭੇਜਿਆ ਅਤੇ ਠੰਡ ਪੈ ਗਈ ਕਸ਼ਮੀਰ ਦਾ ਨਾਮ ਸੁਣਦੇ ਹੀ। ਅਗਲੇ ਸੁਨੇਹੇ ਨਾਲ ਹਾਜ਼ਰ ਨੇ ਜੀ ਪਿੰਡ ਵੜਿੰਗ ਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਰਾਜਾ ਸਿੰਘ ਵੜਿੰਗ ਅਤੇ ਪਿੰਡ ਬਜੀਤਪੁਰ ਭੋਮਾ ਤੋਂ ਬਲਜੀਤ ਸਿੰਘ ਪਹੁੰਚੇ ਨੇ। ਪਿੰਡ ਚੰਝੇੜੀ, ਤਹਿਸੀਲ ਖਰੜ, ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ, ਨੀਸ਼ਾ, ਸ਼ਾਹੀਨ, ਯਾਸਮੀਨ, ਅਰਮਾਨ ਮਲਿਕ, ਇਹਨਾਂ ਵੱਲੋਂ ਸਾਡੇ ਕੋਲ ਮੈਸੇਜ ਪਹੁੰਚ ਗਿਆ ਜੀ। ਸ਼ੁਕਰੀਆ ਬਹੁਤ ਬਹੁਤ ਤੁਹਾਡਾ। ਔਰ ਅਗਲਾ ਸੁਨੇਹਾ ਲੈ ਕੇ ਪਹੁੰਚ ਗਏ, ਖੁਸ਼ਬੂ ਆ ਗਈ ਮੈਨੂੰ ਗੁਲਾਬ ਦੇ ਫੁੱਲਾਂ ਦੀ। ਹਾਂ, ਸਮਝ ਗਏ ਹੋ ਨਾ ਕੌਣ ਨੇ। ਪਹੁੰਚ ਗਏ ਨੇ ਜੀ ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ। ਸ਼ੁਕਰੀਆ ਬਹੁਤ ਬਹੁਤ ਜੀ ਤੁਹਾਡਾ ਵੀ। ਅਗਲੇ ਸੁਨੇਹੇ ਨਾਲ ਦਾਊਦ ਸਰਾਏ ਸਹਾਰਨਪੁਰ ਤੋਂ ਅਨਵਰ ਸਾਬਰੀ, ਸ਼ੰਨੋ ਮੁਦੱਸਿਰ, ਮੁਜੱਕਿਰ ਅਤੇ ਜ਼ਰੀਫ ਅੰਸਾਰੀ। ਪਿੰਡ ਅਤੇ ਡਾਕਖਾਨਾ ਖੋਈਆਂ ਸਰਵਰ ਤੋਂ ਪਹੁੰਚੇ ਨੇ ਰਮੇਸ਼ ਬਿੱਲਾ ਚਾਵਲਾ, ਰਾਈਜਲ ਹੇਜਲ ਵਿਹਾਨ ਚਾਵਲਾ, ਆਸਥਾ ਜੈਸ਼੍ਰੀ ਸੰਤੋਸ਼ ਚਾਵਲਾ, ਹੇਮੰਤ ਦੀਪਕ, ਰਮੇਸ਼ ਚਾਵਲਾ, ਰਿੱਜੂ ਬੱਬੂ, ਵਿਹੂ ਚਾਵਲਾ ਅਤੇ ਸਾਰਾ ਹੀ ਚਾਵਲਾ ਪਰਿਵਾਰ ਪਹੁੰਚਿਆ ਕਿੱਥੋਂ ਹੈ। ਇਹ ਪਹੁੰਚੇ ਨੇ ਜੀ ਪਿੰਡ ਅਤੇ ਡਾਕਖਾਨਾ ਖੋਈਆਂ ਸਰਵਰ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ। ਗਿੱਦੜਬਾਹਾ ਤੋਂ ਹਾਜ਼ਰ ਨੇ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਨਿਤਾਸ਼ਾ ਅਤੇ ਬੇਬੀ ਹਿਨਾਸ਼ਾ। ਔਰ ਪਦਮਪੁਰ ਤੋਂ ਭਗਵਾਨ ਦਾਸ ਤਨੇਜਾ, ਪਵਨ ਕੁਮਾਰ, ਯੋਗੇਸ਼ ਤਨੇਜਾ, ਆਸਥਾ ਔਰ ਮੋਹਿਤ ਮੱਕੜ, ਮੁਖੀ ਰਾਮ ਜੀ, ਮਨਜੀਤ ਤਨੇਜਾ ਅਤੇ ਪੂਜਾ। ਸ਼ੁਕਰੀਆ ਜੀ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ। ਸੰਦੀਪ ਕੁਮਾਰ, ਸੰਜਨਾ ਔਰ ਇਹਨਾਂ ਦੇ ਨਾਲ ਨਾਲ ਪਹੁੰਚੇ ਨੇ ਜੀ ਗੋਬਿੰਦ, ਕੁਮਕੁਮ ਵੀ ਪਹੁੰਚ ਗਏ ਨੇ, ਇਹ ਪਹੁੰਚੇ ਨੇ ਸਾਰੇ ਫਾਜ਼ਿਲਕਾ ਤੋਂ। ਜ਼ਿਲ੍ਹਾ ਰੋਪੜ, ਨਨੂਆ ਫਾਰਮ, ਭੱਕੂ ਮਾਜਰਾ ਤੋਂ ਸੁਰਿੰਦਰ ਸਿੰਘ, ਕੁਲਵੰਤ ਸਿੰਘ, ਸੁਖਜੋਤ ਸਿੰਘ, ਜ਼ਿਲ੍ਹਾ ਰੋਪੜ ਇਹਨਾਂ ਦਾ ਹੈਗਾ ਜੀ, ਪਹੁੰਚ ਗਏ ਨੇ। ਹਰਜੀਤ ਕੈਂਥ, ਮੌਜੀ ਕਲੋਨੀ ਡਾਬਾ, ਲੁਧਿਆਣਾ ਤੋਂ ਪਹੁੰਚੇ ਨੇ। ਮੇਨ ਬਾਜ਼ਾਰ ਹਠੂਰ, ਤਹਿਸੀਲ ਜਗਰਾਓ, ਜ਼ਿਲ੍ਹਾ ਲੁਧਿਆਣਾ ਤੋਂ ਪਹੁੰਚ ਗਏ ਨੇ ਜੀ ਪੱਕੇ ਸਰੋਤੇ ਇਕਬਾਲ ਸਿੰਘ ਹਠੂਰ, ਰਜਿੰਦਰ ਕੌਰ, ਅਮਨਦੀਪ ਸਿੰਘ, ਸਿਮਰਜੀਤ ਕੌਰ ਹਠੂਰ। ਬਹੁਤ ਬਹੁਤ ਸ਼ੁਕਰੀਆ ਦਿਲੋਂ ਤੁਹਾਡਾ ਸਾਰਿਆਂ ਦਾ। ਔਰ ਤੁਹਾਡੇ ਸਾਰਿਆਂ ਦੀ ਹੀ ਰਲੀ ਮਿਲੀ ਪਸੰਦ 'ਤੇ ਪੇਸ਼ ਕਰਨ ਜਾ ਰਹੀ ਹਾਂ ਪ੍ਰੋਗਰਾਮ 'ਚ ਅਗਲਾ ਗੀਤ, ਹੰਸ ਰਾਜ ਹੰਸ ਦੀ ਆਵਾਜ਼। ਹਾਂ, ਫਰਮਾਇਸ਼ ਤੁਹਾਡੇ ਸਾਰਿਆਂ ਦੀ।

ਪ੍ਰੋਗਰਾਮ ਧਮਕ ਜਲੰਧਰ ਪੈਂਦੀ 'ਚ ਵੀ ਧਮਕਾਂ ਪਾਉਣ ਪਹੁੰਚ ਗਏ ਨੇ ਨਰੇਸ਼ ਕੁਮਾਰ ਪੌਲ, ਪਿੰਡ ਸੰਘਵਾਲ, ਜ਼ਿਲ੍ਹਾ ਜਲੰਧਰ ਤੋਂ, ਔਰ ਜਾਤਲਾ ਟਾਊਨ ਤੋਂ ਵੀ ਪਹੁੰਚ ਗਏ ਨੇ ਜੀ, SBS ਨਗਰ ਤੋਂ ਵਿਨੋਦ ਸੰਧੂ, ਕਮਲ ਸੰਧੂ, ਰਿਤਿਸ਼ ਸੰਧੂ, ਆਕਾਂਸ਼ਾ ਅਤੇ ਭਰਤ ਭੂਸ਼ਣ ਸੰਧੂ, ਇਹ ਵੀ ਸਾਡੇ ਪੱਕੇ ਸਰੋਤੇ ਨੇ ਜੀ, ਪੂਰੇ ਸਮੇਂ ਨਾਲ ਹਾਜ਼ਰ ਹੋ ਜਾਂਦੇ ਨੇ। ਔਰ ਪਿੰਡ ਕੁਲਾਰਾਂ, ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ ਤੋਂ ਸਰਵਨ ਟੇਲਰ, ਬਲਦੇਵ ਟੇਲਰ, ਰਾਜੂ ਟੇਲਰ, ਪਵਨ, ਲਵ, ਹਨੀ, ਇਹ ਵੀ ਪਹੁੰਚ ਗਏ। ਸੁਖਦੇਵ ਸਿੰਘ, ਨਰਿੰਦਰ ਕੌਰ, ਸੰਨੀ, ਮੰਨੀ, ਕਾਕਾ, ਬਿੱਟੂ, ਲਾਡੀ, ਮਾਸਟਰ ਮੋਹਨ, ਜਨਕ ਨਗਰ, ਜਲੰਧਰ ਤੋਂ ਪਹੁੰਚ ਗਏ ਨੇ ਜੀ। ਅਸੀਂ ਜਿਹੜੇ ਵੀ ਚੈਨਲ 'ਤੇ ਪਹੁੰਚੀਏ, ਇਹ ਸਾਡੇ ਜਿਹੜੇ ਪੱਕੇ ਸਰੋਤੇ ਨੇ, ਇਹ ਉੱਥੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਂਦੇ ਨੇ। ਕਿੰਨੀ ਵਧੀਆ ਗੱਲ ਹੈ। ਅਗਲੇ ਸੁਨੇਹੇ ਨਾਲ ਹਾਜ਼ਰ ਨੇ ਲਿਵਈ ਛੱਤੀਸਗੜ੍ਹ ਤੋਂ ਗੁਲਾਬ ਦਾਸ ਮਾਨਕਪੁਰੀ, ਰਾਜਾ ਦਾਸ ਅਤੇ ਰਾਣੀ ਮਾਨਕਪੁਰੀ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਵੀ ਪਹੁੰਚ ਗਏ ਸੁਖਵਿੰਦਰ ਸਿੰਘ ਜੌੜਾ ਅਤੇ ਸੀ ਟੀ ਦੀਵਾਨਾ। ਔਰ ਇੱਕ ਮੇਰੇ ਕੋਲ ਮੈਸੇਜ ਪਹੁੰਚਿਆ ਹੈ, ਔਰ ਇਹ ਲਿਖ ਰਹੇ ਨੇ ਜੀ, ਵੇਦ ਪ੍ਰਕਾਸ਼, ਕੌਸ਼ਲਿਆ, ਰੋਹਿਤ, ਅਰਚਨਾ, ਚਿਤਰਾ, ਅਕਸ਼ੂ।

ਪਹੁੰਚੇ ਨੇ ਹਰੀਪੁਰਾ ਅਬੋਹਰ ਤੋਂ, 29 KSD ਸਾਦੁਲ ਸ਼ਹਿਰ ਤੋਂ, ਵੇਦ ਪਾਲ, ਇੰਦੂਬਾਲਾ, ਰਾਕੇਸ਼, ਸ਼ਕੀਲਾ, ਰੋਹਿਣੀ, ਅਭਿਨਵ, ਸਾਨਵੀ, ਮੀਕੂ, ਸ਼ਸ਼ੀ, ਬਿਸ਼ਨੋਈ, ਅਰਪਿਤ ਅਤੇ ਭਾੜੂ, ਇਹ ਪਹੁੰਚੇ ਨੇ ਸਾਡੇ ਕੋਲ ਔਰ ਕਹਿੰਦੇ ਜੀ ਹੈਪੀ ਬਰਥਡੇ ਸੌਂਗ ਸਾਨੂੰ ਪਲੀਜ਼ ਸੁਣਾ ਦਿਓ। ਜ਼ਰੂਰ ਸੁਣਾ ਦਿਆਂਗੇ ਜੀ, ਪ੍ਰੋਗਰਾਮ ਹਜੇ ਸਾਡਾ ਕੁਛ ਸਮਾਂ ਹੈ ਅਤੇ ਤੁਹਾਡੀ ਖੁਸ਼ੀ ਵਾਸਤੇ ਅਸੀਂ ਹੈਪੀ ਬਰਥਡੇ ਸੌਂਗ ਜ਼ਰੂਰ ਸੁਣਾਵਾਂਗੇ। ਫਿਲਹਾਲ ਜਿਨ੍ਹਾਂ ਨੇ ਸਾਨੂੰ ਗੀਤ ਦੇ ਬੋਲ ਵੀ ਲਿਖ ਕੇ ਭੇਜੇ ਨੇ ਉਹਨਾਂ ਦਾ ਲਗਾਵਾਂਗੇ, ਪਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਹੈਪੀ ਬਰਥਡੇ ਸੌਂਗ ਤੁਹਾਨੂੰ ਜ਼ਰੂਰ ਸੁਣਾ ਕੇ ਜਾਵਾਂਗੀ, ਇਹ ਵਾਅਦਾ। ਅਗਲਾ ਸੁਨੇਹਾ ਬਾਲ ਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮੁਨੀਸ਼ ਸ਼ਰਮਾ, ਰਾਹੁਲ ਸ਼ਰਮਾ, ਪਿੰਡ ਨੰਗਲਖੇੜਾ ਨੇੜੇ ਫਗਵਾੜਾ ਤੋਂ ਪਹੁੰਚੇ ਨੇ ਜੀ, ਔਰ ਸੰਤੋਸ਼ ਭਾਕਰੇ, ਸੁਨੈਨਾ ਸੁਕੰਨਿਆ ਅਤੇ ਸਵਿਤਾ ਭਾਕਰੇ ਸ਼ਾਹਜੀ ਨਗਰ ਦੇਗਲੂਰ ਜ਼ਿਲ੍ਹਾ ਨਾਂਦੇੜ ਮਹਾਰਾਸ਼ਟਰ ਤੋਂ ਹਾਜ਼ਰ ਨੇ, ਮੁਹੰਮਦ ਯਾਸੀਨ ਅੰਜਾਨ, ਸਾਈਮਾ ਨਵਾਜ਼, ਹਸਨ ਨਵਾਜ਼, ਬਾਬੂ ਅਹਿਦ, ਮਿਰਫਾ ਨਵਾਜ਼, ਬੇਬੀ ਚਾਹਤ ਅਤੇ ਸਾਦੀਆ, ਦਾਦਾ ਬਾਬੂ ਰੋਡ, ਗਿਰੀਡੀਹ, ਝਾਰਖੰਡ ਤੋਂ ਪਹੁੰਚੇ ਨੇ, ਔਰ ਕ੍ਰਿਸ਼ਨ ਬਾਗਲਾ, ਆਸ਼ਾ, ਸਾਜਨ, ਪ੍ਰਿੰਸ, ਰਜਨੀ, ਆਂਚਲ, ਵੰਸ਼ ਬਾਗਲਾ, ਇਹ ਪਹੁੰਚੇ ਨੇ ਪਿੰਡ ਥਹਿ ਕਲੰਦਰ ਤੋਂ। ਔਰ ਅਗਲੇ ਸੁਨੇਹੇ ਨਾਲ ਹਾਜ਼ਰ ਨੇ ਜੀ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬੇ ਰਾਹੀ, ਮਿਹਰਾ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ, ਉੱਤਰਾਖੰਡ ਤੋਂ ਪਹੁੰਚੇ ਨੇ। ਔਰ ਅਗਲੇ ਸੁਨੇਹੇ ਦੇ ਨਾਲ ਮਾਮੂਲਵਾੜੀ ਮਹਾਰਾਸ਼ਟਰ ਤੋਂ ਸੋਪਾਨ ਤਾਇਡੇ, ਵਸੰਤ ਰਾਵ ਭੋਜਨੇ, ਪੀ ਐਸ ਨਹਾਵਕਰ, ਸੁਸ਼ੀਲਾ ਦੇਵੀ ਮੰਦੂਰਕਰ, ਸਦਾਨੰਦ ਮੰਦੂਰਕਰ, ਕੁਮਾਰ ਗੌਰਵ, ਡਾਬਕੀ ਰੋਡ ਅਕੋਲਾ ਤੋਂ ਪਹੁੰਚੇ ਨੇ ਜੀ। ਔਰ ਅਗਲਾ ਸੁਨੇਹਾ ਪ੍ਰੇਮ ਕੁਮਾਰ, ਪ੍ਰਵੀਨ ਰਾਣੀ, ਅਲੀਸ਼ਾ ਅਰਮਾਨ, ਰਕੇਸ਼ ਕੁਮਾਰ, ਮਮਤਾ ਰਾਣੀ, ਪਿੰਡ ਬਿੱਲੀ ਮਾਰ ਤੋਂ ਹੈ ਹਾਜ਼ਰ ਹੋਏ ਨੇ ਜੀ। ਔਰ ਗੋਲਾ ਬਾਜ਼ਾਰ ਬਕਸਰ ਤੋਂ ਸ਼ਰਧਾਨੰਦ ਆਰਿਆ, ਅਭਿਆਨੰਦ ਆਰਿਆ ਅਤੇ ਪਰਮਾਨੰਦ ਆਰਿਆ ਪਹੁੰਚੇ ਨੇ। ਡੁਮਰਾਵ ਬਿਹਾਰ ਤੋਂ ਡਾਕਟਰ ਡਬਲਿਊ ਅੰਸਾਰੀ, ਡਾਕਟਰ ਸੋਨਮ ਅਦੀਬਾ ਅਤੇ ਦਾਨਿਸ਼ ਅੰਸਾਰੀ ਹਾਜ਼ਰ ਨੇ। ਬਕਸਰ ਬਿਹਾਰ ਤੋਂ ਸ਼ਰਫੁਦੀਨ, ਫਾਤਿਮਾ ਖਾਤੂਨ ਅਤੇ ਸੁਰੀਤ ਰਮੇਸ਼ ਸਾਹੂ, ਔਰ ਸਾਰਿਮਪੁਰ ਬਕਸਰ ਤੋਂ ਰਾਜ ਐਸ ਡੀ ਅੰਸਾਰੀ ਅਤੇ ਆਸਮਾ ਖਾਤੂਨ ਅੰਸਾਰੀ, ਸਭ ਦਾ ਬਹੁਤ ਬਹੁਤ ਧੰਨਵਾਦ। ਕਲਾਨੌਰ ਤੋਂ ਨਰਿੰਦਰ ਸ਼ਰਮਾ, ਕਿਰਨ ਸ਼ਰਮਾ, ਨਿਤਿਨ ਅਤੇ ਮਯੰਕ ਸ਼ਰਮਾ ਵੀ ਪਹੁੰਚੇ ਨੇ। ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰਖਰਾ ਆਪਣੇ ਪੂਰੇ ਪਰਿਵਾਰ ਦੇ ਨਾਲ ਹਾਜ਼ਰ ਨੇ ਜੀ। ਔਰ ਮੰਗਤ ਰਾਮ, ਜਗਦੀਸ਼ ਰਾਣੀ, ਸੰਦੀਪ ਮਿੱਡਾ, ਮਮਤਾ ਰਾਣੀ, ਅਭਿਸ਼ੇਕ ਮਿੱਡਾ ਅਤੇ ਦਿਵਿਆ ਪਿੰਡ ਚੰਦਮਾਰੀ ਤੋਂ ਪਹੁੰਚੇ ਨੇ। ਉੱਪਰ ਕੋਟ ਮੁਹੱਲਾ ਚੌਕ ਖੁੰਟੀ ਬੁਲੰਦਸ਼ਹਿਰ ਤੋਂ ਮੁਹੰਮਦ ਸੈਯਦ ਅਬਾਸੀ, ਨਿਗਹਤ ਪਰਵੀਨ, ਸ਼ਾਹਨਵਾਜ਼, ਸਰਫਰਾਜ਼, ਫਰਦੀਨ, ਸੁਹਾਨ, ਅਰਜ਼ਾਨ, ਅਬਾਨ ਅਬਾਸੀ ਅਤੇ ਸਾਰਾ ਹੀ ਅਬਾਸੀ ਪਰਿਵਾਰ ਪਹੁੰਚ ਚੁੱਕਾ ਸਾਡੇ ਕੋਲ। ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਭਰਤ, ਕਮਲ ਸਾਹਨੀ ਪਿੰਗਾਵਾਲਾ ਚੌਂਕ ਗੋਰਾਇਆ ਤੋਂ ਹਾਜ਼ਰ ਨੇ। ਔਰ ਅਗਲਾ ਸੁਨੇਹਾ ਜਗਦੀਸ਼ ਪਾਲ ਮਹਿਤਾ, ਲੀਲਾਵਤੀ, ਹਰਦੀਪ ਪਾਲ, ਅੰਜੂਵਾਲਾ, ਪਾਰੂਸ਼ੀ, ਦੀਪਾਂਸ਼ੂ, ਔਰ ਇਹ ਪਹੁੰਚੇ ਕਿੱਥੋਂ ਨੇ, ਹੀਰਾ ਬਾਗ ਜਗਰਾਓਂ ਲੁਧਿਆਣਾ ਤੋਂ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ, ਔਰ ਗੀਤ ਦੀ ਪਸੰਦ ਜਿਹੜੀ ਤੁਹਾਡੀ ਸਾਰਿਆਂ ਦੀ ਰਲੀ ਮਿਲੀ ਹੈ ਉਹ ਹੈ ਜੀ ਸੁਰਿੰਦਰ ਕੋਹਲੀ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣਨਾ ਚਾਹੁੰਦੇ ਹੋ, ਲਓ ਫਿਰ ਸੁਰਿੰਦਰ ਕੋਹਲੀ ਦੀ ਆਵਾਜ਼ 'ਚ ਗੀਤ ਤੁਹਾਡੇ ਰੇਡੀਓ ਸੈੱਟ 'ਤੇ।

ਪ੍ਰੋਗਰਾਮ ਚੱਲ ਰਿਹਾ ਜੀ, ਧਮਕ ਜਲੰਧਰ ਪੈਂਦੀ ਔਰ ਸਮਾਂ ਜਿਹੜਾ ਹੈ ਬਹੁਤ ਹੀ ਘੱਟ ਰਹਿ ਗਿਆ, ਅਤੇ ਫਿਰ ਘੱਟ ਸਮੇਂ 'ਚ ਜਿੰਨੇ ਨਾਮ ਪੜ੍ਹੇ ਜਾਣਗੇ ਜ਼ਰੂਰ ਪੜ੍ਹਾਂਗੇ। ਗਾਮ ਜਾਂ ਖੋਦ ਰਾਜਸਥਾਨ ਤੋਂ ਪਹੁੰਚੇ ਨੇ ਸ਼ੰਭੂ ਦਿਆਲ ਖਟਕ, ਵਿਮਲਾ ਦੇਵੀ, ਅਮਰਜੀਤ, ਸੁੰਦਰ ਲਾਲ, ਯੋਗੇਸ਼ ਕੁਮਾਰ, ਦੀਪਕ ਕੁਮਾਰ ਅਤੇ ਕੁਮਾਰੀ ਪੂਜਾ ਖਟਕ। ਔਰ ਦਤਰੇਂਗੀ ਤੋਂ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਵਰਮਾ ਅਤੇ ਰੁਦਰ ਵਰਮਾ ਵੀ ਹਾਜ਼ਰ ਨੇ। ਔਰ ਅਗਲੇ ਸੁਨੇਹੇ ਦੇ ਨਾਲ ਸਾਡੇ ਕੋਲ ਪਹੁੰਚੇ ਨੇ ਨਿਸਾਰ ਸਲਮਾਨੀ, ਨੌਸ਼ਾਦ, ਬੇਬੀ ਆਲਿਆ, ਆਯਾਨ ਬਾਬੂ, ਧਨੋਰੀ ਤੇਲੀਵਾਲਾ ਤੋਂ ਇਹ ਪਹੁੰਚੇ ਨੇ। ਜ਼ਿਲ੍ਹਾ ਮੁਰਾਦਾਬਾਦ, ਗਾਮ ਦੁਲਾਪੁਰ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸ਼ੀਤਲ, ਸੋਨੂ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ਯ ਸੋਨੀ, ਮੋਹਿਨੀ ਰਿਤਿਕ ਅਤੇ ਬਲਵੀਰ ਸਿੰਘ ਇਹ ਵੀ ਹਾਜ਼ਰ ਨੇ। ਬੰਟੀ ਟੇਲਰ, ਅਨੀਤਾ ਸ਼ਰਮਾ, ਯੂ ਵੀ ਸ਼ਰਮਾ, ਸੁਖਵਿੰਦਰ ਪਾਲ, ਪੋਤਰਾ ਗੁਰਮਨ ਸ਼ਰਮਾ ਅਤੇ ਪੋਤਰਾ ਸੀਬੂ ਸ਼ਰਮਾ, ਮੰਗਤ ਟੇਲਰ ਇਹ ਪਹੁੰਚੇ ਕਿੱਥੋਂ ਨੇ, ਪਿੰਡ ਸ਼ਾਹਪੁਰ ਕਲਾਂ, ਜ਼ਿਲ੍ਹਾ ਸੰਗਰੂਰ ਔਰ ਤੋਂ ਇਹ ਹਾਜ਼ਰ ਹੋਏ ਨੇ ਜੀ। ਔਰ ਅਗਲੇ ਸੁਨੇਹੇ ਦੇ ਨਾਲ ਐਸ ਐਮ ਜਾਵੇਦ ਗੁਮਲਾ ਝਾਰਖੰਡ ਤੋਂ ਪਹੁੰਚੇ ਨੇ। ਔਰ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਲੈ ਕੇ ਗਾਮ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਅਤੇ ਪੁਸ਼ਪੇਂਦਰ ਕੁਮਾਰ ਡੁੱਡੀ ਵੀ ਹਾਜ਼ਰ ਨੇ। ਚੰਡੀਗੜ੍ਹ ਸੈਕਟਰ VA ਤੋਂ ਪਹੁੰਚੇ ਨੇ ਨਿਸ਼ਚਲ ਰਿਸ਼ੀ, ਸੰਜੂ ਰਿਸ਼ੀ, ਸੌਰਵ, ਕ੍ਰਿਤਿਕਾ, ਲਾਡੋ ਰਿਸ਼ੀ, ਅਮਰਜੀਤ ਰਿਸ਼ੀ, ਨੀਲਮ, ਰਾਹੁਲ ਅਤੇ ਰਿਸ਼ਿਕਾ ਰਿਸ਼ੀ ਇਹ ਪਹੁੰਚੇ ਨੇ। ਔਰ ਅਗਲਾ ਸੁਨੇਹਾ ਗੁਰਦੀਪ ਸਿੰਘ ਕਟਵਾਲ, ਮੀਤੋਬਾਈ, ਸੁਖਚੈਨ, ਰਾਣੋ, ਪਰਵੀਨ, ਨਵੀਨ, ਅਨਮੋਲ, ਬੂਟਾ, ਮਨੀਤਾ, ਨਵਦੀਪ, ਖੁਸ਼ਦੀਪ, ਨਿਰਮਲ, ਪਰਮਜੀਤ, ਗੁਰਸੇਵਕ, ਗੁਰਬਖਸ਼, ਸਾਹਿਬਾ ਅਤੇ ਮਿਰਜ਼ਾ ਇਹ ਪਹੁੰਚੇ ਨੇ ਕਰਨੀਖੇੜਾ ਫਾਜ਼ਿਲਕਾ ਪੰਜਾਬ ਤੋਂ। ਲਓ ਫਿਰ ਤੁਹਾਡੇ ਸਾਰਿਆਂ ਦੀ ਫਰਮਾਇਸ਼ 'ਤੇ ਪ੍ਰੋਗਰਾਮ ਦਾ ਆਖਰੀ ਗੀਤ ਤੁਹਾਡੇ ਨਜ਼ਰ ਕਰ ਰਹੀ ਹਾਂ। ਇਸ ਗੀਤ ਦੇ ਨਾਲ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਇੱਥੇ ਹੀ ਖਤਮ ਹੋਏਗਾ, ਪਰ ਤੁਸੀਂ ਕਿਤੇ ਨਹੀਂ ਜਾਣਾ, ਜੁੜੇ ਰਹੋ ਆਕਾਸ਼ਵਾਣੀ ਜਲੰਧਰ ਨਾਲ।

0: नमस्कार वज़बेड़े प्रोग्राम लेके हाजिर। हाँ जी, मैं हाँ प्रिया ते मेरे नाल ने
1: जी, मैं पूनम भी हाजिर हाँ जी। प्रिया जी की हाल चाल ने?
0: बिल्कुल ठीक है। ते फिर आज लुकन मिट्टी चल रही है,
1: किस चीज़ सी?
0: मतलब धुप जड़ी है वो कदी आ रही है ते कदी सानू इदां लगदा है कि भी बदल भी आ रहे ने।
1: बिल्कुल जी, मानसून तो आ ही गया है ते मौसम विभाग दा ये सुनेहा भी आ गया है कि बारिश भारी मीह पै सकदा है सूबे दे विच ते पंजाब हरियाणा चंडीगढ़। वैसे उत्तरी भारत दे विच पूरे ही मानसून जा चुका है ते जिहड़ियां सुहाणियां हुंदियां ने ना उहनां दा काम जिहड़ा है ਉਹ ਹਰ ਮੌਸਮ ਦੇ ਵਿੱਚ ਹੀ ਵੱਧ ਜਾਂਦਾ। ਸਰਦੀਆਂ ਦੇ ਵਿੱਚ ਕੱਪੜੇ ਸੁਕਾਉਣ ਦਾ, ਗਰਮੀਆਂ ਦੇ ਵਿੱਚ ਹੋਰ ਇਹੋ ਜਿਹੇ ਕੰਮ ਉਹਨਾਂ ਦੇ ਵੱਧ ਜਾਂਦੇ ਨੇ, ਸਾਂਭ ਸੰਭਾਲ ਦੀ, ਪਰਿਵਾਰ ਦੀ ਦੇਖਭਾਲ ਦੀ। ਅਤੇ ਬਰਸਾਤਾਂ ਦੇ ਦਿਨਾਂ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਸਾਵਧਾਨੀ ਰੱਖਣ ਦੀ ਲੋੜ ਹੁੰਦੀ ਹੈ ਰਸੋਈ ਦੇ ਵਿੱਚ, ਕੱਪੜਿਆਂ ਦੇ ਵਿੱਚ, ਅਤੇ ਹਰ ਵਕਤ ਮਤਲਬ ਕਿਸੇ ਨਾ ਕਿਸੇ ਚੀਜ਼ 'ਚ ਰੁੱਝੇ ਰਹਿਣਾ।
0: ਬਿਲਕੁਲ, ਇੱਕ ਰੂਟੀਨ ਤਾਂ ਸਾਡੀ ਸਵਾਨੀਆਂ ਦਾ ਚੱਲਦਾ ਜੋ ਕਿ ਮੌਸਮ ਜਿਹੜਾ ਹੈ ਉਸਨੂੰ ਚਲਾ ਰਿਹਾ। ਔਰ ਇੱਕ ਰੂਟੀਨ ਉਹ ਹੁੰਦਾ ਕਿ ਜਿਵੇਂ ਤੁਸੀਂ ਦੇਖੋ ਕਿ ਹੁਣੇ ਹੁਣੇ ਬੱਚਿਆਂ ਦੇ ਸਕੂਲ ਖੁੱਲ੍ਹੇ ਨੇ ਅਤੇ ਬੱਚੇ ਸਕੂਲ ਗਏ ਨੇ, ਅਤੇ ਸੁਆਣੀਆਂ ਦਾ ਵੀ ਜਿਹੜਾ ਟਾਈਮ ਟੇਬਲ ਹੈ ਉਹ ਘਰ ਦਾ, ਉਹ ਵਾਪਸ ਪੁਰਾਣੇ ਟਾਈਮ ਟੇਬਲ ਤਾਂ ਵਿੱਚ ਹੌਲੀ ਹੌਲੀ ਜਿਹੜਾ ਹੈ ਉਹ ਬਣਦਾ ਨਜ਼ਰ ਆ ਰਿਹਾ।
1: ਬਿਲਕੁਲ ਜੀ, ਇਹ ਜੋ ਕੰਮ ਨੇ ਨਾ, ਕਹਿੰਦੇ ਇਹ ਤਾਂ ਕਦੇ ਮੁੱਕਦੇ ਨਹੀਂ ਹੈ, ਕੰਮ ਤਾਂ ਜ਼ਿੰਦਗੀ ਦੇ ਨਾਲ ਚੱਲਦੇ ਰਹਿੰਦੇ ਨੇ। ਦੇਖੋ ਹੁਣ ਜਦੋਂ ਬਰਸਾਤ ਦਾ

0: ਮੌਸਮ ਆਏ ਆ ਰਿਹਾ ਹੈ ਅਤੇ ਜਦੋਂ ਠੰਡੀ ਹਵਾ ਚੱਲਦੀ ਹੈ, ਮੀਂਹ ਪੈਂਦਾ ਹੈ, ਤਾਂ ਕਦੇ ਹਮੇਸ਼ਾ ਅਸੀਂ ਦੇਖਦੇ ਹਾਂ ਆਪਣੇ ਘਰਾਂ ਦੇ ਵਿੱਚ ਸਵਾਣੀਆਂ ਨੂੰ ਕਿ ਹਮੇਸ਼ਾ ਉਹ ਭੱਜਦੀਆਂ ਨੇ, ਕੱਪੜੇ ਲਾ ਲਈਏ ਅਸੀਂ, ਆ ਸਮਾਨ ਅੰਦਰ ਰੱਖ ਲਈਏ,
1: ਬਿਲਕੁਲ,
0: ਪਰ ਕਿਉਂ ਨਾ ਕੁਝ ਪਲ ਉਹ ਛੱਤ ਤੇ ਬੈਠ ਕੇ ਉਸ ਬਾਰਿਸ਼ ਦਾ ਆਨੰਦ ਲੈ ਲੈਣ, ਬਾਲਕਨੀ ਦੇ ਵਿੱਚ ਬੈਠ ਕੇ ਉਸ ਫੁਹਾਰਾਂ ਨੂੰ ਨਿਹਾਰ ਲੈਣ,
1: ਜੀ
0: ਯਾਨੀ ਕਿ ਹਮੇਸ਼ਾ ਕੰਮ ਕਾਜ ਹੀ ਨਹੀਂ ਬਲਕਿ ਕੁਝ ਪਲਾਂ ਦਾ ਆਨੰਦ ਮਾਣਨਾ ਵੀ ਬਹੁਤ ਜ਼ਰੂਰੀ ਹੈ।
1: ਬਿਲਕੁਲ, ਔਰ ਇਸ ਦੇ ਲਈ ਆਪਣੇ ਨਾਲ ਨਾ ਪੂਨਮ ਜੀ ਮੈਨੂੰ ਲੱਗਦਾ ਥੋੜ੍ਹੀ ਜਿਹੀ ਸਾਨੂੰ ਸਖਤੀ ਵਰਤਣੀ ਚਾਹੀਦੀ ਹੈ। ਹੁਣ ਇੱਦਾਂ ਕੀ ਹੈ ਕਿ ਸਾਰੀ ਸਵਾਨੀਆਂ ਦਾ ਇਹ ਹੁੰਦਾ ਕਿ ਬੱਚੇ ਅਸੀਂ ਤੋਰ ਲਏ, ਘਰ ਦੇ ਜਿਹੜੇ ਬਾਕੀ ਜੀ ਨੇ ਉਹ ਵੀ ਕੰਮਾਂ 'ਤੇ ਚਲੇ ਗਏ ਨੇ, ਅਸੀਂ ਹੁਣ ਘਰ ਆ ਫਟਾਫਟ ਸਾਰਾ ਕੰਮ ਸਮੇਟ ਲਈਏ ਅਤੇ ਬਈ ਆਪਣੇ ਕਮਰੇ 'ਚ ਆਰਾਮ ਨਾਲ ਪੱਖਾ ਜਾਂ ਏਸੀ ਔਨ ਕਰਕੇ ਬਹਿਈਏ। ਉਹ ਬੈਠ ਕੇ ਜਦੋਂ ਅਸੀਂ ਹੁੰਦਾ ਨਾ, ਮਤਲਬ ਮਕਸਦ ਤਾਂ ਇਹ ਹੋਣਾ ਚਾਹੀਦਾ ਅਸੀਂ ਆਪਣੀ ਥਕਾਨ ਨੂੰ ਉਤਾਰੀਏ, ਹੈ ਨਾ, ਪਰ ਅਸੀਂ ਕੀ ਹੁੰਦਾ ਅਸੀਂ ਫੋਨ ਹੱਥ ਵਿੱਚ ਫੜ ਲੈਂਦੇ ਹਾਂ ਅਤੇ ਜੋ ਜੀ ਸੋਸ਼ਲ ਮੀਡੀਆ 'ਤੇ ਸਾਡੀਆਂ ਉਂਗਲੀਆਂ ਚੱਲਦੀਆਂ ਨੇ ਸਾਨੂੰ ਆਪ ਹੀ ਨਹੀਂ ਪਤਾ ਲੱਗਦਾ। ਉਹੀ ਹਾਲ ਹੁੰਦਾ ਮੀਂਹ ਦਾ, ਜਿਵੇਂ ਕਿ ਤੁਸੀਂ ਹੁਣੇ ਕਿਹਾ ਕਿ ਮੀਂਹ ਦਾ ਆਨੰਦ ਮਾਣਿਆ ਜਾ ਸਕਦਾ। ਉਹ ਜ਼ਮਾਨਾ ਸੀਗਾ ਜਦੋਂ ਸਾਡੇ ਹੱਥਾਂ ਵਿੱਚ ਫੋਨ ਨਹੀਂ ਸੀਗੇ ਅਤੇ ਅਸੀਂ ਮੀਂਹ ਨੂੰ ਬੜਾ ਇੰਜੋਏ ਕਰਦੇ ਸੀਗੇ, ਹੈ ਨਾ, ਅਤੇ ਹੁਣ ਸਵਾਨੀਆਂ ਨੂੰ ਮੈਨੂੰ ਲੱਗਦਾ ਹੈ ਕਿ ਵੀ ਆਪਣੇ ਨਾਲ ਸਖਤੀ ਵਰਤਣੀ ਚਾਹੀਦੀ ਹੈ। ਇਹ ਹੈ ਕਿ ਬਈ ਫੋਨ ਜਿਹੜਾ ਹੈ ਉਹ ਇੱਕ ਪਾਸੇ ਤੁਸੀਂ ਰੱਖ ਦਿਓ ਅਤੇ ਮੀਂਹ ਜਿਵੇਂ ਕਿ ਪੂਨਮ ਨੇ ਕਿਹਾ ਬਈ ਆਪਣੇ ਵਾਸਤੇ ਇੱਕ ਵਧੀਆ ਜਿਹਾ ਕੱਪ ਚਾਹ ਦਾ ਬਣਾਓ, ਨਾਲ ਕੁਛ ਖਾਣ ਲਈ ਬਣਾਓ ਅਤੇ ਬੈਠੋ, ਨਿਹਾਰੋ ਤੁਸੀਂ ਕੁਦਰਤ ਦਾ ਨਜ਼ਾਰਾ ਅਤੇ ਬਈ ਆਪਣੇ ਅੰਦਰ ਜਿਹੜੀ ਤਾਜ਼ਗੀ ਤੁਸੀਂ ਮਹਿਸੂਸ ਕਰੋਗੇ ਨਾ, ਤੁਹਾਨੂੰ ਸੱਚੀ ਲੱਗੇਗਾ ਕਿ ਅੱਜ ਮੈਂ ਆਪਣੇ ਲਈ ਕੁਝ ਕੀਤਾ।
0: ਬਿਲਕੁਲ ਜੀ, ਸਵਾਣੀਆਂ ਹਮੇਸ਼ਾ ਪਰਿਵਾਰ ਦੇ ਲਈ, ਪਰਿਵਾਰ ਦੇ ਮੈਂਬਰਾਂ ਦੇ ਲਈ, ਜੀਆਂ ਦੇ ਲਈ ਕੁਛ ਨਾ ਕੁਛ ਕਰਨ ਦੇ ਵਿੱਚ ਹਮੇਸ਼ਾ ਰੁੱਝੀਆਂ ਰਹਿੰਦੀਆਂ ਨੇ ਅਤੇ ਬਹੁਤ ਜ਼ਿਆਦਾ ਉਤਸ਼ਾਹਿਤ ਵੀ ਹੁੰਦੀਆਂ ਨੇ ਅਤੇ ਹਮੇਸ਼ਾ ਉਹ ਇਸ ਊਰਜਾ ਦੇ ਨਾਲ ਭਰੀਆਂ ਰਹਿੰਦੀਆਂ ਨੇ, ਚਾਹ ਦੇ ਨਾਲ, ਆਹਰ ਦੇ ਨਾਲ ਭਰੀਆਂ ਰਹਿੰਦੀਆਂ ਨੇ ਕਿ ਅਸੀਂ ਕੁਛ ਕਰਨਾ ਹੈ, ਪਰ ਜਦੋਂ ਆਪਣੀ ਵਾਰੀ ਆਉਂਦੀ ਹੈ ਨਾ ਤਾਂ ਹਮੇਸ਼ਾ ਉਹ ਇਸ ਚੀਜ਼ ਨੂੰ ਅਣਗੌਲਿਆ ਕਰ ਦਿੰਦੀਆਂ ਨੇ ਕਿ ਉਨੀ ਤਿਆਰੀ ਆਪਣੇ ਲਈ ਵੀ ਜ਼ਰੂਰੀ ਹੈ।
1: ਬਿਲਕੁਲ, ਅਤੇ ਫੋਨ ਜਿਹੜਾ ਹੈਗਾ ਵੀ ਦੇਖੋ ਉਹ ਸਾਡਾ ਨਵਾਂ ਸਾਥੀ ਤਾਂ ਬਣ ਗਿਆ
0: ਅਤੇ
1: ਬਰਸਾਤ ਵੀ ਹੈ ਉਹ ਵੀ ਥੋੜ੍ਹੇ ਦਿਨਾਂ ਦੀ ਹੁਣ ਸਾਥਣ ਹੈ, ਕੁਦਰਤ ਜਿਹੜੀ ਹੈ ਆਪਣੀ ਕਿੰਨੇ ਖੂਬਸੂਰਤ ਰੰਗ ਸਾਨੂੰ ਦਿਖਾਉਣ ਵਾਲੀ ਹੈ, ਅਤੇ ਕਿਉਂ ਨਾ ਇਹਨਾਂ ਦਿਨਾਂ ਦੇ ਵਿੱਚ ਅਸੀਂ ਫੋਨ ਦੇ ਵਿੱਚ ਜਿਹੜਾ ਕੈਮਰਾ ਹੈ ਉਸਦਾ ਇਸਤੇਮਾਲ ਕਰੀਏ ਅਤੇ ਇੱਕ ਨਵੀਂ ਚੀਜ਼ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰੀਏ, ਲੱਭੀਏ ਸ਼ਾਇਦ ਸਾਡੇ ਅੰਦਰ ਵੀ ਕੋਈ ਹੁਨਰ ਛੁਪਿਆ ਹੋਵੇ।
0: ਵੈਸੇ ਤੁਸੀਂ ਬਰਸਾਤ ਦੀ ਗੱਲ ਕੀਤੀ ਹੈ ਨਾ, ਜਦੋਂ ਅਸੀਂ ਆਪਣੇ ਬਗੀਚੇ ਦੇ ਵਿੱਚ, ਬਾਲਕਨੀ ਦੇ ਵਿੱਚ, ਆਪਣੇ ਵਿਹੜੇ ਦੇ ਵਿੱਚ ਜੋ ਵੀ ਪੇੜ ਪੌਦੇ ਨੇ ਜਾਂ ਫਿਰ ਛੋਟੇ ਗਮਲੇ ਨੇ ਨਾ, ਬਾਗਬਾਨੀ ਵੀ ਕਹਿੰਦੇ ਨੇ ਕਿ ਬਹੁਤ ਹੀ ਖੂਬਸੂਰਤ ਸ਼ੌਕ ਹੈ
1: ਅਤੇ ਔਰ ਬਹੁਤ ਉਹ ਤੁਹਾਨੂੰ ਮਤਲਬ ਸ਼ਾਂਤੀ ਦੇ ਨਾਲ ਭਰਦਾ। ਔਰ ਮੈਂ ਇਹ ਦੇਖਿਆ ਪੂਨਮ ਜੀ, ਅਸੀਂ ਜਿੰਨਾ ਮਰਜ਼ੀ ਬਾਲਟੀਆਂ ਦੇ ਨਾਲ, ਪਾਈਪਾਂ ਦੇ ਨਾਲ ਅਸੀਂ ਪੌਦਿਆਂ ਨੂੰ ਪਾਣੀ ਦੇਈਏ, ਉਹ ਉਸ ਤਰ੍ਹਾਂ ਨਿਖਰ ਕੇ ਅੱਗੇ ਨਹੀਂ ਵੱਧਦੇ, ਪਰ ਜਦੋਂ ਬਾਰਿਸ਼ ਦੀ ਬੁਛਾਰ ਉਹਨਾਂ 'ਤੇ ਪੈਂਦੀ ਹੈ ਨਾ, ਉਹ ਅਲੱਗ ਹੀ ਜ਼ਿੰਦਗੀ ਦਾ ਨਜ਼ਾਰਾ ਜਿਹੜਾ ਨਾ ਉਹ ਵੇਖਣ ਨੂੰ ਮਿਲਦਾ।
0: ਬਿਲਕੁਲ ਜੀ, ਅਲੱਗ ਹੀ ਤਰੋਤਾਜ਼ਗੀ ਹੁੰਦੀ ਹੈ ਉਹਨਾਂ 'ਤੇ ਅਤੇ ਆਪਣੀਆਂ ਸਵਾਣੀਆਂ ਨੂੰ ਹੁਣ ਅਸੀਂ ਤਰੋਤਾਜ਼ਾ ਇੱਕ ਖੂਬਸੂਰਤ ਗੀਤ ਦੇ ਨਾਲ ਵੀ ਕਰ ਦੇਣਾ
1: ਜੀ,
0: ਸੁਣਦੇ ਹਾਂ।

0: ਦੇਖੋ ਜੀ, ਅਸੀਂ ਤਾਂ ਇਹੀ ਕਹਾਂਗੇ ਕਿ ਤੁਸੀਂ ਵੀ ਯਾਦ ਕਰੋ ਕਿ ਕਿਹੜੀ ਚੀਜ਼ ਤੁਹਾਨੂੰ ਚੰਗੀ ਲੱਗਦੀ ਹੈ, ਕਿਹੜਾ ਤੁਹਾਨੂੰ ਸ਼ੌਕ ਹੈ, ਕਿਸ ਕੰਮ ਨੂੰ ਕਰਕੇ ਤੁਹਾਨੂੰ ਬਹੁਤ ਹੀ ਵਧੀਆ ਲੱਗਦਾ, ਤੁਹਾਨੂੰ ਤਾਜ਼ਾ ਮਹਿਸੂਸ
1: ਬਿਲਕੁਲ
0: ਹੁੰਦਾ ਹੈ।
1: ਜੀ, ਅਤੇ ਪੂਨਮ ਜੀ, ਦੇਖੋ ਵੀ ਹੁਣ ਬਰਸਾਤਾਂ ਦਾ ਮੌਸਮ ਹੈ, ਯਾਨੀ ਸਿਹਤ ਦਾ ਵੀ ਖਿਆਲ ਜਿਹੜਾ ਹੈ ਨਾ,
0: ਬਹੁਤ ਜ਼ਿਆਦਾ
1: ਉਹ
0: ਰੱਖਣਾ
1: ਬਹੁਤ
0: ਜ਼ਰੂਰੀ ਹੈ।
1: ਜ਼ਿਆਦਾ ਰੱਖਣਾ ਪੈਣਾ ਹੈ। ਅਤੇ ਸਿਹਤ ਦਾ ਜਦੋਂ ਅਸੀਂ ਖਿਆਲ ਰੱਖਦੇ ਹਾਂ ਤਾਂ ਜ਼ਿਆਦਾਤਰ ਇਹ ਹੁੰਦਾ ਕਿ ਵੀ ਅਸੀਂ ਨਵੀਆਂ ਜਿਹੜੀਆਂ ਅੱਜ ਕੱਲ੍ਹ ਦੀ ਦਵਾਈਆਂ ਨੇ ਨਾ, ਉਹਨਾਂ ਦੇ ਪਿੱਛੇ ਭੱਜਦੇ ਹਾਂ। ਇਲਾਜ ਤਾਂ ਉਹਦੇ ਨਾਲ ਵਧੀਆ ਹੋ ਜਾਂਦਾ, ਆਰਾਮ ਵੀ ਛੇਤੀ ਮਿਲ ਜਾਂਦਾ, ਪਰ ਲੰਬੇ ਸਮੇਂ ਤੱਕ ਜਾ ਕੇ ਇਸ ਤੋਂ ਬਾਅਦ ਉਹਦਾ ਕੀ ਅਸਰ ਹੋਏਗਾ, ਉਸ ਤੋਂ ਅਸੀਂ ਹਜੇ ਵੀ ਅਣਜਾਣੇ ਰਹਿ ਜਾਂਦੇ ਹਾਂ।
0: ਬਿਲਕੁਲ ਜੀ, ਅਤੇ ਇਸ ਲਈ ਸਾਡੇ ਦੇਸ਼ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਕੁਦਰਤ ਦੇ ਨਾਲ ਜੁੜੀ ਹੋਈ ਪੱਧਤੀ ਹੈ, ਆਯੁਰਵੇਦ ਪੱਧਤੀ।
1: ਜੀ,
0: ਅਤੇ ਉਸ ਦੇ ਮੁਤਾਬਕ ਜੋ ਸਾਡੀ ਜੀਵਨ ਸ਼ੈਲੀ ਹੈ, ਸਾਡਾ ਆਹਾਰ ਹੈ, ਸਾਡੀਆਂ ਆਦਤਾਂ ਨੇ,
1: ਜੀ,
0: ਉਹ ਇਹੋ ਜਿਹੀਆਂ ਨੇ ਕਿ ਸਾਨੂੰ ਕੁਦਰਤੀ ਤੌਰ 'ਤੇ ਠੀਕ ਕਰਦੀਆਂ ਨੇ।
1: ਬਿਲਕੁਲ। ਅਤੇ ਅੱਜ ਵੀਰਵਾਰ ਹੈ, ਅੱਜ ਦੇ ਦਿਨ ਸਾਡਾ ਸਿਲਸਿਲਾ ਹੁੰਦਾ ਹੈ ਰੇਡੀਓ ਡਾਕਟਰ, ਜਿਸ ਦੇ ਵਿੱਚ ਅੱਜ ਅਸੀਂ ਖਾਸ ਗੱਲਬਾਤ ਕਰਾਂਗੇ ਡਾਕਟਰ ਗਗਨ ਠਾਕੁਰ ਜੀ ਦੇ ਨਾਲ ਇਸ ਬਾਬਤ ਕਿ ਆਯੁਰਵੇਦ ਅਨੁਸਾਰ ਖਾਣ ਪੀਣ ਦੀਆਂ ਕਿਹੜੀਆਂ ਸਹੀ ਆਦਤਾਂ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ।
0: ਸੁਣਦੇ ਹਾਂ ਜੀ ਫਿਰ ਆਪਾਂ।
1: ਜੀ,
0: ਰੇਡੀਓ ਡਾਕਟਰ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ ਇੱਕ ਨਵੇਂ ਵਿਸ਼ੇ ਦੇ ਨਾਲ। ਸਾਡਾ ਅੱਜ ਦਾ ਵਿਸ਼ਾ ਆਯੁਰਵੇਦ ਨਾਲ ਜੁੜਿਆ ਹੋਇਆ ਹੈ। ਕਹਿੰਦੇ ਨੇ ਕਿ ਆਯੁਰਵੇਦ ਸਿਰਫ ਇੱਕ ਚਿਕਿਤਸਾ ਪੱਧਤੀ ਨਹੀਂ ਹੈ, ਬਲਕਿ ਸਾਡੀ ਜੀਵਨ ਸ਼ੈਲੀ, ਸਾਡੇ ਆਹਾਰ ਦੇ ਨਾਲ, ਸਾਡੀਆਂ ਆਦਤਾਂ ਦੇ ਨਾਲ ਜੁੜਿਆ ਹੋਇਆ ਹੈ। ਅੱਜ ਅਸੀਂ ਪ੍ਰੋਗਰਾਮ 'ਚ ਗੱਲ ਕਰਾਂਗੇ ਆਯੁਰਵੇਦ ਮੁਤਾਬਕ ਸਾਡਾ ਆਹਾਰ ਕਿਹੋ ਜਿਹਾ ਹੋਵੇ। ਇਸ ਬਾਰੇ ਜਾਣਕਾਰੀ ਦੇਣ ਦੇ ਲਈ ਅਸੀਂ ਸਟੂਡੀਓ 'ਚ ਸੱਦਾ ਦਿੱਤਾ ਹੈ ਡਾਕਟਰ ਗਗਨ ਠਾਕੁਰ ਹੁਣਾਂ ਨੂੰ। ਡਾਕਟਰ ਗਗਨ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
2: ਧੰਨਵਾਦ ਮੈਡਮ, ਅਤੇ ਸਾਰੇ ਸ਼ਰਤਾਵਾਂ ਨੂੰ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ।
0: ਡਾਕਟਰ ਸਾਹਿਬ, ਜਿਸ ਤਰ੍ਹਾਂ ਕਹਿੰਦੇ ਨੇ ਕਿ ਜਿਹੋ ਜਿਹਾ ਅਸੀਂ ਭੋਜਨ ਖਾਂਦੇ ਹਾਂ, ਉਹੋ ਜਿਹਾ ਸਾਡਾ ਮਨ ਹੁੰਦਾ ਹੈ, ਉਹੋ ਜਿਹਾ ਸਾਡਾ ਸਰੀਰ ਹੁੰਦਾ, ਸਾਡੀ ਸੋਚ ਹੁੰਦੀ ਹੈ। ਆਯੁਰਵੇਦ ਦੇ ਮੁਤਾਬਕ ਸਾਡੇ ਆਹਾਰ ਦੀ ਕੀ ਮਹੱਤਤਾ ਸਮਝਦੇ ਹੋ ਤੁਸੀਂ?
2: ਦੇਖੋ, ਬਹੁਤ ਵਧੀਆ ਤੁਸੀਂ ਪਹਿਲਾਂ ਗੱਲ ਕੀਤੀ ਬਈ, ਜਿਹੜਾ ਅਸੀਂ ਆਹਾਰ ਖਾਂਦੇ ਹਾਂ ਉਹਦੇ ਹਿਸਾਬ ਨਾਲ ਹੀ ਸਾਡਾ ਮਨ ਬਣਦਾ, ਸਾਡੀ ਸੋਚ ਉਸੇ ਹਿਸਾਬ ਨਾਲ ਬਣਦੀ ਹੈ
0: ਜੀ।
2: ਅਤੇ ਆਯੁਰਵੇਦ ਕੀ ਕਹਿੰਦਾ? ਆਯੁਰਵੇਦ ਦੇ 3 ਸੂਤਰ ਪ੍ਰਧਾਨ ਬਤਾਏ ਗਏ ਰਿਸ਼ੀਆਂ ਨੇ ਸਾਡੇ ਗ੍ਰੰਥਾਂ ਵਿੱਚ। ਉਸ ਤੋਂ ਜਦੋਂ ਅਸੀਂ ਆਪਾਂ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਆਹਾਰ, ਫਿਰ ਨਿਦਰਾ। ਸਭ ਤੋਂ ਪਹਿਲਾਂ

0: ने आहार ही क्या है, क्योंकि जदों तक साडा आहार नहीं होएगा, अन्न नहीं होएगा, तां तक साडा शरीर भी नहीं होएगा।
1: जी
0: ते जे आपां आहार नूं प्राथमिकता देवांगे, सीजन दे अकॉर्डिंग जिहड़ी भी ऋतु चलदी है उहदे अकॉर्डिंग असीं आहार दा सेवन करांगे, ते साडा जिहड़ा शरीर है ओह बीमारियों तों दूर रह सकदा है।
1: जी
0: क्योंकि आपां देखदे हां गर्मियां विच साडा शरीर होर तरीके दा बर्ताव करदा है, ओही शरीर साडा सर्दियां विच होर तरीके दा बर्ताव करदा है। सर्दियां विच साडे सामने मूंगफली पड़ी होवे असीं छड्दे नहीं है, ते गर्मियां विच असीं उहनूं देख के ही धूर भज जांदे, क्यों? ओह साडा प्रकृतिक जिहड़ा
1: जी
0: साडा शरीर दा जिहड़ी एक जिहनूं कहिंदे टेलीकम्युनिकेशन है, उहदी जिहड़ी जरूरत हैगी उहदे हिसाब नाल ही शरीर
1: अपने आप
0: चाहुंदा
1: दस
0: है
1: दिंदा
0: कि
1: है।
0: मैं ये चीज़ खावां ते दूजी
1: जी
0: चीज़ मैं छड्ड देवां।
1: जी ਤੁਸੀਂ ਦੱਸਿਆ ਕਿ ਸਾਡੇ ਆਪਣੇ ਆਪ ਮਨ 'ਚੋਂ ਇੱਛਾ ਪੈਦਾ ਹੁੰਦੀ ਹੈ ਮੌਸਮ ਦੇ ਮੁਤਾਬਕ, ਪਰ ਕਈ ਵਾਰ ਅਸੀਂ ਮੌਸਮ ਦੇ ਵਿਰੁੱਧ ਜਾ ਕੇ ਵੀ ਜੋ ਸਾਡਾ ਮਨ ਕਰਦਾ ਹੈ ਉਹ ਚੀਜ਼ਾਂ ਖਾਂਦੇ ਹਾਂ। ਇਹ ਤਾਂ ਹੋ ਗਈ ਆਹਾਰ ਦੀ ਚੋਣ ਦੀ ਗੱਲ, ਹੁਣ ਅਸੀਂ ਜੋ ਖਾਣ ਪੀਣ ਦੀਆਂ ਸਾਡੀਆਂ ਆਦਤਾਂ ਨੇ ਬਹੁਤ ਵਿਗੜ ਚੁੱਕੀਆਂ ਨੇ। ਤੁਸੀਂ ਦੇਖਿਆ ਹੋਣਾ ਕਿ ਸਾਡੀ ਜੀਵਨ ਸ਼ੈਲੀ ਇਹੋ ਜਿਹੀ ਹੈ ਕਿ ਜਿਸ ਦੇ ਵਿੱਚ ਅਸੀਂ ਭੋਜਨ ਪ੍ਰੋਪਰਲੀ ਨਹੀਂ ਕਰਦੇ, ਆਰਾਮ ਦੇ ਨਾਲ ਨਹੀਂ ਕਰਦੇ, ਬੈਠ ਕੇ ਨਹੀਂ ਕਰਦੇ, ਜਾਂ ਫਿਰ ਸਾਡੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਡਿਸਟ੍ਰੈਕਸ਼ਨਸ ਹੁੰਦੀਆਂ ਨੇ, ਇਹ ਆਦਤਾਂ ਵੀ ਇਸ ਨਾਲ ਜੁੜੀਆਂ ਹੋਈਆਂ ਨੇ।
0: ਬਿਲਕੁਲ, ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਡੇ ਬਜ਼ੁਰਗ ਕੀ ਕਹਿੰਦੇ ਸੀ, ਭੋਜਨ ਨੂੰ ਚਬਾ ਚਬਾ ਕੇ ਖਾਣਾ,
1: ਜੀ
0: ਕਿਉਂਕਿ ਉਸ ਵਕਤ ਜਿਹੜਾ ਭੋਜਨ ਹੁੰਦਾ ਸੀ ਨਾ, ਸਾਡਾ ਆਹਾਰ ਹੁੰਦਾ ਸੀ, ਉਹ ਥੋੜ੍ਹਾ ਜਿਹਾ ਹਾਰਡ ਹੁੰਦਾ ਸੀ, ਮੋਟੀ ਆਟਾ ਵੀ ਮੋਟਾ ਪੀਸਦਾ ਸੀ।
1: ਜੀ
0: ਹੁਣ ਅਸੀਂ ਸੋਫਟਨੈਸ ਨੂੰ ਪਸੰਦ ਕਰਦੇ ਹਾਂ, ਸਾਡੀ ਜਿਹੜੀ ਰੋਟੀ ਹੁੰਦੀ ਹੈ ਉਹ ਵੀ ਸਾਨੂੰ ਨਰਮ ਚਾਹੀਦੀ ਹੈ, ਇਸ ਕਰਕੇ ਬੱਚੇ ਸ਼ੁਰੂ ਤੋਂ ਹੀ ਬ੍ਰੈਡ, ਪਾਸਤਾ, ਬਰਗਰ, ਕਿਉਂਕਿ ਇਹ ਚੀਜ਼ ਉਹਨਾਂ ਨੂੰ ਸੌਫਟ ਲੱਗਦੀ ਹੈ,
1: ਜੀ
0: ਉਹ ਸੌਫਟ ਕਰਕੇ ਉਹਨਾਂ ਦੀ ਜਿਹੜੀ ਨੇਚਰ ਹੈ ਉਹ ਚੇਂਜ ਹੋ ਗਈ ਹੈ। ਕਿਉਂਕਿ ਜਦੋਂ ਅਸੀਂ ਖਾਣੇ ਨੂੰ ਬਾਰ ਬਾਰ ਚਬਾਉਂਦੇ ਹਾਂ ਤਾਂ ਉਹਦੇ ਨਾਲ ਸਾਡੇ ਇਸ ਤਰੀਕੇ ਦੇ ਸਰੀਰ ਦੇ ਅੰਦਰ ਕੈਮੀਕਲ ਰਿਲੀਜ਼ ਹੁੰਦੇ ਹੈ ਜਿਹੜੇ ਸਾਡੇ ਮਾਨਸਿਕ ਜਿਹੜੀ ਹੈਲਥ ਹੈ, ਉਸ ਮਾਨਸਿਕ ਸਵਾਸਥ ਹੈ ਉਹਨੂੰ ਨੂੰ ਵੀ ਠੀਕ ਕਰਦੇ ਹੈ।
1: ਜੀ
0: ਜਦੋਂ ਅਸੀਂ ਕੋਈ ਚੀਜ਼ ਚਬਾ ਕੇ ਕਰਦੇ ਹਾਂ, ਚਬਾ ਕੇ ਖਾਂਦੇ ਹਾਂ, ਤਾਂ ਸਾਡਾ ਗੁੱਸਾ ਆਪਣੇ ਆਪ ਲੋਅ ਲੈਵਲ 'ਤੇ ਚਲਾ ਜਾਂਦਾ, ਘੱਟ ਜਾਂਦਾ। ਕਿਉਂਕਿ ਤੁਸੀਂ ਦੇਖੋਗੇ ਜਦੋਂ ਕੋਈ ਗੁੱਸੇ ਵਿੱਚ ਹੁੰਦਾ ਨਾ, ਉਹ ਦਾਂਤ ਨੂੰ ਆਪਣਾ ਬੰਦ ਕਰਨ ਦੀ ਕੋਸ਼ਿਸ਼ ਕਰਦਾ,
1: ਜੀ
0: ਅਤੇ ਸਾਡੇ ਬਜ਼ੁਰਗ ਕੀ ਕਹਿੰਦੇ ਸੀ, ਖਾਣੇ ਨੂੰ ਚਬਾ ਚਬਾ ਕੇ ਖਾਣਾ ਹੈ, ਕਿਉਂਕਿ ਜਦੋਂ ਅਸੀਂ ਚਬਾ ਕੇ ਖਾਵਾਂਗੇ ਨਾ, ਸਾਡਾ ਗੁੱਸੇ 'ਤੇ ਕੰਟਰੋਲ ਸਭ ਤੋਂ ਪਹਿਲਾਂ ਸ਼ੁਰੂ ਹੋ ਜਾਏਗਾ। ਬਸ
1: ਆਯੁਰਵੇਦ ਦੇ ਵਿੱਚ ਸਾਡੀਆਂ ਖਾਣ ਪੀਣ ਦੀਆਂ ਜੋ ਆਦਤਾਂ ਜੋ ਤੁਸੀਂ ਦੱਸ ਰਹੇ ਹੋ ਸਾਨੂੰ, ਇਹਨਾਂ ਦਾ ਵੀ ਜ਼ਿਕਰ ਹੈ।
0: ਬਿਲਕੁਲ, ਕਿਉਂਕਿ ਆਯੁਰਵੇਦ ਵਿੱਚ ਖਾਣਾ ਕਿਸ ਤਰੀਕੇ ਨਾਲ ਆਪਾਂ ਲੈਣਾ ਹੈ ਸੀਜ਼ਨ ਦੇ ਅਕੋਰਡਿੰਗ, ਫਿਰ ਕਿਸ ਤਰੀਕੇ ਨਾਲ ਪਕਾਉਣਾ ਹੈ,
1: ਜੀ
0: ਅਤੇ ਪਕਾਉਣੇ ਦੇ ਬਾਅਦ ਆਪਾਂ ਕਿਸ ਵਾਤਾਵਰਣ ਵਿੱਚ, ਕਿਸ ਮਾਹੌਲ ਵਿੱਚ ਉਹਨੂੰ ਖਾਣਾ ਹੈ, ਉਹ ਸਾਰੀ ਆਦਤਾਂ ਸਾਨੂੰ ਬਤਾਈ ਗਈ ਹੈ।
1: ਜੀ
0: ਜਿਸ ਤਰੀਕੇ ਨਾਲ ਅੱਜ ਅਸੀਂ ਬੈਠ ਕੇ ਖਾਣਾ ਖਾਣਾ ਪਸੰਦ ਨਹੀਂ ਕਰਦੇ, ਅਸੀਂ ਜਦੋਂ ਵੀ ਜਾਂਦੇ ਹਾਂ ਕੁਰਸੀ ਟੇਬਲ 'ਤੇ ਬੈਠਣਾ ਪਸੰਦ ਕਰਦੇ ਹਾਂ, ਉਹਦੇ ਨਾਲ ਕੀ ਹੁੰਦਾ, ਸਾਡਾ ਜਿਹੜਾ ਬਲੱਡ ਦਾ ਸਰਕੂਲੇਸ਼ਨ ਹੁੰਦਾ ਨਾ, ਲੱਤਾਂ ਵਿੱਚ ਜ਼ਿਆਦਾ ਚਲਾ ਜਾਂਦਾ।
1: ਜੀ
0: ਜੇ ਅਸੀਂ ਚੌਕੜੀ ਮਾਰ ਕੇ ਬੈਠ ਕੇ ਖਾਣਾ ਖਾਂਦੇ ਹਾਂ, ਸਾਡਾ ਬਲੱਡ ਦਾ ਸਰਕੂਲੇਸ਼ਨ, ਸਾਡੇ ਪੇਟ ਦੇ ਜਿਹੜੇ ਕੰਮ ਕਰਨ ਵਾਲੇ ਜਿਹੜੇ ਅੰਗ ਹੈਗੇ, ਪਾਚਨ ਵਾਲੇ ਜਿਹੜੇ ਅੰਗ ਹੈਗੇ, ਉੱਧਰ
1: ਜੀ
0: ਜ਼ਿਆਦਾ ਹੋ ਜਾਂਦਾ, ਅਤੇ ਉਸ ਕਰਕੇ ਖਾਣਾ ਪਚ ਵੀ ਜਲਦੀ ਜਾਂਦਾ ਹੈ, ਅਤੇ ਸਾਨੂੰ ਉਸ ਖਾਣੇ ਕਰਕੇ ਕੋਈ ਪਰੇਸ਼ਾਨੀ ਵੀ ਨਹੀਂ ਆਉਂਦੀ। ਜਦੋਂ ਸਾਰਾ ਸਾਰਾ ਆਪਣਾ ਖੂਨ ਦਾ ਦੌਰਾ ਲੱਤਾਂ ਵਿੱਚ ਚਲਾ ਗਿਆ, ਜਦੋਂ ਅਸੀਂ ਕੁਰਸੀ ਟੇਬਲ 'ਤੇ ਬੈਠ ਕੇ ਖਾਣਾ ਖਾਂਦੇ ਹਾਂ, ਖੜ੍ਹੇ ਹੋ ਕੇ ਖਾਣਾ ਖਾਂਦੇ ਹਾਂ, ਅਤੇ ਸਾਡੇ ਪੇਟ ਨੂੰ ਪੂਰਾ ਬਲੱਡ ਨਹੀਂ ਮਿਲਦਾ, ਖੂਨ ਨਹੀਂ ਮਿਲਦਾ, ਅਤੇ ਸਾਡੀ ਜਿਹੜੀ ਪਾਚਕ ਅਗਨੀ ਹੈ ਉਹ ਬਹੁਤ ਜ਼ਿਆਦਾ ਘੱਟ ਜਾਂਦੀ ਹੈ,
1: ਜੀ
0: ਉਸ ਕਰਕੇ ਐਸੀਡਿਟੀ, ਕੌਨਸਟੀਪੇਸ਼ਨ ਅਤੇ ਬਵਾਸੀਰ, ਇਸ ਤਰੀਕੇ ਦੀ ਤਕਲੀਫ ਅੱਜ ਕੱਲ੍ਹ ਜ਼ਿਆਦਾ ਹੋ ਗਈ ਹੈ।
1: ਤੁਸੀਂ ਇਸੇ ਸਵਾਲ ਦੇ ਜਵਾਬ ਦੇ ਵਿੱਚ ਗੱਲ ਕੀਤੀ ਸੀ ਕਿ ਆਯੁਰਵੇਦ ਦੇ ਵਿੱਚ ਖਾਣਾ ਪਕਾਉਣ ਤੱਕ ਦੀ ਵੀ ਵਿਧੀ ਦਾ ਵਰਣਨ ਕੀਤਾ ਗਿਆ ਹੈ, ਇਸ ਦੇ ਬਾਰੇ ਕੁਝ ਹੋਰ ਦੱਸੋ।
0: ਜਿੱਦਾਂ ਆਪਾਂ ਅੱਜ ਕੱਲ੍ਹ, ਕਿਉਂਕਿ ਫਾਸਟ ਫਾਰਵਰਡ ਦਾ ਜ਼ਮਾਨਾ ਹੈ,
1: ਜੀ
0: ਅਸੀਂ ਕੀ ਕਰਦੇ ਹਾਂ, ਹਰ ਚੀਜ਼ ਤੇਜ਼ ਆਗ 'ਤੇ ਪਕਾਉਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਪਹਿਲਾ ਜ਼ਮਾਨਾ ਜਿਹੜਾ ਸੀਗਾ ਉਹ ਚੁੱਲ੍ਹੇ ਦੀ ਅੱਗ ਵਾਲਾ ਸੀਗਾ।
1: ਬਿਲਕੁਲ,
0: ਹੁਣ ਜਿਹੜੀ ਆਪਾਂ ਗੈਸ ਵਰਤਦੇ ਹਾਂ ਉਹਦੀ ਜਿਹੜੀ ਫਲੇਮ ਹੁੰਦੀ ਹੈ ਉਹ ਹਾਈ ਟੈਂਪਰੇਚਰ ਹੁੰਦੀ ਹੈ,
1: ਜੀ
0: ਫਿਰ ਅਸੀਂ ਮਾਈਕ੍ਰੋਵੇਵ 'ਤੇ ਚਲੇ ਜਾਈਏ, ਇੰਡਕਸ਼ਨ 'ਤੇ ਚਲੇ ਜਾਈਏ, ਉਹਦੀ ਜਿਹੜੀ ਹੀਟ ਹੁੰਦੀ ਹੈ ਉਹ ਹੋਰ ਜ਼ਿਆਦਾ ਤੇਜ਼ ਹੁੰਦੀ ਹੈ, ਜਿਸ ਕਰਕੇ ਜਿਹੜੇ ਮਾਈਕਰੋ ਨਿਊਟ੍ਰੀਐਂਟਸ ਹੁੰਦੇ ਹੈ ਜਿਹੜਾ ਆਪਾਂ ਖਾਣਾ ਬਣਾਉਂਦੇ ਹਾਂ, ਉਹਦੇ ਅੰਦਰ, ਕਿਉਂਕਿ ਮਹੀਨ ਖਣਿਜ ਹੁੰਦੇ ਹੈ, ਵਿਟਾਮਿਨਸ ਹੁੰਦੇ ਹੈ ਜਿਹੜੇ ਸਰੀਰ ਦੇ ਬਹੁਤ ਕੰਮ ਆਉਂਦੇ ਹੈ, ਲਾਭਦਾਈ ਹੁੰਦੇ ਹੈ,
1: ਜੀ
0: ਅਤੇ ਉਹ ਜਦੋਂ ਆਪਾਂ ਉਹਨੂੰ ਓਵਰ ਹੀਟ ਕਰਾਂਗੇ ਜਾਂ ਬਾਰ ਬਾਰ ਉਹਨੂੰ ਹੀਟ ਕਰਾਂਗੇ ਤਾਂ ਉਹ ਨਿਊਟ੍ਰੀਸ਼ਨ ਜਿਹੜੇ ਹੁੰਦੇ ਹੈ ਉਹ ਤਬਾਹ ਹੋ ਜਾਂਦੇ, ਉਹ ਖਰਾਬ ਹੋ ਜਾਂਦੇ ਹੈ, ਅਤੇ ਜੇ ਉਹ ਨਿਊਟ੍ਰੀਸ਼ਨ ਖਰਾਬ ਹੋ ਗਏ ਤਾਂ ਸਾਡਾ ਜਿਹੜਾ ਖਾਣਾ ਹੈ ਉਹ ਸਿਰਫ ਪੇਟ ਭਰਨੇ ਦਾ ਇੱਕ ਜ਼ਰੀਆ ਹੀ ਹੋ ਗਿਆ, ਉਹਦੇ ਨਾਲ ਸਾਨੂੰ ਨਿਊਟ੍ਰੀਸ਼ਨ ਨਹੀਂ ਮਿਲਣਾ,
1: ਜੀ
0: ਕਿਉਂਕਿ ਡਾਇਟ ਐਂਡ ਨਿਊਟ੍ਰੀਸ਼ਨ ਦੋਨੋਂ ਵੱਖਰੀ ਚੀਜ਼ਾਂ ਹੈਗੀ, ਫੂਡ ਇੱਕ ਅਲੱਗ ਚੀਜ਼ ਹੈਗੀ ਅਤੇ ਨਿਊਟ੍ਰੀਸ਼ਨ ਇੱਕ ਅਲੱਗ ਚੀਜ਼ ਹੈਗੀ। ਜੇ ਆਪਾਂ

0: ਆਪਾਂ ਵੈਜ ਦੇ ਨਾਲ ਕਰਦੇ ਹਾਂ ਤਾਂ ਉਹ ਵੀ ਫਿਰ ਜਿਹੜਾ ਪ੍ਰੋਟੀਨ ਹੈ ਉਹ ਇਨਕੰਪੀਟੇਬਲ ਹੋ ਜਾਂਦਾ। ਮਤਲਬ
1: ਜੀ
0: ਇੱਕ ਤਰਫ ਅਸੀਂ ਨੋਨ ਵੈਜ ਵਾਲਾ ਪ੍ਰੋਟੀਨ ਲੈ ਰਹੇ ਹਾਂ, ਦੂਜਾ ਆਪਾਂ ਪਨੀਰ ਖਾ ਲਿਆ, ਦਾਲ ਖਾ ਲਿੱਤੀ, ਉਹਦੇ ਅੰਦਰ ਵੀ ਪ੍ਰੋਟੀਨ ਹੈ, ਉਹ ਵੀ ਇਨਕੰਪੀਟੇਬਲ ਹੈ, ਉਹ ਵੀ ਅਸੀਂ ਕਦੇ ਵੀ ਪ੍ਰੈਫਰ ਨਹੀਂ ਕਰਨਾ ਚਾਹੀਦਾ,
1: ਜੀ
0: ਸਾਨੂੰ ਉਹ ਵੀ ਅਵੋਇਡ ਕਰਨਾ ਚਾਹੀਦਾ। ਉਸੇ ਤਰੀਕੇ ਨਾਲ ਜੇ ਆਪਾਂ ਫੋਰ ਐਗਜ਼ਾਮਪਲ ਆਪਾਂ ਅੰਬ ਖਾ ਰਹੇ ਹਾਂ, ਅੰਬ
1: ਜੀ
0: ਅੰਬ ਥੋੜ੍ਹਾ ਗਰਮ ਹੁੰਦਾ, ਦੁੱਧ ਠੰਡਾ ਹੁੰਦਾ, ਜੇ ਆਪਾਂ ਉਹਨਾਂ ਨੂੰ ਮਿਕਸ ਕਰ ਲਿਆ, ਮੈਂਗੋ ਸ਼ੇਕ ਕਿਉਂਕਿ ਚੱਲਦਾ ਅੱਜ ਕੱਲ੍ਹ ਚੱਲਦਾ, ਅਤੇ ਇਹ ਵੀ ਵਿਰੁੱਧ ਆਹਾਰ ਹੈ। ਤੁਸੀਂ ਦੇਖੋਗੇ ਜੇ ਮੈਂਗੋ,
1: ਗਰਮੀਆਂ ਦੇ ਵਿੱਚ ਅਸੀਂ ਬੜੇ ਚਾਅ ਨਾਲ ਪੀਂਦੇ ਹਾਂ ਮੈਂਗੋ ਸ਼ੇਕ,
0: ਹਾਂ ਮੈਂਗੋ ਸ਼ੇਕ ਪੀਂਦੇ ਹਾਂ, ਪਰ ਇਹ ਵਿਰੁੱਧ ਆਹਾਰ ਹੈਗਾ, ਕਿਉਂਕਿ
1: ਜੀ
0: ਮੈਂਗੋ ਵੀ ਜਿਹੜਾ ਖੱਟਾਪਣ ਹੁੰਦਾ ਨਾ ਉਹ ਦੁੱਧ ਨੂੰ ਫਾੜ ਦਿੰਦਾ। ਕਈ ਵਾਰ ਤੁਸੀਂ ਘਰ ਵਿੱਚ ਮੈਂਗੋ ਸ਼ੇਕ ਬਣਾਓਗੇ ਅਤੇ ਤੁਹਾਨੂੰ ਥੋੜ੍ਹੀ ਦੇਰ ਬਾਅਦ ਮਹਿਸੂਸ ਹੋਏਗਾ ਜਿਹੜਾ ਦੁੱਧ ਹੈ ਉਹ ਫਟ ਗਿਆ। ਆਪਾਂ ਇਸ ਚੀਜ਼ ਨੂੰ ਅਵੋਇਡ ਕਰਨਾ ਚਾਹੀਦਾ। ਦੁੱਧ ਅਤੇ ਖੱਟੀ ਚੀਜ਼ ਦਾ ਵੀ ਪਰਹੇਜ਼ ਹੈ, ਦੁੱਧ ਦੇ ਨਾਲ ਕੋਈ ਵੀ ਖੱਟਾ ਫਲ ਖੱਟੀ ਚੀਜ਼ ਸਾਨੂੰ ਬਿਲਕੁਲ ਵੀ ਨਹੀਂ ਖਾਣੀ ਚਾਹੀਦੀ ਹੈ।
1: ਜੀ ਤੁਸੀਂ ਦੱਸਿਆ ਕਿ ਬਹੁਤ ਸਾਰੀ ਇਹੋ ਜਿਹੀ ਲਿਸਟ ਹੈ, ਸੋ ਸਾਨੂੰ ਜੇਕਰ ਥੋੜ੍ਹੀ ਜਿਹੀ ਜਾਗਰੂਕਤਾ ਦੀ ਇੱਛਾ ਹੋਵੇ ਤਾਂ ਅਸੀਂ ਖੁਦ ਵੀ ਪਤਾ ਲਗਾ ਸਕਦੇ ਹਾਂ ਕਿ ਇਹੋ ਜਿਹੇ ਕਿਹੜੇ ਕਿਹੜੇ ਆਹਾਰ ਨੇ ਜਿਨ੍ਹਾਂ ਦਾ ਕੋਂਬੀਨੇਸ਼ਨ ਸਹੀ ਨਹੀਂ ਬੈਠਦਾ। ਅਤੇ ਹੁਣ ਅਸੀਂ ਗੱਲ ਕਰਦੇ ਹਾਂ ਕਿ ਜੋ ਖਾਣ ਪੀਣ ਦੀ ਅਸੀਂ ਗੱਲ ਕੀਤੀ ਹੈ, ਆਹਾਰ ਦੀ ਗੱਲ ਕੀਤੀ ਹੈ, ਹੁਣ ਅਸੀਂ ਗੱਲ ਕਰਦੇ ਇੱਕ ਬਹੁਤ ਹੀ ਮਹੱਤਵਪੂਰਨ ਚੀਜ਼, ਪਾਣੀ ਦੀ। ਪਾਣੀ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਸਾਨੂੰ ਭਰਪੂਰ ਮਾਤਰਾ ਦੇ ਵਿੱਚ ਪਾਣੀ ਪੀਣਾ ਚਾਹੀਦਾ ਹੈ, ਪਾਣੀ ਪੀਣ ਦੇ ਸਹੀ ਤਰੀਕੇ ਦੀ ਵੀ ਗੱਲ ਕੀਤੀ ਜਾਂਦੀ ਹੈ, ਪਾਣੀ ਬਾਰੇ ਆਯੁਰਵੇਦ ਦੇ ਵਿੱਚ ਕੀ ਕਿਹਾ ਗਿਆ ਹੈ?
0: ਦੇਖੋ ਕਹਿੰਦੇ ਜਲ ਜੀਵਨ ਹੈਗਾ,
1: ਜੀ
0: ਕਿਉਂਕਿ ਸਾਡਾ ਜਿਹੜਾ ਸਰੀਰ ਹੈ ਉਹ 80% ਪਾਣੀ ਦਾ ਬਣਿਆ ਹੋਇਆ।
1: ਜੀ
0: ਤੁਸੀਂ ਦੇਖੋਗੇ ਪਾਣੀ ਇੰਨਾ ਇੰਪੋਰਟੈਂਟ ਹੈ ਕਿ ਆਪਾਂ ਉਹਨੂੰ ਸਕਿਨ ਨੂੰ ਦੇਖ ਕੇ ਦੱਸ ਸਕਦੇ ਹਾਂ ਵੀ ਕਿਸ ਦੇ ਅੰਦਰ ਪਾਣੀ ਦੀ ਕਮੀ ਹੈ।
1: ਜੀ
0: ਤੁਸੀਂ ਇੱਕ 6 ਮਹੀਨੇ ਦੇ ਬੱਚੇ ਨੂੰ ਦੇਖੋ ਅਤੇ ਇੱਕ 60 ਸਾਲ ਦੇ ਬਜ਼ੁਰਗ ਨੂੰ ਦੇਖੋ, ਦੋਨਾਂ ਦੀ ਸਕਿਨ ਵਿੱਚ ਫਰਕ ਹੈ, ਦੋਨਾਂ ਦੀ ਸਕਿਨ ਵਿੱਚ ਪਾਣੀ ਦਾ ਫਰਕ ਹੈ ਮੇਨਲੀ।
1: ਬਿਲਕੁਲ,
0: ਪਾਣੀ ਸਾਡੇ ਸਰੀਰ ਦੀ ਸਕਿਨ ਨੂੰ ਇਲਾਸਟੀਸਿਟੀ ਦਿੰਦਾ, ਮਤਲਬ ਉਹਨੂੰ ਮੈਚਿਓਰ ਹੋਣ ਤੋਂ ਰੋਕਦਾ ਹੈ, ਉਹਨੂੰ ਓਵਰ ਏਜ ਨਹੀਂ ਕਰਦਾ।
1: ਜੀ
0: ਫਿਰ ਪਾਣੀ ਦਾ ਅਮਾਊਂਟ ਕਿੰਨਾ ਹੋਣਾ ਚਾਹੀਦਾ, ਕਿਉਂਕਿ ਅੱਜ ਅਸੀਂ ਗੱਲ ਕਰ ਰਹੇ ਹਾਂ ਸੀਜ਼ਨ ਜੂਨ ਜੁਲਾਈ ਦਾ ਚੱਲ ਰਿਹਾ ਅਤੇ ਸਾਨੂੰ ਭਰਪੂਰ ਮਾਤਰਾ ਵਿੱਚ ਪਾਣੀ ਦੀ ਲੋੜ ਹੈਗੀ। ਉਹ ਕਿਸ ਹਿਸਾਬ ਨਾਲ ਅਸੀਂ ਦੱਸ ਸਕਦੇ ਹਾਂ, ਕਿਉਂਕਿ ਕਈ ਇਸ ਤਰੀਕੇ ਦੇ ਮਰੀਜ਼ ਹੁੰਦੇ ਆ, ਹਾਰਟ ਦੇ ਮਰੀਜ਼ ਹੁੰਦੇ, ਕਿਡਨੀ ਦੇ ਮਰੀਜ਼ ਹੁੰਦੇ, ਜਿਨ੍ਹਾਂ ਨੂੰ ਜ਼ਿਆਦਾ ਪਾਣੀ ਪੀਣਾ ਡਾਕਟਰ ਆਪ ਮਨਾ ਕਰਦੇ, ਕਿਉਂਕਿ ਉਹਨਾਂ ਦੇ ਅੰਦਰ ਪਹਿਲਾਂ ਹੀ ਪਾਣੀ ਬਹੁਤ ਜ਼ਿਆਦਾ ਹੁੰਦਾ। ਪਰ ਜਿਹੜਾ ਨੋਰਮਲ ਸਧਾਰਨ ਇਨਸਾਨ ਹੈ ਜਿਹਨੂੰ ਕੋਈ ਪਰੇਸ਼ਾਨੀ ਨਹੀਂ ਹੈ, ਉਹ ਆਪਣੇ ਯੂਰੀਨ ਦੇ ਕਲਰ ਨੂੰ ਦੇਖ ਕੇ ਦੱਸ ਸਕਦਾ ਵੀ ਮੈਨੂੰ ਕਿੰਨੇ ਪਾਣੀ ਦੀ ਲੋੜ ਹੈਗੀ, ਉਹ ਸਹੀ ਆਈਡੀਆ ਉਦੋਂ ਮਿਲਣਾ।
1: ਜੀ
0: ਦੇਖੋ ਯੂਰੀਨ ਦਾ ਕਲਰ ਸਾਡਾ ਹੁੰਦਾ ਹੈ ਲਾਈਟ ਯੈਲੋ ਕਲਰ, ਉਹ ਜਿੰਨਾ ਡਾਰਕ ਹੁੰਦਾ ਜਾਏਗਾ ਮਤਲਬ ਸਾਡੇ ਸਰੀਰ ਵਿੱਚ ਉਨੀ ਜ਼ਿਆਦਾ ਡੀਹਾਈਡਰੇਸ਼ਨ ਵੱਧ ਰਹੀ
1: ਹੈ।
0: ਤੁਸੀਂ ਸਰਦੀਆਂ ਵਿੱਚ ਦੇਖੋਗੇ ਯੂਰੀਨ ਦਾ ਆਪਣਾ ਜਿਹੜਾ ਕਲਰ ਹੁੰਦਾ ਉਹ ਵਾਈਟਿਸ਼ ਹੁੰਦਾ ਹੈ, ਉਹ ਪਾਣੀ ਦੇ ਵਾਂਗ ਹੋ ਜਾਂਦਾ, ਕਿਉਂਕਿ ਉਸ ਵੇਲੇ ਸਰੀਰ ਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੈਗੀ। ਪਰ ਜੂਨ ਜੁਲਾਈ ਮਈ ਜੂਨ ਜੁਲਾਈ ਵਿੱਚ ਆਪਾਂ ਕੋਸ਼ਿਸ਼ ਕਰਨੀ ਹੈ ਕਿ ਸਾਡੇ ਜਿਹੜਾ ਯੂਰੀਨ ਦਾ ਕਲਰ ਹੈ ਉਹ ਲਾਈਟ ਹੀ ਰਹੇ। ਜੇ ਲਾਈਟ ਰਹੇਗਾ ਉਹਦੇ ਵਾਸਤੇ ਆਪਾਂ ਨੂੰ ਜਿੰਨਾ ਮਰਜ਼ੀ ਪਾਣੀ ਪੀਣਾ ਪਵੇ ਅਸੀਂ ਉਹਨੂੰ ਪੀ ਸਕਦੇ ਹਾਂ। ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਜਿਹੜੇ 60 ਸਾਲ ਦੇ ਹੋ ਗਏ, 60 ਤੋਂ ਉੱਪਰ ਹੋ ਗਏ, ਉਹਨਾਂ ਨੂੰ ਸ਼ਾਮੀ 5-6 ਵਜੇ ਦੇ ਬਾਅਦ ਪਾਣੀ ਥੋੜ੍ਹਾ ਘੱਟ ਪੀਣਾ ਚਾਹੀਦਾ, ਕਿਉਂਕਿ ਜੇ ਉਹ ਫਿਰ 5-6 ਵਜੇ ਦੇ ਬਾਅਦ ਵੀ ਪਾਣੀ ਉਹ ਪੀਂਦੇ ਰਹਿਣਗੇ ਤਾਂ ਫਿਰ ਉਹਨੂੰ ਰਾਤੀ ਹੋ ਸਕਦਾ ਪਿਸ਼ਾਬ ਵਾਸਤੇ ਵਾਰ ਵਾਰ ਉੱਠਣਾ ਪੈ ਸਕਦਾ, ਨੀਂਦ ਡਿਸਟਰਬ ਹੋ ਸਕਦੀ ਹੈ। ਅਤੇ ਸ਼ਾਮੀ 5 ਵਜੇ ਤੋਂ ਪਹਿਲੇ ਉਹ ਜਿੰਨਾ ਮਰਜ਼ੀ ਖੁੱਲ੍ਹਾ ਪਾਣੀ ਪੀਓ, ਉਹਦੇ ਬਾਅਦ ਸਿਰਫ ਆਪਣਾ ਮੂੰਹ ਗਿੱਲਾ ਕਰੋ, 2-3 ਘੁੱਟ ਪੀਓ, ਅਤੇ ਉਹਦੇ ਨਾਲ ਬਹੁਤ ਵਧੀਆ ਸਾਡਾ ਪਾਣੀ ਦਾ ਜਿਹੜਾ ਰਿਕੁਆਇਰਮੈਂਟ ਹੈ, ਜ਼ਰੂਰਤ ਹੈ ਸਰੀਰ ਦੀ, ਉਹ ਪੂਰੀ ਹੋ ਜਾਂਦੀ ਹੈ।
1: ਤੁਸੀਂ ਪਾਣੀ ਪੀਣ ਦਾ ਸਹੀ ਸਮਾਂ ਦੱਸਿਆ ਕਿ ਅਸੀਂ ਸ਼ਾਮ ਨੂੰ ਅਤੇ ਸਵੇਰ ਵੇਲੇ ਕਿੰਨੇ ਵਜੇ ਪਾਣੀ ਪੀ ਲੈਣਾ ਚਾਹੀਦਾ ਹੈ। ਹੁਣ ਭੋਜਨ ਦੀ ਵੀ ਗੱਲ ਕਰਦੇ ਹਾਂ ਕਿ ਭੋਜਨ ਦੇ ਖਾਣ ਦਾ ਸਮਾਂ ਕਿਹੋ ਜਿਹਾ ਹੋਵੇ ਸਾਡਾ ਤਾਂ ਕਿ ਅਸੀਂ ਤੰਦਰੁਸਤ ਰਹੀਏ ਅਤੇ ਸਾਡੀ ਪਾਚਨ ਸ਼ਕਤੀ ਵੀ ਸਹੀ ਰਹੇ।
0: ਭੋਜਨ ਕਿਉਂਕਿ ਬੋਡੀ ਇੱਕ ਕਲੋਕ ਦੇ ਹਿਸਾਬ ਨਾਲ ਕੰਮ ਕਰਦੀ ਹੈ, ਘੜੀ ਬੋਡੀ ਦੇ ਇੱਕ ਇੰਟਰਨਲ ਕਲੋਕ ਹੈਗੀ। ਆਪਾਂ ਅੱਜ ਕੱਲ੍ਹ ਆਪਣੇ ਦੀਵਾਰ 'ਤੇ ਜਿਹੜੀ ਘੜੀ ਹੈ ਉਹਦੇ ਨਾਲ ਆਪਣਾ ਟਾਈਮ ਸੈੱਟ ਕਰ ਦਿੰਦੇ ਕਿ 9 ਵੱਜ ਗਏ, 8 ਵੱਜ ਗਏ, ਹੁਣ ਬ੍ਰੇਕਫਾਸਟ ਦਾ ਟਾਈਮ ਹੈ, 2 ਵੱਜ ਗਏ, ਹੁਣ ਲੰਚ ਦਾ ਟਾਈਮ ਹੈ, ਅਤੇ ਹੁਣ ਰਾਤੀ ਦੇ 8 ਵੱਜ ਗਏ, 9 ਵੱਜ ਗਏ, ਹੁਣ ਡਿਨਰ ਦਾ ਟਾਈਮ ਹੈ। ਅਤੇ ਪਰ ਬੋਡੀ ਦੀ ਕਲੋਕ ਇਹ ਜਿਹੜੀ ਕੋਸ਼ਿਸ਼ ਕਰਨੀ ਹੈ ਕਿ ਸਾਡੇ ਜਿਹੜਾ ਯੂਰੀਨ ਦਾ ਕਲਰ ਹੈ ਉਹ ਲਾਈਟ ਹੀ ਰਹੇ। ਜੇ ਲਾਈਟ ਰਹੇਗਾ ਉਹਦੇ ਵਾਸਤੇ ਆਪਾਂ ਨੂੰ ਜਿੰਨਾ ਮਰਜ਼ੀ ਪਾਣੀ ਪੀਣਾ ਪਵੇ ਅਸੀਂ ਉਹਨੂੰ ਪੀ ਸਕਦੇ ਹਾਂ। ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਜਿਹੜੇ 60 ਸਾਲ ਦੇ ਹੋ ਗਏ, 60 ਤੋਂ ਉੱਪਰ ਹੋ ਗਏ, ਉਹਨਾਂ ਨੂੰ ਸ਼ਾਮੀ 5-6 ਵਜੇ ਦੇ ਬਾਅਦ ਪਾਣੀ ਥੋੜ੍ਹਾ ਘੱਟ ਪੀਣਾ ਚਾਹੀਦਾ, ਕਿਉਂਕਿ ਜੇ ਉਹ ਫਿਰ 5-6 ਵਜੇ ਦੇ ਬਾਅਦ ਵੀ ਪਾਣੀ ਉਹ ਪੀਂਦੇ ਰਹਿਣਗੇ ਤਾਂ ਫਿਰ ਉਹਨੂੰ ਰਾਤੀ ਹੋ ਸਕਦਾ ਪਿਸ਼ਾਬ ਵਾਸਤੇ ਵਾਰ ਵਾਰ ਉੱਠਣਾ ਪੈ ਸਕਦਾ, ਨੀਂਦ ਡਿਸਟਰਬ ਹੋ ਸਕਦੀ ਹੈ। ਅਤੇ ਸ਼ਾਮੀ 5 ਵਜੇ ਤੋਂ ਪਹਿਲੇ ਉਹ ਜਿੰਨਾ ਮਰਜ਼ੀ ਖੁੱਲ੍ਹਾ ਪਾਣੀ ਪੀਓ, ਉਹਦੇ ਬਾਅਦ ਸਿਰਫ ਆਪਣਾ ਮੂੰਹ ਗਿੱਲਾ ਕਰੋ, 2-3 ਘੁੱਟ ਪੀਓ, ਅਤੇ ਉਹਦੇ ਨਾਲ ਬਹੁਤ ਵਧੀਆ ਸਾਡਾ ਪਾਣੀ ਦਾ ਜਿਹੜਾ ਰਿਕੁਆਇਰਮੈਂਟ ਹੈ, ਜ਼ਰੂਰਤ ਹੈ ਸਰੀਰ ਦੀ, ਉਹ ਪੂਰੀ ਹੋ ਜਾਂਦੀ ਹੈ।
1: ਤੁਸੀਂ ਪਾਣੀ ਪੀਣ ਦਾ ਸਹੀ ਸਮਾਂ ਦੱਸਿਆ ਕਿ ਅਸੀਂ ਸ਼ਾਮ ਨੂੰ ਅਤੇ ਸਵੇਰ ਵੇਲੇ ਕਿੰਨੇ ਵਜੇ ਪਾਣੀ ਪੀ ਲੈਣਾ ਚਾਹੀਦਾ ਹੈ। ਹੁਣ ਭੋਜਨ ਦੀ ਵੀ ਗੱਲ ਕਰਦੇ ਹਾਂ।

0: ਭੋਜਨ ਦੇ ਖਾਣ ਦਾ ਸਮਾਂ ਕਿਹੋ ਜਿਹਾ ਹੋਵੇ ਸਾਡਾ, ਤਾਂ ਕਿ ਅਸੀਂ ਤੰਦਰੁਸਤ ਰਹੀਏ ਅਤੇ ਸਾਡੀ ਪਾਚਨ ਸ਼ਕਤੀ ਵੀ ਸਹੀ ਰਹੇ।
1: ਭੋਜਨ ਕਿਉਂਕਿ ਬੋਡੀ ਇੱਕ ਕਲੋਕ ਦੇ ਹਿਸਾਬ ਨਾਲ ਕੰਮ ਕਰਦੀ ਹੈ, ਘੜੀ ਬੋਡੀ ਦੇ ਇੱਕ ਇੰਟਰਨਲ ਕਲੋਕ ਹੈਗੀ। ਆਪਾਂ ਅੱਜ ਕੱਲ੍ਹ ਆਪਣੇ ਦੀਵਾਰ 'ਤੇ ਜਿਹੜੀ ਘੜੀ ਹੈ ਉਹਦੇ ਨਾਲ ਆਪਣਾ ਟਾਈਮ ਸੈੱਟ ਕਰ ਦਿੰਦੇ ਹਾਂ ਕਿ 9 ਵੱਜ ਗਏ, 8 ਵੱਜ ਗਏ, ਹੁਣ ਬ੍ਰੇਕਫਾਸਟ ਦਾ ਟਾਈਮ ਹੈ, 2 ਵੱਜ ਗਏ, ਹੁਣ ਲੰਚ ਦਾ ਟਾਈਮ ਹੈ, ਅਤੇ ਹੁਣ ਰਾਤੀ ਦੇ 8 ਵੱਜ ਗਏ।

0: ਅਤੇ ਜੀਵਨ ਸ਼ੈਲੀ ਨੂੰ ਆਪਣੀ ਠੀਕ ਰੱਖਾਂਗੇ ਤਾਂ ਆਪਾਂ ਉਸ ਜੈਨੇਟਿਕ ਜਿਹੜੇ ਚੇਂਜਿਸ ਹੈ ਉਹਨੂੰ ਵੀ ਅਸੀਂ ਮਾਤ ਦੇ ਸਕਦੇ ਹਾਂ, ਆਪਾਂ ਬਿਮਾਰੀਆਂ ਤੋਂ ਅੱਗੇ ਵੱਧ ਕੇ ਜੀਵਨ ਨੂੰ 100 ਸਾਲ ਤੱਕ ਜੀ ਸਕਦੇ ਹਾਂ।
1: ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਡਾਕਟਰ ਗਗਨ ਜੀ ਕਿ ਆਯੁਰਵੇਦ ਮੁਤਾਬਕ ਸਾਡਾ ਆਹਾਰ ਕਿਹੋ ਜਿਹਾ ਹੋਵੇ, ਸਾਡੀ ਜੀਵਨ ਸ਼ੈਲੀ ਕਿਹੋ ਜਿਹੀ ਹੋਵੇ, ਸਾਡੀਆਂ ਆਦਤਾਂ ਕਿਹੋ ਜਿਹੀਆਂ ਹੋਣ, ਸੋ ਉਹਨਾਂ ਗੱਲਾਂ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਬਹੁਤ ਬਹੁਤ ਸ਼ੁਕਰੀਆ ਡਾਕਟਰ ਗਗਨ ਠਾਕੁਰ ਜੀ, ਤੁਸੀਂ ਪ੍ਰੋਗਰਾਮ 'ਚ ਆਏ ਅਤੇ ਅੱਜ ਦੇ ਵਿਸ਼ੇ ਬਾਰੇ ਵਿਸਤਾਰ ਸਹਿਤ ਜਾਣਕਾਰੀ ਦਿੱਤੀ। ਧੰਨਵਾਦ।
0: ਧੰਨਵਾਦ ਜੀ। ਧੰਨਵਾਦ
1: ਜੀ, ਬਹੁਤ ਹੀ ਵਧੀਆ ਜਾਣਕਾਰੀ।
2: ਬਿਲਕੁਲ ਪੂਨਮ ਜੀ, ਅਤੇ ਤੁਸੀਂ ਦੇਖੋ ਕਿ ਆਯੁਰਵੇਦਾ ਜਿਹੜਾ ਸੀ, ਸੁਣਨ ਤੋਂ ਪਹਿਲੇ ਇੱਦਾਂ ਲੱਗਦਾ ਸੀਗਾ ਕਿ ਪਤਾ ਨਹੀਂ ਕਿਹੜੀਆਂ ਜੜੀ ਬੂਟੀਆਂ ਜਿਹੜੀਆਂ ਹੋਣਗੀਆਂ ਸਾਡੀ ਰਸੋਈ ਦੇ ਵਿੱਚ ਸਾਡੇ ਆਲੇ ਦੁਆਲੇ, ਉਹਨਾਂ ਦੇ ਬਾਰੇ ਦੱਸਿਆ ਜਾਏਗਾ। ਪਰ ਤੁਸੀਂ ਦੇਖੋ ਬਿਲਕੁਲ ਵੀ ਰੋਕੇਟ ਸਾਇੰਸ ਨਹੀਂ ਹੈ, ਇਹ ਤਾਂ ਸਿੰਪਲ ਜਿਹੀ ਚੀਜ਼ ਹੈ ਕਿ ਅਸੀਂ ਖਾਣਾ ਕਿਹੜਾ ਖਾਣਾ, ਆਪਣੇ ਆਸ ਪਾਸ ਜਿਹੜਾ ਖਾਣਾ ਹੈ ਉਹ ਕਿਸ ਤਰ੍ਹਾਂ ਚੁਣਨਾ ਹੈ, ਉਸਦਾ ਚੁਣਾਵ ਕਿਸ ਤਰ੍ਹਾਂ ਕਰਨਾ, ਉਸਨੂੰ ਬਣਾਉਣਾ ਕਿਵੇਂ ਹੈ, ਕਿਹੜੇ ਬਰਤਨ 'ਚ ਬਣਾਉਣਾ ਚਾਹੀਦਾ, ਕਿਹੜੇ ਤੇਲ 'ਚ ਬਣਾਉਣਾ ਚਾਹੀਦਾ, ਅਤੇ ਕਿਹੜੀਆਂ ਚੀਜ਼ਾਂ ਨੂੰ ਆਪਸ 'ਚ ਮਿਲਾਉਣਾ ਨਹੀਂ ਚਾਹੀਦਾ।
1: ਅਤੇ ਕਹਿਣ ਨੂੰ ਇਹ ਅਸੀਂ ਗੱਲ ਕਹਿ ਸਕਦੇ ਹਾਂ ਕਿ ਸਾਰ ਇਹ ਹੈ ਕਿ ਆਯੁਰਵੇਦ ਦੇ ਨਾਲ ਜੁੜਨਾ, ਯਾਨੀ ਕਿ ਆਪਣੇ ਪੁਰਾਤਨ ਸੱਭਿਅਤਾ, ਆਪਣੀ ਜੜ੍ਹਾਂ ਦੇ ਨਾਲ ਜੁੜਨਾ
2: ਬਿਲਕੁਲ,
1: ਅਤੇ ਆਪਣੇ ਆਪ ਨੂੰ ਹੋਰ ਪਛਾਣਨਾ।
2: ਬਿਲਕੁਲ।
1: ਇਸ ਖੂਬਸੂਰਤ ਗੱਲਬਾਤ ਤੋਂ ਬਾਅਦ ਇੱਕ ਗੀਤ ਸੁਣ ਲਈਏ।
2: ਬਿਲਕੁਲ ਪੂਨਮ ਜੀ।

0: ਮਦਾਣੀਆਂ ਹਾਇਓ ਮੇਰੇ ਡਾਡਿਆ ਰੱਬਾ, ਕਿਹਨਾਂ ਜੰਮੀਆਂ ਕਿਹਨਾਂ ਨੇ ਲੈ ਜਾਣੀਆਂ। ਬਹੁਤ ਹੀ ਖੂਬਸੂਰਤ ਗੀਤ
1: ਜੀ। ਅਤੇ ਪੂਨਮ ਜੀ, ਮੈਂ ਨਾ ਬੜੇ ਅਰਸੇ ਬਾਅਦ ਇਹ ਗੀਤ ਸੁਣਿਆ, ਔਰ ਮੈਂ ਆਪਣੇ ਬਚਪਨ ਵਿੱਚ ਚਲੀ ਗਈ। ਮਤਲਬ ਇੱਦਾਂ ਲੱਗਦਾ ਸੀ ਕਿ ਘਰ ਦੇ ਵਿੱਚ ਅਸੀਂ ਆਪਣੇ ਕੰਮਾਂ ਵਿੱਚ ਰੁੱਝੇ ਹੁੰਦੇ ਸੀਗੇ, ਅਤੇ ਪਤਾ ਨਹੀਂ ਪਿੱਛੇ ਜਾਂ ਦੂਰ ਕਿਤੇ ਆਲ ਇੰਡੀਆ ਰੇਡੀਓ ਜਿਹੜਾ ਸੀ ਵੱਜਦਾ ਹੁੰਦਾ ਸੀ, ਔਰ ਇਹ ਜਿਹੜੀ ਆਵਾਜ਼ ਹੈ ਅਕਸਰ ਸੁਣਨ ਨੂੰ ਮਿਲਦੀ ਸੀਗੀ।
0: ਅਤੇ ਮੈਨੂੰ ਲੱਗਦਾ ਹੈ ਕਿ ਜਦੋਂ ਇਹੋ ਜਿਹੇ ਗੀਤ ਸੁਣਦੇ ਨੇ ਨਾ, ਅਸੀਂ ਸਾਰੇ ਸੁਣਦੇ ਹਾਂ, ਅਤੇ ਖਾਸ ਤੌਰ 'ਤੇ ਸਾਡੀਆਂ ਸੋਹਣੀਆਂ, ਸਾਡੀਆਂ ਭੈਣਾਂ ਮਹਿਲਾਵਾਂ, ਉਹ ਬਹੁਤ ਹੀ ਜ਼ਿਆਦਾ ਇਮੋਸ਼ਨਲ ਹੋ ਜਾਂਦੀਆਂ ਨੇ। ਅਤੇ ਹਰ ਕੋਈ ਮਹਿਲਾ

0: ਗੀਤ ਦੇ ਨਾਲ ਆਪਣੇ ਆਪ ਨੂੰ ਜੋੜਦੀ ਹੈ, ਅੱਖਾਂ ਨਮ ਹੋ ਜਾਂਦੀਆਂ ਨੇ ਅਤੇ ਅਲੱਗ ਤਰ੍ਹਾਂ ਦੇ ਇੱਕ ਸੰਸਾਰ ਦੇ ਵਿੱਚ ਪਹੁੰਚ ਜਾਂਦੀ ਹੈ
1: ਜੀ। ਅਤੇ ਇੱਕ ਅਲੱਗ ਤਰ੍ਹਾਂ ਦਾ ਸੰਸਾਰ ਹਰ ਵੀਰਵਾਰ ਜਿੱਥੇ ਅਸੀਂ ਖਿੱਚ ਕੇ ਆਪਣੇ ਸਰੋਤਿਆਂ ਨੂੰ ਲੈ ਕੇ ਜਾਂਦੇ
0: ਹਾਂ। ਬਿਲਕੁਲ
1: ਹਾਂਜੀ, ਕਥਾ ਲੋਕ,
0: ਬਿਲਕੁਲ ਸਹੀ ਗੱਲ ਕੀਤੀ ਤੁਸੀਂ। ਅਤੇ ਅੱਜ ਕਥਾ ਲੋਕ ਪ੍ਰੋਗਰਾਮ ਦੇ ਵਿੱਚ ਅਸੀਂ

0: ਤਿੰਨੇ ਬੂਹੇ ਖੁੱਲੇ ਸਨ, ਰਾਹ ਸਿੱਧਾ ਤੇ ਸਪਾਟ। ਮੈਂ ਆਪਣੇ ਫੈਸਲੇ ਤੇ ਕਈ ਵਾਰ ਗੌਰ ਕੀਤਾ, ਜਿਵੇਂ ਮੱਖਣ ਚੋਂ ਲੱਸੀ ਦੀ ਖਟਾਸ ਦੂਰ ਕਰਨ ਲਈ ਉਸਨੂੰ 7 ਵਾਰ ਧੋਈਦਾ ਏ। ਜਦ ਮੈਂ ਬਹੁਤ ਛੋਟੀ ਸੀ ਤਾਂ ਮੈਂ ਨਾਨੀ ਤੋਂ ਉਹ ਕਹਾਣੀ ਸੁਣੀ ਸੀ ਜਿਸ ਵਿੱਚ ਇੱਕ ਸ਼ਹਿਜ਼ਾਦਾ ਇੱਕ ਪਰੀ ਨੂੰ ਇੱਕ ਦੈਨ ਦੀ ਕੈਦ ਵਿੱਚੋਂ ਕੱਢ ਲਿਆਉਂਦਾ ਹੈ। ਅੱਜ ਫਿਰ ਉਹ ਕਹਾਣੀ ਮੈਨੂੰ ਗੁਦਗੁਦਾ ਗਈ। ਨਾਨੀ ਤੋਂ ਸੁਣੀ ਹੋਈ ਕਹਾਣੀ 'ਤੇ ਵਿਚਾਰ ਕਰਨ ਲੱਗ ਪਈ ਅਤੇ ਮੈਨੂੰ ਯਾਦ ਆਇਆ ਕਿ ਕੈਦਖਾਨੇ ਦੇ 3 ਬੂਹੇ ਸਨ, 2 ਚਾਂਦੀ ਦੇ, 1 ਸੋਨੇ ਦਾ, ਅਤੇ ਉਹਨਾਂ ਬੂਹਾਂ ਉੱਤੇ ਬਾਹਰ ਵੱਡੇ ਵੱਡੇ ਜੰਦਰੇ ਲੱਗੇ ਰਹਿੰਦੇ। ਇੱਕ ਦਿਨ ਬੂਹਾ ਖੋਲ੍ਹ ਕੇ ਕੋਈ ਸ਼ਹਿਜ਼ਾਦਾ ਅੰਦਰ ਆਇਆ ਅਤੇ ਉਹ ਇਹ ਵੇਖਣਾ ਭੁੱਲ ਗਈ ਕਿ ਇਹ ਸੁਪਨੇ ਦਾ ਸ਼ਹਿਜ਼ਾਦਾ ਹੈ ਜਾਂ ਕੋਈ ਹੋਰ। ਸੁਖਾਂਤ ਨੂੰ ਅੱਜ ਛੁੱਟੀ ਸੀ ਅਤੇ ਮੈਂ ਖੜ੍ਹੀ ਸ਼ੀਸ਼ੇ ਮੂਹਰੇ ਵਾਲ ਵਾਹ ਰਹੀ ਸੀ। ਸਮਿਆਲ ਆਉਣ ਵਾਲਾ ਸੀ। ਸ਼ੀਸ਼ੇ ਨੂੰ ਸੰਬੋਧਿਤ ਕਰਕੇ ਮੈਂ ਕਿਹਾ, ਸੁਖਾਂਤ ਤਾਂ ਕਿਸੇ ਤਰ੍ਹਾਂ ਨਾਨੀ ਦੀ ਉਸ ਕਹਾਣੀ ਦਾ ਦੈਂਤ ਨਹੀਂ ਹੋ ਸਕਦਾ ਕਿਉਂਕਿ ਉਹ 3 ਬੂਹੇ ਖੁੱਲ੍ਹੇ ਰੱਖਦਾ ਏ। ਇਕੱਠੇ ਕਰਕੇ ਮੇਰੀ ਬਹੁਤ ਸ਼ੋਹਰਤ ਸੀ ਅਤੇ ਮੈਂ ਕਈ ਕਲਚਰਲ ਡੈਲੀਗੇਸ਼ਨਾਂ ਨਾਲ ਕਈ ਮੁਲਕਾਂ ਵਿੱਚ ਵੀ ਜਾ ਚੁੱਕੀ ਸੀ, ਪਰ ਸੁਖਾਂਤ ਕਦੀ ਮੇਰੀ ਪ੍ਰਸ਼ੰਸਾ ਨਹੀਂ ਸੀ ਕਰਦਾ। ਮਿਊਜ਼ੀਅਮ ਦੇ ਰਿਕਾਰਡ ਆਫਿਸ ਵਿੱਚ ਕੰਮ ਕਰਦਾ ਸੀ ਜਿੱਥੇ ਉਹਨੂੰ ਭੋਜ ਪੱਤਰ 'ਤੇ ਲਿਖੀਆਂ ਪੁਰਾਣੀਆਂ ਹੱਥ ਲਿਖਤਾਂ ਦੀ ਖੋਜ ਤੋਂ ਵਿਹਲ ਨਹੀਂ ਮਿਲਦੀ ਸੀ। ਘਰ ਆ ਕੇ ਵੀ ਉਹ ਭੋਜ ਪੱਤਰਾਂ ਦਾ ਜ਼ਿਕਰ ਲੈ ਬੈਠਦਾ। ਕੰਘੀ ਕਰਦੇ ਕਰਦੇ ਕੱਥਕ ਦੇ ਬੋਲ ਮੇਰੇ ਕੰਨਾਂ ਵਿੱਚ ਗੂੰਜਣ ਲੱਗੇ। ਖਬਰੇ ਕਿਸ ਕਿਸ ਗੁਰੂ ਤੋਂ ਕਿਵੇਂ ਸਿੱਖਿਆ ਲਈ ਅਤੇ ਫਿਰ ਕਿੰਨੀ ਸਾਧਨਾ ਕੀਤੀ। ਪਰ ਔਰਤ ਨੂੰ ਮਰਦ ਦਾ ਸਹਾਰਾ ਜ਼ਰੂਰ ਚਾਹੀਦਾ ਏ। ਅਤੇ ਫਿਰ ਮੇਰੀ ਨਜ਼ਰ ਉਸ ਤਸਵੀਰ 'ਤੇ ਜੰਮ ਗਈ ਜਿਸ ਵਿੱਚ ਮੈਂ ਦੁਲਹਨ ਦੇ ਰੂਪ ਵਿੱਚ ਸੁਖਾਂਤ ਨਾਲ ਬੈਠੀ ਸੀ। ਕਾਫੀ ਚਿਰ ਸ਼ੀਸ਼ੇ ਵਿੱਚ ਮੈਂ ਆਪਣਾ ਮੂੰਹ ਵੇਖਦੀ ਵੇਖਦੀ ਵਿਆਹ ਦੀਆਂ ਗੱਲਾਂ ਯਾਦ ਕਰਦੀ ਰਹੀ। ਅੱਜ ਖਬਰੇ ਕਿਨ੍ਹਾਂ 2 ਚਿੱਤੀਆਂ ਵਿੱਚ ਗਵਾਚ ਗਈ ਸੀ ਮੈਂ। ਕੁਝ ਦਿਨਾਂ ਤੋਂ ਸੁਨਿਆਲ ਨੂੰ ਮੈਂ ਚਾਹੁਣ ਲੱਗ ਪਈ ਸੀ। ਸੁਖਾਂਤ ਤੋਂ ਕਿੰਨਾ ਵੱਖ ਹੈ ਸੁਨਿਆਲ। ਸੁਖਾਂਤ ਨੇ ਸੁਨਿਆਲ ਦੇ ਇੱਥੇ ਆਉਣ 'ਤੇ ਪਾਬੰਦੀ ਨਹੀਂ ਲਗਾਈ। ਮੈਂ ਕਿਹਾ, ਸੁਨਿਆਲ ਤੂੰ ਤਾਂ ਨਾਚਦਾ ਰਸੀਆਂ ਏ, ਸੁਖਾਂਤ ਤਾਂ ਐਵੇਂ ਝੂਠ ਮੂਠ ਦੀ ਪ੍ਰਸ਼ੰਸਾ ਵੀ ਨਹੀਂ ਕਰਦਾ। ਅੱਜ ਮੇਰਾ ਜਨਮਦਿਨ ਏ, ਅੱਜ ਹੀ ਮੈਨੂੰ ਇਸ ਘਰ 'ਚੋਂ ਤੁਰ ਜਾਣਾ ਚਾਹੀਦਾ ਏ, ਫਿਰ ਮੈਂ ਕਦੀ ਇਸ ਘਰ ਵਿੱਚ ਪੈਰ ਨਹੀਂ ਪਾਵਾਂਗੀ। ਪਰ ਮੇਰੀ ਇਹ ਗੱਲ ਸੁਣ ਕੇ ਸੁਖਾਂਤ ਨੇ ਖੁੱਲ੍ਹੇ ਸ਼ਬਦਾਂ ਵਿੱਚ ਆਖ ਛੱਡਿਆ ਸੀ,
1: ਸੀਮਾ ਤੂੰ ਚਾਹੇ ਤਾਂ ਇਸ ਘਰ ਤੋਂ ਜਾ ਸਕਦੀ ਹੈ, ਤੇਰੇ ਲਈ ਸਾਰੇ ਬੂਹੇ ਖੁੱਲ੍ਹੇ ਨੇ।
0: ਮੈਂ ਇੱਕ ਵਾਰ ਫਿਰ ਸੋਚਾਂ ਵਿੱਚ ਗੁਆਚ ਗਈ। ਸਾਨਿਆਲ ਕਿੰਨਾ ਮਿਲਾਪੜੇ ਸੁਭਾਅ ਦਾ ਬੰਦਾ ਏ। ਨਾਚ ਦੀ ਮਹਾਨਤਾ ਉਹਦੀਆਂ ਨਜ਼ਰਾਂ ਤੋਂ ਲੁਕੀ ਹੋਈ ਨਹੀਂ। ਉਹਨੇ ਮੇਰੇ ਦਿਮਾਗ ਵਿੱਚ ਨਵੀਂ ਕਲਪਨਾ ਦਾ ਬੀਜ ਬੀਜਿਆ। ਮੇਰੇ ਜੀ ਵਿੱਚ ਆਇਆ ਕਿ ਸੁਖਾਂਤ ਇੱਕ ਵਾਰ ਤੇ ਆ ਕੇ ਆਖ ਦੇਵੇ,
1: ਸੀਮਾ ਅੱਜ ਤਾਂ ਤੇਰਾ ਜਨਮ ਦਿਨ ਹੈ, ਕੱਲ ਚਲੀ ਜਾਵੀਂ।
0: ਪਰ ਮੈਂ ਦੇਖਿਆ ਸੁਖਾਂਤ ਆਪਣੇ ਕਮਰੇ ਵਿੱਚ ਆਰਾਮ ਕੁਰਸੀ ਤੇ ਬੈਠਾ ਹੁਣ ਖਬਰੇ ਕਿਹੜੀ ਕਿਤਾਬ ਪੜ੍ਹ ਰਿਹਾ ਸੀ। ਮੇਰੇ ਜੀ ਨੇ ਬਾਰ ਬਾਰ ਚਾਹਿਆ ਕਿ ਉਹ ਇੱਕ ਵਾਰ ਤੇ ਆਖ ਦੇਵੇ।
1: ਕਥਕ ਵਿੱਚ ਤੇਰਾ ਜਵਾਬ ਨਹੀਂ ਸੀਮਾ।
0: ਨਾਨੀ ਤੋਂ ਸੁਣੀ ਹੋਈ ਕਹਾਣੀ ਇੱਕ ਵਾਰ ਫਿਰ ਮੈਨੂੰ ਗੁਦਗੁਦਾਉਣ ਲੱਗੀ ਅਤੇ ਮੈਂ ਇੱਕ ਵਾਰ ਫਿਰ ਦਿਲ ਵਿੱਚ ਸੋਚਿਆ, ਮੈਂ ਇਸ ਕੈਦ ਵਿੱਚ ਨਹੀਂ ਰਹਿ ਸਕਦੀ। ਕਾਲੇ ਘੁੰਗਰਾਲੇ ਵਾਲ ਮੇਰੇ ਮੋਢਿਆਂ 'ਤੇ ਲਮਕ ਰਹੇ ਸਨ, ਸਾੜੀ ਦਾ ਪੱਲਾ ਢਿਲਕ ਪਿਆ ਅਤੇ ਮੈਂ ਆਪੇ ਆਪਣੀ ਮੂਹਣੀ 'ਤੇ ਮੋਹਿਤ ਹੋ ਗਈ। ਟੋਲ ਦੇ ਤਣੇ ਹੋਏ ਚਮੜੇ ਵਾਂਗ ਮੈਨੂੰ ਆਪਣੇ ਦਿਮਾਗ ਵਿੱਚ ਅਜੀਬ ਤਣਾਅ ਜਿਹਾ ਮਹਿਸੂਸ ਹੋਣ ਲੱਗਾ। ਸਨਿਆਲ ਦਾ ਖਿਆਲ ਆਉਣ 'ਤੇ ਕਦੀ ਮੈਂ ਹੱਸ ਪੈਂਦੀ ਅਤੇ ਕਦੀ ਮੇਰੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ। ਫਿਰ ਇੱਕਦਮ ਕੱਥਕ ਦੀ ਮੁਦਰਾ ਵਿੱਚ ਮੇਰੇ ਕਦਮ ਥਿਰਕ ਉੱਠੇ, ਅੰਗ ਅੰਗ ਝੂਮ ਪਿਆ ਅਤੇ ਮੈਂ ਸੋਚਿਆ,

0: ਮੈਂ ਇਸ ਘਰ ਵਿੱਚ ਨਹੀਂ ਟਿਕ ਸਕਦੀ। ਸ਼ਹਿਜ਼ਾਦੇ ਨੇ ਪਰੀ ਨੂੰ ਕਿਹਾ ਸੀ ਕਿ ਇਸ ਗੱਲ ਦਾ ਰਾਜ਼ ਦੱਸਣ ਨਾਲ ਮੈਂ ਪੱਥਰ ਬਣ ਜਾਵਾਂਗਾ। ਪਰੀ ਨੂੰ ਆਪਣੀ ਜ਼ਿੱਦ ਛੱਡਣੀ ਪਈ। ਕਦੀ ਸੁਖਾਂਤ ਵੀ ਤਾਂ ਸ਼ਹਿਜ਼ਾਦੇ ਵਾਂਗ ਆਇਆ ਸੀ। ਮੈਂ ਤਾਂ ਕਦੀ ਸੁਖਾਂਤ ਤੋਂ ਕੋਈ ਰਾਜ਼ ਨਹੀਂ ਸੀ ਪੁੱਛਿਆ। ਪਰ ਸੁਖਾਂਤ ਨੇ ਸਨਿਆਲ ਨੂੰ ਇੱਕ ਵਾਰ ਵੀ ਤਾਂ ਨਹੀਂ ਕਿਹਾ ਕਿ ਤੇਰਾ ਇਸ ਘਰ ਵਿੱਚ ਆਉਣਾ ਮੈਨੂੰ ਪਸੰਦ ਨਹੀਂ। ਉਹਦੇ ਨਾਲ ਤੁਰਦਿਆਂ ਵੇਖ ਕੇ ਲੋਕ ਮੇਰੇ 'ਤੇ ਉਂਗਲਾਂ ਚੁੱਕਣ। ਉਹ ਕਿੰਨੇ ਪਿਆਰ ਨਾਲ ਨਮਸਕਾਰ ਆਖਦਾ ਏ, ਜਿਵੇਂ ਇਹ ਵੀ ਕੋਈ ਕਥਕ ਦੀ ਮੁਦਰਾ ਹੋਵੇ। ਪਰ ਫਿਰ ਮੈਂ ਸੋਚਦੀ ਹਾਂ, ਖਬਰੇ ਕਿਸ ਕਾਰਨ ਸਨਿਆਲ ਨੇ ਹੁਣ ਤੀਕ ਵਿਆਹ ਨਹੀਂ ਕਰਵਾਇਆ। ਉਹਦੇ ਕੋਲ ਕਾਰ ਏ, ਉਹਦੇ ਕੋਲ ਬੰਗਲਾ ਏ, ਬੰਗਲੇ ਦੇ ਪਿਛਵਾੜੇ ਬਾਗ ਏ ਜਿੱਥੇ ਅਸੀਂ ਚਾਨਣੀ ਦਾ ਜਾਦੂ ਮਾਣਿਆ ਏ। ਸ਼ੀਸ਼ਾ ਚੁੱਪ ਏ, ਪਰ ਮੈਨੂੰ ਲੱਗਦਾ ਏ ਫਿਰ ਵੀ ਉਹ ਮੇਰੇ ਤੋਂ ਪੁੱਛ ਰਿਹਾ ਏ।
1: ਆਖਰ ਸੁਖਾਂਤ ਨੇ ਕੀ ਗੁਨਾਹ ਕੀਤਾ ਕਿ ਤੂੰ ਉਹਨੂੰ ਛੱਡ ਕੇ ਜਾ ਰਹੀ ਏ?
0: ਅਜੇ ਵੀ ਮੇਰੇ ਮਨ ਵਿੱਚ ਇਹ ਲਾਲਸਾ ਲੁਕੀ ਬੈਠੀ ਸੀ ਕਿ ਆਖਰੀ ਵੀਰ ਸੁਖਾਂਤ ਆ ਕੇ ਮੈਨੂੰ ਕਹੇ,
2: ਸੀਮਾ ਸੀਮਾ ਤੂੰ ਮੇਰੇ ਉੱਤੇ ਚੁੱਕ ਜਾ ਤੇ ਇੰਨੀ ਨੇੜੇ ਆ ਜਾ ਕਿ ਮੈਨੂੰ ਤੇਰੇ ਸਾਹ ਦੀ ਆਵਾਜ਼ ਸੁਣਾਈ ਦੇਣ ਲੱਗ ਪਵੇ।
0: ਪਰ ਫਿਰ ਮੈਂ ਆਪਣੇ ਮਨ ਨੂੰ ਸਮਝਾਇਆ। ਮੈਂ ਸੁਨਹਿਰੀ ਕਿਨਾਰੀ ਵਾਲੀ ਸਾੜੀ ਪਾਈ, ਉਹਦੇ ਨਾਲ ਸੁਨਹਿਰੀ ਬੁੰਦਕੀਆਂ ਵਾਲਾ ਕਾਲਾ ਬਲਾਊਜ਼ ਪਾਇਆ ਜਿਹੜਾ ਸੁਖਾਂਤ ਨੂੰ ਬਹੁਤ ਪਸੰਦ ਸੀ। ਫਿਰ ਮੈਂ ਨੌਕਰ ਨੂੰ ਚਾਹ ਤਿਆਰ ਕਰਨ ਲਈ ਕਿਹਾ। ਫਿਰ ਥੋੜ੍ਹੀ ਦੇਰ ਬਾਅਦ ਮੈਂ ਸੋਚਣ ਲੱਗੀ ਕਿ ਮੈਂ ਆਪ ਸੁਖਾਂਤ ਨੂੰ ਬੁਲਾਉਣ ਜਾਵਾਂਗੀ। ਸੁਖਾਂਤ ਆਖੇਗਾ,
2: ਰਤਾ ਠਹਿਰ, ਸਾਨੇ ਹਲੂ ਆ ਲੈਂਦੇ,
0: ਤੇ ਮੈਂ ਕਹਾਂਗੀ ਅੱਜ ਆਖਰੀ ਚਾਹ ਅਸੀਂ ਇਕੱਲੇ ਹੀ ਪੀਵਾਂਗੇ। ਫਿਰ ਮੇਰੇ ਅੰਦਰੋਂ ਇੱਕ ਆਵਾਜ਼ ਆਈ, ਕੀ ਤੇਰਾ ਇਹੋ ਆਖਰੀ ਫੈਸਲਾ ਹੈ ਕਿ ਨਾਰੀਅਲ ਦੇ ਰੁੱਖਾਂ ਵਾਲੇ ਇਸ ਘਰ ਨੂੰ ਛੱਡ ਜਾਏਂਗੀ? ਹਾਂ, ਹੁਣ ਇਹ ਫੈਸਲਾ ਨਹੀਂ ਬਦਲਿਆ ਜਾ ਸਕਦਾ। ਮੈਂ ਦੂਜੇ ਕਮਰੇ ਵਿੱਚ ਜਾ ਕੇ ਵੇਖਿਆ, ਸੁਖਾਂਤ ਦਾ ਸਿਰ ਝੁਕਿਆ ਹੋਇਆ ਸੀ। ਉਹ ਕਿਸੇ ਮੂਰਤੀ ਵਾਂਗ ਬੈਠਾ ਕਿਤਾਬ ਪੜ੍ਹ ਰਿਹਾ ਸੀ। ਮੈਂ ਸੋਚਿਆ ਆਖਰੀ ਵੇਰ ਤਾਂ ਮਿਲ ਕੇ ਚਾਹ ਪੀ ਲਈਏ।
2: ਕੀ ਤੂੰ ਸਮਝਦੀ ਹੈ ਸੀਮਾ ਕਿ ਮੇਰੀ ਆਵਾਜ਼ ਸੱਪ ਬਣ ਕੇ ਤੇਰੀ ਮੁਹੱਬਤ ਦੇ ਦੁਆਰੇ ਲਿਪਟ ਸਕਦੀ?
0: ਸਨਿਆਲ ਤਾਂ ਕਦੀ ਉੱਚੀ ਆਵਾਜ਼ ਵਿੱਚ ਨਹੀਂ ਬੋਲਦਾ।
2: ਕੀ ਮੇਰੀ ਉੱਚੀ ਆਵਾਜ਼ ਹੀ ਤੈਨੂੰ ਪਸੰਦ ਨਹੀਂ?
0: ਹੁਣ ਇਹ ਸ਼ਿਕਾਇਤਾਂ ਛੱਡੋ।
2: ਇਸ ਘਰ ਤੋਂ ਜਾਣ ਮਗਰੋਂ ਤੂੰ ਮੇਰਾ ਮਖੌਲ ਤਾਂ ਨਹੀਂ ਉਡਾਇਆ ਕਰੇਂਗੀ? ਮੈਂ ਬੁਜ਼ਦਿਲ ਨਹੀਂ ਹਾਂ ਸੀਮਾ।
0: ਤਾਂ ਆਪਣੀਆਂ ਮਿਹਰਬਾਨੀਆਂ ਦਾ ਬਦਲਾ ਕਿਉਂ ਲੈ ਰਹੇ ਹੋ?
2: ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਸੀਮਾ। ਮੈਂ ਤਾਂ ਆਖਾਂਗਾ ਜਿੱਥੇ ਵੀ ਰਹੇ ਖੁਸ਼ ਰਹੇ।
0: ਕੋਈ ਹੋਰ ਗੱਲ ਕਰੋ।
2: ਗੱਲ ਇਹ ਹੈ ਸੀਮਾ ਕਿ ਕੀ ਤੇਰਾ ਸਮਾਨ ਬਣਿਆ ਜਾ ਚੁੱਕਿਆ ਜਾਂ ਮੈਂ ਮਦਦ ਕਰਾਂ?
0: ਹੁਣ ਮਦਦ ਦੀ ਲੋੜ ਨਹੀਂ
2: ਸੀਮਾ। ਇਸ ਘਰ ਨੇ ਤੈਨੂੰ ਨਵਾਂ ਇਸ਼ਕ ਕਰਦਿਆਂ ਤੱਕਿਆ, ਫਿਰ ਵੀ ਇਹਦੇ ਬੂਹੇ ਬੰਦ ਨਹੀਂ ਹੋਏ। ਕੀ ਇਹ ਸੱਚ ਨਹੀਂ ਸੀਮਾ?
0: ਕਹਾਣੀ ਹੁਣ ਬਹੁਤ ਅੱਗੇ ਨਿਕਲ ਚੁੱਕੀ ਹੈ।
2: ਤਾਂ ਫਿਰ ਤੇਰੀਆਂ ਅੱਖਾਂ ਵਿੱਚ ਹੰਝੂ ਕਿਉਂ ਨੇ?
0: ਕਹਾਣੀ ਦਾ ਸ਼ਹਿਜ਼ਾਦਾ ਮੈਨੂੰ ਕੈਦਖਾਨੇ ਤੋਂ ਛੁਡਾਉਣ ਆ ਰਿਹਾ ਹੈ।
2: ਕੀ ਕੈਦਖਾਨਾ ਉਸ ਘਰ ਦਾ ਨਾਂ ਹੈ ਜਿਸ ਦੇ ਤਿੰਨੇ ਬੂਹੇ ਖੁੱਲ੍ਹੇ ਨੇ?
0: ਮੈਂ ਇਸ ਦਾ ਕੋਈ ਜਵਾਬ ਨਾ ਦੇ ਸਕੀ। ਨੌਕਰ ਨੇ ਆ ਕੇ ਦੱਸਿਆ ਕਿ ਸਨਿਆਲ ਬਾਬੂ ਆ ਗਏ ਸਨ। ਸਨਿਆਲ ਦਾ ਨਾਂ ਸੁਣਦੇ ਮੇਰਾ ਚਿਹਰਾ ਫੁੱਲ ਵਾਂਗ ਖਿੜ ਗਿਆ। ਮੈਂ ਉਸਨੂੰ ਉੱਪਰ ਆਉਣ ਲਈ ਆਖਿਆ। ਸਨਿਆਲ ਦੇਰ ਤੱਕ ਖਿਮਾ ਯਾਚਨਾ ਕਰਦਾ ਰਿਹਾ ਕਿ ਉਹਨੂੰ ਰਸਤੇ ਵਿੱਚ ਦੇਰ ਹੋ ਗਈ। ਮੁੜ ਕੇ ਚਾਹ ਦਾ ਦੌਰ ਚੱਲਿਆ। ਸੁਖਾਂਤ ਨੇ ਮੇਰੇ ਹੱਥੋਂ ਚਾਹ ਦੀ ਪਿਆਲੀ ਲੈ ਕੇ ਸਨਿਆਲ ਦੇ ਹੱਥ ਵਿੱਚ ਦਿੰਦੇ ਹੋਏ ਕਿਹਾ,
2: ਮੈਨੂੰ ਤੁਹਾਡੇ ਲੋਕਾਂ ਨਾਲ ਬਹੁਤ ਹਮਦਰਦੀ ਹੈ।
0: ਬਾਪ ਰੇ, ਕੀ ਇਸ ਘਰ ਦੇ ਜਾਣ ਮਗਰੋਂ ਵੀ ਤੁਹਾਡੀਆਂ ਹਮਦਰਦੀਆਂ ਮੇਰਾ ਪਿੱਛਾ ਕਰਦੀਆਂ ਰਹਿਣਗੀਆਂ?
2: ਇਸ ਦੇ ਲਈ ਕੀ ਮੈਨੂੰ ਇਜਾਜ਼ਤ ਲੈਣੀ ਪਏਗੀ?
0: ਖਿੜਕੀ ਵਿੱਚੋਂ ਪਿਛਵਾੜੇ ਵਾਲੇ ਨਾਰੀਅਲ ਦੇ ਉੱਚੇ ਰੁੱਖ ਹਵਾ ਵਿੱਚ ਝੂਲਦੇ ਨਜ਼ਰ ਆ ਰਹੇ ਸਨ। ਵਿਹੜੇ ਦੇ ਪਰਲੇ ਸਿਰੇ ਉੱਤੇ ਧੁੱਪ ਛਾਂ ਰਲ ਕੇ ਕੋਈ ਆਲਪਨਾ ਚਿੱਤਰ ਅੰਕਿਤ ਕਰ ਰਹੀ ਸੀ, ਤੇ ਸੁਖਾਂਤ ਨੂੰ ਲੱਗਾ ਜਿਵੇਂ ਬਾਰੀ ਚੋਂ ਆਉਂਦੀਆਂ ਕਿਰਨਾਂ ਸਨਿਆਲ ਦੇ ਮੂੰਹ ਮੱਥੇ ਤੇ ਚੰਨਣ ਦੇ ਲੇਪ ਨਾਲ ਬੁੰਦਕੀਆਂ ਲਾ ਰਹੀਆਂ ਹੋਣ। ਇਹ ਬੁੰਦਕੀਆਂ ਉਹਨੇ ਪਛਾਣ ਲਈਆਂ, ਇਹ ਤਾਂ 7 ਵਰੇ ਪਹਿਲਾਂ ਉਹਦੇ ਆਪਣੇ ਮੱਥੇ ਉੱਤੇ ਲੱਗੀਆਂ ਸਨ। ਸਨਿਆਲ ਬੋਲਿਆ,
3: ਕਾਸ਼ ਕੱਲ ਰਾਤ ਤੂੰ ਸਾਡੇ ਨਾਲ ਹੁੰਦਾ ਸੁਖਾਂਤ।
2: ਕਿੱਥੇ ਸਨਿਆਲ?
3: ਉੱਥੇ।

0: ਨਹਿਰ ਦੇ ਪੁੱਲ ਤੇ ਖਲੋ ਕੇ ਅਸਾਂ ਚਾਨਣੀ ਦਾ ਆਨੰਦ ਮਾਣਿਆ। ਸੀਮਾ ਨੇ ਤਿੰਨ ਵਾਰ ਤੇਰਾ ਨਾਂ ਦਿੱਤਾ।
1: ਹੁਣ ਸਾਰੀਆਂ ਚਾਨਣੀਆਂ ਰਾਤਾਂ ਤੁਸਾਂ ਲੋਕਾਂ ਨੂੰ ਮੁਬਾਰਕ। ਸੀਮਾ ਦੀ ਯਾਦ ਇਸ ਘਰ ਵਿੱਚ ਕਦਮ ਕਦਮ ਤੇ ਸਾਹ ਲੈਂਦੀ ਰਹੇਗੀ।
2: ਤੁਸੀਂ ਝੂਠੇ ਹੋ।
1: ਕਾਸ਼ ਮੈਂ ਝੂਠਾ ਹੋ ਸਕਦਾ ਸੀਮਾ। ਮੈਨੂੰ ਇਹ ਕਹਿਣ ਦੀ ਆਜ਼ਾਦੀ ਹੈ ਕਿ ਇਸ ਘਰ ਵਿੱਚ ਸੀਮਾ ਦੀ ਯਾਦ ਕਥਕ ਦੇ ਰੰਗ ਭਰਦੀ ਰਹੇਗੀ।
2: ਓ ਜ਼ਾਲਮ, ਕਾਸ਼ ਤੂੰ ਨਾਨੀ ਦੀ ਕਹਾਣੀ ਤੇ ਕੈਦ ਖਾਂਦੇ ਵਾਂ ਘਰ ਦੇ ਤਿੰਨੇ ਬੂਹਾਂ ਨੂੰ ਵੱਡੇ ਵੱਡੇ ਚੰਦਰੇ ਲਾ ਕੇ ਰੱਖੇ ਹੁੰਦੇ।
1: ਸੀਮਾ, ਮੈਂ ਤੈਨੂੰ ਆਜ਼ਾਦੀ ਦਿੱਤੀ ਤੇ ਕੀ ਇਹ ਮੇਰਾ ਕਸੂਰ ਹੋ ਗਿਆ?
2: ਸਾਡੀ ਪਤੀ ਪਤਨੀ ਦੀ ਇਹ ਚੱਕ ਚੱਕ ਸੁਨਿਆਲ ਦੀ ਸਮਝ ਵਿੱਚ ਨਹੀਂ ਸੀ ਆ ਰਹੀ। ਉਹਨੇ ਫਿਰ ਕਿਹਾ,
0: ਤਾਂ ਫਿਰ ਕੀ ਇਰਾਦਾ ਹੈ ਸੀਮਾ? ਤੂੰ ਕੱਲ੍ਹ ਰਾਤ ਈਡਨ ਗਾਰਡਨ ਵਿੱਚ ਪੁੰਨਿਆ ਦੇ ਚੰਨ ਵੱਲ ਤੱਕਦਿਆਂ ਕਥਕ ਦੀ ਸੌਖ ਖਾ ਕੇ ਕਿਹਾ ਸੀ ਕਿ ਕੱਲ੍ਹ ਤੋਂ ਤੂੰ
1: ਮੇਰੇ ਵੱਲੋਂ ਤੈਨੂੰ ਖੁੱਲ੍ਹੀ ਛੁੱਟੀ ਹੈ ਸੀਮਾ।
2: ਤੂੰ ਕੌਣ ਹੁੰਦਾ ਹੈ ਮੈਨੂੰ ਖੁੱਲ੍ਹੀ ਛੁੱਟੀ ਦੇਣ ਵਾਲਾ?
1: ਮਾਫ਼ ਕਰਨਾ, ਇਹ ਮੇਰੇ ਕੋਲੋਂ ਦੂਜਾ ਕਸੂਰ ਹੋ ਗਿਆ। ਹੇ ਪ੍ਰਭੂ, ਮੈਂ ਤਾਂ ਪਰਤਰੀ ਹਰੀ ਵਾਂਗ ਘਰ ਛੱਡਣ ਦਾ ਇਰਾਦਾ ਨਹੀਂ ਰੱਖਦਾ। ਪਿਆਰ ਐਸੀ ਚੀਜ਼ ਹੈ ਸੀਮਾ, ਇਸ ਉੱਤੇ ਜ਼ੋਰ ਜ਼ਬਰਦਸਤੀ ਅਧਿਕਾਰ ਨਹੀਂ ਜਮਾਇਆ ਜਾ ਸਕਦਾ। ਇਸ ਫੁੱਲ ਨੂੰ ਮੁੱਠੀ ਵਿੱਚ ਬੰਦ ਕੀਤਿਆਂ ਤੇ ਮੁਰਝਾ ਜਾਏਗਾ।
2: ਫੁੱਲਦਾਨ ਵਿੱਚ ਤਾਜ਼ੇ ਫੁੱਲ ਮੁਸਕਰਾ ਰਹੇ ਸਨ। ਮੈਂ ਡਬਡਬਾਈਆਂ ਅੱਖਾਂ ਨਾਲ ਜਿਵੇਂ ਕਿਸੇ ਪੋਜ ਪੱਤਰ ਉੱਤੇ ਲਿਖੀ ਹੋਈ ਲਿਖਤ ਪੜ੍ਹਦਿਆਂ ਕਿਹਾ, ਇੱਕ ਬੂਆ ਬਚਪਨ, ਇੱਕ ਬੂਆ ਜਵਾਨੀ, ਇੱਕ ਬੂਆ ਬੁਢਾਪਾ। ਇੱਕ ਬੂਆ ਜਿਸ 'ਚੋਂ ਨਿਕਲ ਆਈਆਂ ਮੁਸਕਰਾਉਂਦੇ ਫੁੱਲਾਂ ਵੱਲ ਖੁੱਲ੍ਹਦਾ ਏ, ਅਤੇ ਜਿਸ ਵਿੱਚੋਂ ਨਿਕਲ ਰਹੀਆਂ ਉਹ ਰੰਗ ਰੰਗ ਦੇ ਆਲਪਨਾ ਚਿੱਤਰਾਂ ਨਾਲ ਚਿੱਤਰਿਆ ਏ। ਅਤੇ ਤੀਜਾ ਬੂਆ ਜਿਸ ਵਿੱਚੋਂ ਲੰਘਣ ਦੀ ਕੜੀ ਅੰਤ ਆ ਕੇ ਰਹੇਗੀ ਨਾਰੀਅਲ ਦੇ ਰੁੱਖਾਂ ਵੱਲ ਖੁੱਲ੍ਹਦਾ ਏ। ਮੇਰੀ ਗੱਲ ਦਾ ਕਿਸੇ ਜਵਾਬ ਨਾ ਦਿੱਤਾ। ਇੰਨੇ ਚਿਰ ਵਿੱਚ ਨੌਕਰ ਨੇ ਆ ਕੇ ਦੱਸਿਆ ਕਿ ਸਮਾਨ ਥੱਲੇ ਜਾ ਚੁੱਕਾ ਸੀ। ਅਸੀਂ ਤਿੰਨੇ ਉੱਪਰੋਂ ਹੇਠ ਆ ਗਏ ਜਿੱਥੇ ਨਾਰੀਅਲ ਦੇ ਉੱਚੇ ਰੁੱਖ ਹਵਾ ਵਿੱਚ ਝੂਲ ਰਹੇ ਸਨ।
1: ਸੀਮਾ, ਇਹ ਨਾਰੀਅਲ ਦੇ ਰੁੱਖ ਤੈਨੂੰ ਕਦੇ ਨਹੀਂ ਭੁੱਲ ਸਕਦੇ। ਇਹਨਾਂ ਦੇ ਰੂਬਰੂ ਤੂੰ ਦੁਲਹਨ ਬਣ ਕੇ ਇੱਥੇ ਆਈ ਸੀ।
2: ਸੁਖਾਂਤ ਦੀ ਇਹ ਗੱਲ ਸੁਣ ਕੇ ਮੈਨੂੰ ਇੰਝ ਲੱਗਾ ਜਿਵੇਂ ਉਹ ਵੱਧ ਕੇ ਨਾਰੀਅਲ ਦੇ ਰੁੱਖ ਜਿੰਨਾ ਉੱਚਾ ਹੋ ਗਿਆ ਏ। ਨਾਰੀਅਲ ਦੀ ਉਚਾਈ ਇਸੇ ਲਈ ਤਾਂ ਕਾਇਮ ਏ ਕਿ ਉਹ ਥਾਂ ਨਹੀਂ ਬਦਲਦਾ। ਨੌਕਰ ਨੇ ਆ ਕੇ ਦੱਸਿਆ ਕਿ ਸਮਾਨ ਗੱਡੀ ਵਿੱਚ ਰੱਖਿਆ ਜਾ ਚੁੱਕਾ ਸੀ। ਸੁਖਾਂਤ ਦੇ ਚਿਹਰੇ 'ਤੇ ਗਹਿਰੀ ਉਦਾਸੀ ਛਾ ਗਈ, ਪਰ ਫਿਰ ਵੀ ਉਹ ਹੱਸ ਕੇ ਬੋਲਿਆ,
1: ਪੋਚ ਪੱਤਰ ਦੀਆਂ ਲਿਖਤਾਂ ਤਾਂ ਮੈਂ ਬਹੁਤ ਪੜ੍ਹੀਆਂ ਸੀਮਾ, ਪਰ ਜਿਹੜੀ ਲਿਖਤ ਮੈਂ ਅੱਜ ਪੜ੍ਹੀ ਹੈ ਉਹ ਕਿਸੇ ਵੀ ਮਿਊਜ਼ੀਅਮ ਵਿੱਚ ਨਹੀਂ ਮਿਲ ਸਕੀ। ਤੂੰ ਕਿਹਾ ਸੀ ਨਾ ਕਿ ਇੱਕ ਬੂਆ ਬਚਪਨ, ਇੱਕ ਬੂਆ ਜਵਾਨੀ, ਇੱਕ ਬੂਆ ਬੁਢਾਪਾ, ਪਰ ਮੈਂ ਕਹਿੰਦਾ ਇੱਕ ਬੂਆ ਇਸਤਰੀ, ਇੱਕ ਬੂਆ ਪ੍ਰੇਮਿਕਾ, ਇੱਕ ਬੂਆ ਪਤਨੀ, ਅਤੇ ਮੈਂ ਇਹਨਾਂ 'ਚੋਂ ਇੱਕ ਵੀ ਬੂਆ ਬੰਦ ਨਹੀਂ ਕਰ ਸਕਦਾ।
2: ਸੁਨਿਆਲ ਨੂੰ ਹੋਰ ਉਡੀਕਣਾ ਬਹੁਤ ਮੁਸ਼ਕਿਲ ਹੋ ਰਿਹਾ ਸੀ ਅਤੇ ਉਹਨੇ ਨੌਕਰ ਨੂੰ ਸਮਾਨ ਕੋਲ ਠਹਿਰਨ ਲਈ ਆਖਿਆ। ਇੰਨੇ ਚਿਰ ਵਿੱਚ ਸੁਖਾਂਤ ਨੇ ਕਿਹਾ,
1: ਭੋਜ ਪੱਤਰ 'ਤੇ ਲਿਖੀ ਹੋਈ ਭਰਤਨਾਟਿਅਮ ਬਾਰੇ ਇੱਕ ਹੱਥ ਲਿਖਤ ਮੇਰੇ ਹੱਥ ਲੱਗੀ ਹੈ ਸੀਮਾ। ਉਸ ਵਿੱਚ ਭਰਤਨਾਟਿਅਮ ਨੂੰ ਅੱਖਾਂ ਦੀ ਭਾਸ਼ਾ ਕਿਹਾ ਗਿਆ ਹੈ, ਅਤੇ ਅੱਖਾਂ ਦੀ ਭਾਸ਼ਾ ਕਿਸੇ ਪੁਲ ਭੁਲਈਆਂ ਵਿੱਚ ਵੀ ਰਾਹੋਂ ਕੁਰਾਹੇ ਨਹੀਂ ਪੈ ਸਕਦੀ। ਖੈਰ ਛੱਡ ਸੀਮਾ, ਗੱਲ ਸੁਣ, ਇਸ ਘਰ ਦੇ ਤਿੰਨੇ ਬੂਹੇ ਤੇਰੇ ਲਈ ਖੁੱਲ੍ਹੇ ਰਹਿਣਗੇ, ਤੂੰ ਚੱਲ ਜਾਏਗੀ ਵਾਪਸ ਆ ਸਕੇਗੀ।
0: ਛੇਤੀ ਕਰ ਸੀਮਾ, ਸਾਨੂੰ ਦੇਰ ਹੋ ਰਹੀ ਹੈ।
2: ਤੂੰ ਜਾ ਸਕਦਾ ਏ ਸ਼ਹਿਜ਼ਾਦੇ, ਪਰੀ ਤਾਂ ਪੰਦ ਬੂਹਾਂ ਵਿੱਚੋਂ ਨਸਿਆ ਕਰਦੀ ਏ।
3: ਬਹੁਤ ਖੂਬਸੂਰਤ ਕਹਾਣੀ, ਤਿੰਨ ਬੂਹਿਆਂ ਵਾਲਾ ਘਰ
4: ਜੀ। ਮਤਲਬ ਪਹਿਲੇ ਤਾਂ ਮੈਂ ਕਿੰਨੀ ਵਾਰ ਕਿੰਨੀ ਦੇਰ ਇਹੀ ਸੋਚਦੀ ਰਹੀ ਕਿ ਥੋੜ੍ਹਾ ਜਿਹਾ ਕਨਫਿਊਜ਼ ਰਹੀ ਕਿ ਆਖਿਰ ਇਸ ਨਾਇਕਾ ਜਿਹੜੀ ਹੈ ਇਸ ਕਹਾਣੀ ਦੀ ਉਹ ਚਾਹੁੰਦੀ ਕੀ ਹੈ। ਅੰਤ ਵਿੱਚ ਮੈਨੂੰ ਲੱਗਦਾ ਕੁੱਲ ਮਿਲਾ ਕੇ ਇਹੀ ਸਮਝ ਆਉਂਦਾ ਹੈ ਕਿ ਪਿਆਰ ਜਿਹੜਾ ਹੈ ਨਾ ਉਹ ਕਿਸੇ ਨੂੰ ਬੰਨ ਕੇ ਰੱਖਣ ਦਾ ਸਬਬ ਨਹੀਂ ਹੈ। ਪਿਆਰ ਤਾਂ ਉਹ ਹੈ ਜੋ ਕਿ ਤੁਹਾਨੂੰ ਆਜ਼ਾਦ ਛੱਡ ਦੇਵੇ, ਔਰ ਆਜ਼ਾਦ ਪਿਆਰ ਦੇ ਵਿੱਚ ਉੱਡਿਆ ਪੰਛੀ ਜੇ ਵਾਪਸ ਆਵੇ ਤਾਂ ਸੱਚੀ

0: ਬੜੇ ਪਿਆਰ ਵਿੱਚ ਹੈ।
1: ਤੇ ਮੈਨੂੰ ਲੱਗਦਾ ਕਿ ਸ਼ਾਇਦ ਇਹ ਕਹਾਣੀ ਹਰ ਘਰ ਦੀ ਸੁਆਣੀ ਦੀ ਹੈ, ਜਿੱਥੇ ਉਹ ਬਹੁਤ ਸਾਰੇ ਇਹੋ ਜਿਹੇ ਬੰਧਨਾਂ ਦੇ ਵਿੱਚ ਵੱਜੀ ਹੁੰਦੀ ਹੈ, ਪਰ ਆਖਿਰ ਦੇ ਵਿੱਚ ਉਸਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਕੋਈ ਨਾ ਕੋਈ ਇੱਕ ਬੂਹਾ ਉਸਦੇ ਲਈ ਜ਼ਰੂਰ ਖੁੱਲ੍ਹਾ ਰਹਿਣਾ ਚਾਹੀਦਾ ਹੈ। ਖੁੱਲ੍ਹਾ ਵੀ ਹੁੰਦਾ ਹੈ, ਬਸ ਉਸਨੂੰ ਦੇਖਣ ਦੀ ਪਛਾਣਨ ਦੀ ਲੋੜ ਹੁੰਦੀ ਹੈ।
0: ਬਿਲਕੁਲ, ਔਰ ਉਸ ਬੂਹੇ ਦਾ ਚੁਣਾਵ ਜਿਹੜਾ ਹੈ ਉਹ ਔਰਤ ਨੇ ਆਪ ਕਰਨਾ ਹੁੰਦਾ ਹੈ।
1: ਬਿਲਕੁਲ ਜੀ, ਬਿਲਕੁਲ। ਅਤੇ ਜੋ ਅਸੀਂ ਪ੍ਰੋਗਰਾਮ ਦੇ ਆਰੰਭ ਦੇ ਵਿੱਚ ਕਿਹਾ ਸੀ ਉਹੀ ਗੱਲ ਇੱਕ ਵਾਰ ਫੇਰ ਕਹਿੰਦੇ ਹਾਂ ਕਿ ਕੁਝ ਨਾ ਕੁਝ ਅਜਿਹਾ ਘਰ ਦੇ ਵਿੱਚ ਬੂਹਾ, ਕੋਈ ਤਾਂ ਕਿ ਕੋਈ ਖਿੜਕੀ ਜ਼ਰੂਰ ਰੱਖੋ ਜਿਸ ਦੇ ਵਿੱਚ ਤੁਸੀਂ ਖੁੱਲ੍ਹ ਕੇ ਸਾਹ ਲੈ ਸਕੋ।
0: ਜੀ, ਅਤੇ ਜਦੋਂ ਤੁਸੀਂ ਆਪਣੀ ਕਿਸੇ ਖੂਬੀ ਦੇ ਨਾਲ, ਆਪਣੀ ਹੌਬੀ ਦੇ ਨਾਲ ਜੁੜਦੇ ਹੋ, ਆਪਣੇ ਆਪ ਨਾਲ ਜੁੜਦੇ ਹੋ, ਤਾਂ ਇਹੋ ਜਿਹੇ ਬੂਹੇ ਜਿਹੜੇ ਤੁਹਾਨੂੰ ਖਿੜਕੀਆਂ ਹਜੇ ਤੱਕ ਨਹੀਂ ਦਿਖੇ ਸੀ, ਉਹ ਦਿਖਣੇ ਵੀ ਸ਼ੁਰੂ ਹੋ ਜਾਂਦੇ ਨੇ।
1: ਜੀ, ਅਤੇ ਪ੍ਰਿਆ ਜੀ, ਹੁਣ ਸਾਨੂੰ ਵੀ ਦਿਖਣਾ ਸ਼ੁਰੂ ਹੋ ਗਿਆ ਵਕਤ ਦਾ ਇਸ਼ਾਰਾ, ਜੋ ਜਾਣ ਵਾਲਾ ਇਸ਼ਾਰਾ ਕਰ ਰਿਹਾ। ਸੋ ਕੱਲ੍ਹ ਫਿਰ ਆਵਾਂਗੇ ਨਵੇਂ ਸਿਲਸਿਲਿਆਂ ਦੇ ਨਾਲ, ਅਤੇ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦੇ ਲਈ ਜੀ ਇਜਾਜ਼ਤ।
0: ਜੀ ਨਮਸਕਾਰ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਅੱਜ ਮੈਲਬੌਰਨ ਵਿੱਚ ਭਾਰਤ ਆਸਟ੍ਰੇਲੀਆ ਸੀਈਓ ਫੋਰਮ 'ਚ ਹਿੱਸਾ ਲਿਆ। ਦੋਵਾਂ ਆਗੂਆਂ ਨੇ ਭਾਰਤ ਅਤੇ ਆਸਟ੍ਰੇਲੀਆ ਦੇ ਵਪਾਰਕ ਆਗੂਆਂ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆ ਇਸ ਸਮੇਂ ਅਨਿਸ਼ਚਿਤਤਾ, ਸਪਲਾਈ ਲੜੀ 'ਚ ਵਿਘਨ ਅਤੇ ਊਰਜਾ ਸੰਕਟ ਦੇ ਦੌਰ ਦਾ ਸਾਹਮਣਾ ਕਰ ਰਹੀ ਹੈ। ਅਜਿਹੇ ਸਮੇਂ ਭਾਰਤ ਅਤੇ ਆਸਟ੍ਰੇਲੀਆ ਲਈ ਕੁਦਰਤੀ ਅਤੇ ਭਰੋਸੇਮੰਦ ਭਾਈਵਾਲਾਂ ਵਜੋਂ ਅੱਗੇ ਵਧਣਾ ਕੁਦਰਤੀ ਅਤੇ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2022 'ਚ ਰਿਕਾਰਡ ਸਮੇਂ ਵਿੱਚ ਹੋਏ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ ਨੇ ਦੋਵਾਂ ਮੁਲਕਾਂ ਦੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ। ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸ਼ਰਧਾ ਨਾਲ ਮਨਾਉਣ ਅਤੇ ਉਹਨਾਂ ਦੇ ਜੀਵਨ ਫਲਸਫੇ ਅਤੇ ਸਿੱਖਿਆਵਾਂ ਨੂੰ ਘਰ ਘਰ ਪਹੁੰਚਾਉਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਦਸਤਾਵੇਜ਼ੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਕੱਲ੍ਹ ਜ਼ਿਲ੍ਹਾ ਪਠਾਨਕੋਟ ਦੇ ਪਿੰਡਾਂ ਲਈ ਡਾਕੂਮੈਂਟਰੀ ਵੈਨਾਂ ਨੂੰ ਰਵਾਨਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰੂ ਜੀ ਦੇ ਜੀਵਨ ਫਲਸਫੇ ਅਤੇ ਸਿੱਖਿਆਵਾਂ ਦੇ ਆਧਾਰਿਤ ਪਿੰਡਾਂ 'ਚ ਦਸਤਾਵੇਜ਼ੀ ਫਿਲਮਾਂ ਦਿਖਾਉਣ ਦਾ ਵਿਸ਼ੇਸ਼ ਉੱਦਮ ਕੀਤਾ ਗਿਆ। ਉਹਨਾਂ ਕਿਹਾ,
1: ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਜਨਮ ਸਥਾਨ ਕਾਂਸੀ ਦੇ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਟ੍ਰੇਨਾਂ ਵੀ ਪੰਜਾਬ ਦੇ ਵਿੱਚੋਂ ਚੱਲ ਰਹੀਆਂ ਨੇ। ਪਠਾਨਕੋਟ ਤੋਂ, ਗੁਰਦਾਸਪੁਰ ਤੋਂ, ਅੰਮ੍ਰਿਤਸਰ ਤੋਂ, ਜਲੰਧਰ ਤੋਂ, ਫਗਵਾੜਾ, ਬਠਿੰਡਾ, ਸੰਗਰੂਰ ਸਾਰੀਆਂ ਥਾਵਾਂ ਤੋਂ। ਸੋ ਜਿੱਥੇ ਉਹ ਕੰਮ ਚੱਲ ਰਿਹਾ ਉਹਦੇ ਨਾਲ ਦੀ ਨਾਲ ਗੁਰੂ ਸਾਹਿਬ ਦੀ ਜੀਵਨੀ ਦੇ ਉੱਤੇ ਇੱਕ ਬਹੁਤ ਹੀ ਸ਼ਾਨਦਾਰ ਡਾਕੂਮੈਂਟਰੀ ਫਿਲਮ ਜਿਹੜੀ ਆ ਉਹ ਬਣਾਈ ਗਈ ਆ। ਸੋ ਪਿੰਡ ਪਿੰਡ ਜਿਹੜਾ ਆ ਇਸ ਫਿਲਮ ਨੂੰ ਦਿਖਾਉਣ ਦੇ ਲਈ ਬੈਨ ਹੈ, ਪਿੰਡ ਕਟਾਰੂ ਚੱਕ ਤੋਂ ਵੀ ਸ਼ੁਰੂਆਤ ਕੀਤੀ। ਸੋ ਮੈਂ ਸਭ ਲੋਕਾਂ ਨੂੰ ਬੇਨਤੀ ਕਰਦਾ ਵੀ ਜਿੱਥੇ ਜਿੱਥੇ ਵੀ ਇਹ ਬੈਨ ਆਵੇ ਇਹਦਾ ਭਰਮਾ ਸਵਾਗਤ ਕੀਤਾ ਜਾਵੇ।
0: ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਨੀਆ ਨੇ ਕੱਲ੍ਹ ਨੰਬਰਦਾਰ ਜਥੇਬੰਦੀ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਮੰਗਾਂ ਸੁਣੀਆਂ ਅਤੇ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਕੱਲ੍ਹ ਚੰਡੀਗੜ੍ਹ ਵਿੱਚ ਮੀਟਿੰਗ ਦੌਰਾਨ ਨੁਮਾਇੰਦਿਆਂ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬਣਾਏ ਜਾ ਰਹੇ ਸਿਹਤ ਕਾਰਡਾਂ ਲਈ ਨੰਬਰਦਾਰਾਂ ਵਾਸਤੇ ਇੱਕ ਦਿਨ ਵਿਸ਼ੇਸ਼ ਤੌਰ 'ਤੇ ਰਾਖਵਾਂ ਰੱਖਣ ਦੀ ਮੰਗ ਕੀਤੀ। ਇਸ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਾਰੇ ਡਿਪਟੀ ਕਮਿਸ਼ਨਰ ਨੂੰ ਹਦਾਇਤ ਕਰਨਗੇ ਕਿ ਨੰਬਰਦਾਰਾਂ ਦੀ ਸਹੂਲਤ ਲਈ ਸਿਹਤ ਕਾਰਡ ਬਣਾਉਣ ਵਾਸਤੇ ਇੱਕ ਦਿਨ ਵਿਸ਼ੇਸ਼ ਤੌਰ 'ਤੇ ਨਿਰਧਾਰਿਤ ਕੀਤਾ ਜਾਵੇ। ਉਹਨਾਂ ਕਿਹਾ ਕਿ ਛੇਤੀ ਹੀ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਕੇ ਨੰਬਰਦਾਰਾਂ ਵਾਸਤੇ ਇੱਕ ਦਿਨ ਰਾਖਵਾਂ ਰੱਖਣ ਦੀ ਹਦਾਇਤ ਕੀਤੀ ਜਾਵੇਗੀ। ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਫੁੱਲਾਂ ਦੀ ਖੇਤੀ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਸਰਕਾਰ ਬਾਗਬਾਨੀ ਯੋਜਨਾਵਾਂ ਤਹਿਤ ਫੁੱਲਾਂ ਦੇ ਬੀਜ ਉਤਪਾਦਨ ਕਰਨ ਵਾਲੇ ਕਿਸਾਨਾਂ ਨੂੰ 3 ਸਾਲਾਂ ਤੱਕ ਪ੍ਰਤੀ ਏਕੜ ਲਾਗਤ ਉੱਤੇ 40% ਸਬਸਿਡੀ ਜਾਂ ਇਸ ਤੋਂ ਵੱਧ 14,000 ਰੁਪਏ ਪ੍ਰਤੀ ਏਕੜ ਦੇ ਰਹੀ ਹੈ। ਸ੍ਰੀ ਭਗਤ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਾਗਬਾਨੀ ਵਿਭਾਗ ਦੀਆਂ ਵੱਖ ਵੱਖ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਕਿਸੇ ਵੀ ਜਾਣਕਾਰੀ ਜਾਂ ਸਹਾਇਤਾ ਲਈ ਆਪਣੇ ਨਜ਼ਦੀਕੀ ਬਾਗਬਾਨੀ ਦਫ਼ਤਰ ਨਾਲ ਸੰਪਰਕ ਕਰ ਸਕਦੇ ਨੇ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸਰਕਾਰ ਸੂਬੇ 'ਚ ਨਹਿਰੀ ਸਿੰਚਾਈ ਨੂੰ ਮਜ਼ਬੂਤ ਕਰਨ, ਖੇਤੀਬਾੜੀ ਨੂੰ ਹੋਰ ਲਾਭਕਾਰੀ ਬਣਾਉਣ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਵਾਸਤੇ ਲਗਾਤਾਰ ਉਪਰਾਲੇ ਕਰ ਰਹੀ ਹੈ। ਉਹਨਾਂ ਦੱਸਿਆ ਕਿ ਤਰਨ ਤਾਰਨ ਜ਼ਿਲ੍ਹੇ ਵਿੱਚ ਰਸੂਲਪੁਰ, ਜਮਾਂ ਰਾਏ ਪੱਟੀ ਅਤੇ ਦੁਮਣੀਵਾਲਾ ਸਿਸਟਮਾਂ ਦੇ ਪੁਨਰ ਨਿਰਮਾਣ, ਨਵੀਨੀਕਰਨ ਅਤੇ ਕੰਕਰੀਟ ਲਾਈਨਿੰਗ ਦਾ ਕੰਮ ਮੁਕੰਮਲ ਕਰ ਲਿਆ ਗਿਆ।

0: ਜਿਸ ਤੇ ਕਰੀਬ 64 ਕਰੋੜ ਰੁਪਏ ਦੀ ਲਾਗਤ ਆਈ ਹੈ। ਉਹਨਾਂ ਕਿਹਾ ਕਿ ਇਸ ਨਾਲ ਜ਼ਿਲ੍ਹੇ ਦੇ ਹਜ਼ਾਰਾਂ ਕਿਸਾਨਾਂ ਨੂੰ ਫਾਇਦਾ ਹੋਏਗਾ। ਸਿੰਚਾਈ ਲਈ ਟਿਊਬਵੈੱਲਾਂ ਤੇ ਨਿਰਭਰਤਾ ਘਟਣ ਨਾਲ ਧਰਤੀ ਹੇਠਲੇ ਪਾਣੀ ਦੀ ਸੰਭਾਲ ਨੂੰ ਵੀ ਉਤਸ਼ਾਹ ਮਿਲੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸਮੇਂ ਦੇ ਨਾਲ ਪੁਰਾਣੀਆਂ ਇੱਟਾਂ ਦੀ ਲਾਈਨਿੰਗ ਦੇ ਖਰਾਬ ਹੋਣ, ਜੋੜਾਂ ਵਿੱਚੋਂ ਮਸਾਲਾ ਨਿਕਲ ਜਾਣ, ਬਰਸਾਤੀ ਨੁਕਸਾਨ, ਦਰਖਤਾਂ ਦੀਆਂ ਜੜ੍ਹਾਂ ਅਤੇ ਚੂਹਿਆਂ ਦੇ ਬਿੱਲਾਂ ਕਾਰਨ ਨਹਿਰਾਂ ਦੀ ਸਮਰੱਥਾ ਪ੍ਰਭਾਵਿਤ ਹੋਈ ਹੈ। ਇਸ ਕਾਰਨ ਖਾਸ ਕਰਕੇ ਟੇਲ ਸਿਰਿਆਂ ਤੱਕ ਲੋੜੀਂਦੀ ਮਾਤਰਾ 'ਚ ਪਾਣੀ ਨਹੀਂ ਪਹੁੰਚ ਪਾ ਰਿਹਾ। ਪੰਜਾਬ ਸਰਕਾਰ ਵੱਲੋਂ ਸਾਲ 2025-26 ਦੌਰਾਨ ਇਹਨਾਂ ਨਹਿਰੀ ਪ੍ਰਣਾਲੀਆਂ ਦਾ ਵਿਆਪਕ ਪੁਨਰ ਨਿਰਮਾਣ ਅਤੇ ਨਵੀਨੀਕਰਨ ਕਰਵਾ ਕੇ ਇਸ ਸਮੱਸਿਆ ਦੂਰ ਕੀਤੀ ਜਾ ਰਹੀ ਹੈ। ਚੰਡੀਗੜ੍ਹ ਪੁਲਿਸ ਨੇ ਸੈਕਟਰ 11 ਦੇ ਕੈਸ਼ੀਅਰ ਜਾਨਕੀ ਦਾਸ ਕਤਲ ਮਾਮਲੇ ਵਿੱਚ 4 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਚੰਡੀਗੜ੍ਹ ਦੇ ਪੁਲਿਸ ਕਪਤਾਨ ਅਨੁਰਾਗ ਦਾਸ ਨੇ ਦੱਸਿਆ ਕਿ ਉਨ੍ਹਾਂ ਦੇ ਹੁਣ ਪਾਕਿਸਤਾਨ ਨਾਲ ਸਬੰਧ ਸਾਹਮਣੇ ਆ ਰਹੇ ਨੇ। ਪੁਲਿਸ ਨੇ ਇਸ ਮਾਮਲੇ 'ਚ ਤਰਨ ਤਾਰਨ ਦੇ ਰਹਿਣ ਵਾਲੇ ਆਕਾਸ਼, ਸਚਿਨ ਸਿੰਘ ਅਤੇ ਗੁਰਮੀਤ ਸਿੰਘ ਉਰਫ ਬਾਦਸ਼ਾਹ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਧਰਮਿੰਦਰ ਸਿੰਘ ਜੋ ਇਸ ਸਮੇਂ ਕਪੂਰਥਲਾ ਜੇਲ੍ਹ ਵਿੱਚ ਬੰਦ ਹੈ, ਉਸ ਨੂੰ ਵੀ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਤਿੰਨੇ ਮੁਲਜ਼ਮ ਧਰਮਿੰਦਰ ਸਿੰਘ ਦੇ ਕਹਿਣ 'ਤੇ ਇਸ ਅਪਰਾਧ ਨੂੰ ਅੰਜਾਮ ਦੇ ਰਹੇ ਸਨ। ਪੁਲਿਸ ਨੇ ਉਹਨਾਂ ਦੇ ਕਬਜ਼ੇ ਵਿੱਚੋਂ 3 ਕਿਲੋ ਆਇਸ ਡਰੱਗ, ਹਥਿਆਰ ਅਤੇ 8 ਲੱਖ ਰੁਪਏ ਦੀ ਨਕਲੀ ਕਰੰਸੀ ਵੀ ਬਰਾਮਦ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅੱਜ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸੰਬੰਧ ਵਿੱਚ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਗਏ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਅੱਜ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ ਅਗਲੇ 36 ਘੰਟਿਆਂ ਦੌਰਾਨ ਉੱਤਰਾਖੰਡ ਦੇ ਦੇਹਰਾਦੂਨ, ਹਰਿਦੁਆਰ, ਊਧਮ ਸਿੰਘ ਨਗਰ, ਨੈਨੀਤਾਲ ਅਤੇ ਚੰਪਾਵਤ ਜ਼ਿਲ੍ਹਿਆਂ ਵਿੱਚ ਵੀ ਭਾਰੀ ਮੀਂਹ ਪੈਣ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰਾਂ ਲਈ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਫੌਜੀ ਵੀਰੋ, ਪ੍ਰੋਗਰਾਮ 'ਚ ਅਗਲਾ ਗੀਤ ਤੁਹਾਡੇ ਨਜ਼ਰ ਕਰ ਰਹੀ ਹਾਂ, ਜਬ ਤੱਕ ਹੈ ਜਾਨ ਫਿਲਮ 'ਚੋਂ ਲਿਆ ਗਿਆ। ਆਵਾਜ਼ ਨੀਤੀ ਮੋਹਨ ਦੀ, ਗੀਤਕਾਰ ਨੇ ਗੁਲਜ਼ਾਰ ਅਤੇ ਸੰਗੀਤਕਾਰ ਏ ਆਰ ਰਹਿਮਾਨ।

ਫੌਜੀ ਵੀਰੋ, ਪ੍ਰੋਗਰਾਮ 'ਚ ਅਗਲਾ ਗੀਤ ਤੁਹਾਡੇ ਨਜ਼ਰ ਕਰ ਰਹੀ ਹਾਂ। ਫਨਾ ਫਿਲਮ 'ਚੋਂ ਲਿਆ ਗਿਆ, ਆਵਾਜ਼ਾਂ ਦਿੱਤੀਆਂ ਨੇ ਸੋਨੂ ਨਿਗਮ ਅਤੇ ਸੁਨਿਧੀ ਚੌਹਾਨ ਨੇ, ਸੰਗੀਤ ਨਿਰਦੇਸ਼ਕ ਜਤਿਨ ਲਲਿਤ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। 1:40 ਹੋਣ ਜਾ ਰਹੇ ਨੇ। ਪਹਿਲਾਂ ਸੁਣੋਗੇ ਪੰਜਾਬੀ ਖਬਰਾਂ ਤੇ 1:50 ਤੇ ਉਰਦੂ 'ਚ ਖਬਰਾਂ ਸੁਣੋਗੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਸ ਨੇ ਸਾਂਝੇ ਤੌਰ ਤੇ ਪਰਿਵਰਤਨਸ਼ੀਲ ਤਬਦੀਲੀ ਦਾ ਸਵਾਗਤ ਕੀਤਾ ਤੇ ਖੇਤਰੀ ਸਥਿਰਤਾ, ਊਰਜਾ ਸੁਰੱਖਿਆ ਤੇ ਤਕਨੀਕੀ ਨਵੀਨਤਾ ਲਈ ਵਿਆਪਕ ਢਾਂਚੇ ਨੂੰ ਅੰਤਮ ਰੂਪ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਪੰਜਾਬ ਸਮੇਤ ਸਰਹੱਦੀ ਜ਼ਿਲ੍ਹਿਆਂ ਦੇ ਪੁਲਿਸ ਸੁਪਰੀਟੈਂਡੈਂਟਾਂ ਦੀ ਇੱਕ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ। ਸਰਕਾਰ ਨੇ ਭਾਰਤ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਆਧਾਰਿਤ ਹੱਲਾਂ ਲਈ ਇੱਕ ਆਲਮੀ ਕੇਂਦਰ ਵਜੋਂ ਕਾਇਮ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈਏ। ਭਾਰਤ ਦੀ ਬ੍ਰਿਕਸ 2026 ਪ੍ਰਧਾਨਗੀ ਹੇਠ ਟਰਾਂਸਪੋਰਟ ਮੰਤਰੀਆਂ ਦੀ ਤੀਜੀ ਬ੍ਰਿਕਸ ਮੀਟਿੰਗ ਦੇ ਮੌਕੇ ਤੇ ਅੱਜ ਨਾਗਪੁਰ ਵਿੱਚ ਬ੍ਰਿਕਸ ਟਰਾਂਸਪੋਰਟ ਵਰਕਿੰਗ ਗਰੁੱਪ ਦੀ ਮੀਟਿੰਗ ਸ਼ੁਰੂ ਹੋ ਗਈ ਏ ਤੇ ਕੇਂਦਰ ਸਰਕਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਸਰਕਾਰੀ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਵਿੱਚ ਪੜ੍ਹ ਰਹੇ ਅੰਤਯੋਤਿਆ ਅੰਨ ਯੋਜਨਾ ਪਰਿਵਾਰਾਂ ਦੇ ਵਿਦਿਆਰਥੀਆਂ ਲਈ ਸਕੂਲ ਫੀਸਾਂ ਦੀ ਪੂਰੀ ਮੁਆਫ਼ੀ ਨੂੰ ਮਨਜ਼ੂਰੀ ਦੇ ਦਿੱਤੀ ਏ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਸ ਨੇ ਵਿਕਟੋਰੀਆ ਦੇ ਸਰਕਾਰੀ ਹਾਊਸ ਵਿਖੇ ਤੀਜੇ ਭਾਰਤ ਆਸਟ੍ਰੇਲੀਆ ਸਾਲਾਨਾ ਸੰਮੇਲਨ ਦੀ ਸਮਾਪਤੀ ਤੋਂ ਬਾਅਦ ਇੱਕ ਸਾਂਝਾ ਬਿਆਨ ਜਾਰੀ ਕੀਤਾ। ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਵਿੱਚ ਪਰਿਵਰਤਨਸ਼ੀਲ ਤਬਦੀਲੀ ਦਾ ਸਵਾਗਤ ਕੀਤਾ ਅਤੇ ਖੇਤਰੀ ਸਥਿਰਤਾ, ਊਰਜਾ ਸੁਰੱਖਿਆ ਤੇ ਤਕਨੀਕੀ ਨਵੀਨਤਾ ਲਈ ਵਿਆਪਕ ਢਾਂਚੇ ਨੂੰ ਅੰਤਮ ਰੂਪ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਆਸਟ੍ਰੇਲੀਆ ਭਾਈਵਾਲੀ ਭਵਿੱਖ ਲਈ ਬਣਾਈ ਗਈ ਇੱਕ ਮਜ਼ਬੂਤ ਅਤੇ ਸਥਾਈ ਭਾਈਵਾਲੀ ਏ। ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਡੂੰਘੇ ਆਪਸੀ ਵਿਸ਼ਵਾਸ ਤੇ ਆਧਾਰਿਤ ਇੱਕ ਨਵੇਂ ਅਤੇ ਵਿਆਪਕ ਪੜਾਅ ਵਿੱਚ ਦਾਖਲ ਹੋ ਗਏ ਨੇ।
2: ਭਾਰਤ ਔਰ ਆਸਟ੍ਰੇਲੀਆ ਦੋ ਵਾਇਬ੍ਰੈਂਟ ਡੈਮੋਕ੍ਰੇਸੀਜ਼ ਹੈ, ਦੋ ਮਲਟੀ ਕਲਚਰਲ ਸੋਸਾਇਟੀਜ਼ ਹੈ ਔਰ ਦੋ ਮਹੱਤਵਪੂਰਨ ਓਸ਼ਨ ਪਾਵਰਸ ਹੈ। ਹਮਾਰੀ ਇਹ ਸਮਾਨਤਾਏ ਔਰ ਹਮਾਰਾ ਕਾਮਨ ਵਰਲਡ ਵਿਊ ਹਮੇ ਗਹਿਰੇ ਆਪਸੀ ਵਿਸ਼ਵਾਸ ਕੇ ਸਾਥ ਨਿਰੰਤਰ ਆਗੇ ਬਢਨੇ ਕੀ ਪ੍ਰੇਰਣਾ ਦੇਤੇ ਹੈ। ਆਜ ਤੀਸਰੀ ਐਨੁਅਲ ਸਮਿਟ ਸੇ ਹਮਾਰੇ ਸਹਿਯੋਗ ਮੇਂ ਕਈ ਨਵੇਂ ਆਯਾਮ ਜੁੜੇ ਹੈ।
1: ਸੰਮੇਲਨ ਦੀਆਂ ਮੁੱਖ ਪ੍ਰਾਪਤੀਆਂ ਵਿੱਚ ਆਰਥਿਕ ਤੇ ਵਪਾਰਕ ਸਹਿਯੋਗ ਨੂੰ ਨਵਾਂ ਹੁਲਾਰਾ ਦੇਣਾ ਸ਼ਾਮਿਲ ਏ। 2022 ਦੇ ਆਰਥਿਕ ਸਹਿਯੋਗ ਤੇ ਵਪਾਰ ਸਮਝੌਤੇ ਦੀ ਸਫਲਤਾ ਦੇ ਆਧਾਰ ਤੇ ਦੋਵੇਂ ਦੇਸ਼ ਇੱਕ ਸੰਤੁਲਿਤ ਦੇਸ਼ਪੂਰਨ ਤੇ ਆਪਸੀ ਤੌਰ ਤੇ ਲਾਭਦਾਇਕ ਵਿਆਪਕ ਆਰਥਿਕ ਸਹਿਯੋਗ ਸਮਝੌਤੇ ਤੇ ਇੱਕ ਤਵੱਲੇ ਨਿਵੇਸ਼ ਸੰਧੀ ਨੂੰ ਤੇਜ਼ੀ ਨਾਲ ਅੰਤਮ ਰੂਪ ਦੇਣ ਲਈ ਸਹਿਮਤ ਹੋਏ।
2: ਹਮਨੇ ਸੀਕਾ ਪਰ ਤੇਜ਼ੀ ਸੇ ਕਾਮ ਕਰਨੇ ਕਾ ਨਿਰਣੈ ਲਿਆ ਹੈ ਜੋ ਦੋਨੋਂ ਦੇਸ਼ੋਂ ਕੇ ਲੀਏ ਬੈਲੈਂਸ ਐਂਬੀਸ਼ੀਅਸ। ਹਮ ਬਾਇਲੇਟਰਲ ਇਨਵੈਸਟਮੈਂਟ ਟ੍ਰੀਟੀ ਪਰ ਵੀ ਤੇਜ਼ੀ ਸੇ ਆਗੇ ਬੜ੍ਹੇਂਗੇ। ਹਮਾਰੀ ਰਿਨਿਊਏਬਲ ਐਨਰਜੀ ਪਾਰਟਨਰਸ਼ਿਪ, ਕਲੀਨ ਐਨਰਜੀ ਔਰ ਕਲਾਈਮੇਟ ਐਕਸ਼ਨ ਮੇਂ ਹਮਾਰੇ ਪ੍ਰਯਾਸੋਂ ਕੋ ਸਾਕਾਰ ਰੂਪ ਦੇ ਰਹੀ ਹੈ। ਇਸਕੇ ਤਹਿਤ ਹਮ ਇਨਵੈਸਟਮੈਂਟ, ਟੈਕਨੋਲੋਜੀ ਟ੍ਰਾਂਸਫਰ ਔਰ ਇੰਡਸਟਰੀ ਟੂ ਇੰਡਸਟਰੀ ਕੋਲੋਬਰੇਸ਼ਨ ਪਰ ਵਿਸ਼

ਸੂਰਜੀ ਸਿਖਲਾਈ ਅਕੈਡਮੀ ਦੀ ਸਾਂਝੀ ਸਥਾਪਨਾ ਹੈ। ਭਾਰਤ ਪ੍ਰਸ਼ਾਂਤ ਖੇਤਰ ਵਿੱਚ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਦੋਵਾਂ ਨੇਤਾਵਾਂ ਨੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਤੇ ਇੱਕ ਸਾਂਝਾ ਐਲਾਨਨਾਮਾ ਜਾਰੀ ਕੀਤਾ। ਇਸ ਵਿੱਚ ਇੱਕ ਸਮੁੰਦਰੀ ਸੁਰੱਖਿਆ ਸਹਿਯੋਗ ਰੋਡਮੈਪ ਦੀ ਸ਼ੁਰੂਆਤ ਅਤੇ ਸਟਾਰਟਅਪਸ ਤੇ ਸਨਅਤਾਂ ਨੂੰ ਜੋੜਨ ਲਈ ਇੱਕ ਨਵੀਨਤਾਕਾਰੀ ਰੱਖਿਆ ਨਵੀਨਤਾ ਕੋਰੀਡੋਰ ਦੀ ਸ਼ੁਰੂਆਤ ਸ਼ਾਮਿਲ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਭਾਰਤ ਆਸਟ੍ਰੇਲੀਆ ਸਬੰਧ ਕਦੇ ਵੀ ਇੰਨੇ ਮਹੱਤਵਪੂਰਨ, ਗਤੀਸ਼ੀਲ ਅਤੇ ਵਿਆਪਕ ਨਹੀਂ ਰਹੇ। ਭਾਰਤ ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਦੋਵਾਂ ਨੇਤਾਵਾਂ ਨੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਤੇ ਸਾਲਾਨਾ ਰੱਖਿਆ ਮੰਤਰੀਆਂ ਦੀ ਗੱਲਬਾਤ ਨੂੰ ਸੰਸਥਾਗਤ ਬਣਾਇਆ ਅਤੇ ਇੱਕ ਸਾਂਝਾ ਸਮੁੰਦਰੀ ਸੁਰੱਖਿਆ ਸਹਿਯੋਗ ਰੋਡਮੈਪ ਸ਼ੁਰੂ ਕੀਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਸਰਹੱਦੀ ਜ਼ਿਲ੍ਹਿਆਂ ਦੇ ਪੁਲਿਸ ਸੁਪਰਡੈਂਟਾਂ ਦੀ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ। ਜੰਮੂ ਕਸ਼ਮੀਰ, ਪੰਜਾਬ, ਉੱਤਰਾਖੰਡ, ਰਾਜਸਥਾਨ, ਗੁਜਰਾਤ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਉੱਤਰ ਪੂਰਬੀ ਰਾਜਾਂ ਸਮੇਤ ਸਰਹੱਦੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਿਸ ਸੁਪਰਡੈਂਟ ਇਸ ਕਾਨਫਰੰਸ ਵਿੱਚ ਹਿੱਸਾ ਲੈਣਗੇ। ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਕਾਨਫਰੰਸ ਵਿੱਚ ਸ਼ਾਮਲ ਹੋਣਗੇ। ਕਾਨਫਰੰਸ ਦਾ ਉਦੇਸ਼ ਕਮਜ਼ੋਰ ਸਰਹੱਦੀ ਖੇਤਰਾਂ ਵਿੱਚ ਮੌਜੂਦਾ ਸਥਿਤੀ ਦਾ ਮੁਲਾਂਕਣ ਕਰਕੇ ਅਤੇ ਲਾਗੂ ਕਰਨ ਨੂੰ ਬਿਹਤਰ ਬਣਾਉਣ ਲਈ ਉਪਾਵਾਂ ਦੀ ਪਛਾਣ ਕਰਦਿਆਂ ਦੇਸ਼ ਦੇ ਸਰਹੱਦੀ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਇਹ ਮੀਟਿੰਗ ਕੇਂਦਰ ਵੱਲੋਂ ਗੈਰ ਕਾਨੂੰਨੀ ਪ੍ਰਵਾਸ ਵਿਰੁੱਧ ਤੇਜ਼ ਮੁਹਿੰਮ ਦਰਮਿਆਨ ਮਹੱਤਵਪੂਰਨ ਮੰਨੀ ਜਾ ਰਹੀ ਹੈ, ਜੋ ਕਿ ਦੇਸ਼ ਦੇ ਪੂਰਬੀ ਹਿੱਸੇ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਸਥਿਤ ਜ਼ਿਲ੍ਹਿਆਂ ਦੀ ਆਬਾਦੀ ਸੰਰਚਨਾ ਨੂੰ ਬਦਲਣ ਦੀ ਇੱਕ ਸੰਗਠਿਤ ਕੋਸ਼ਿਸ਼ ਕਰ ਰਹੀ ਹੈ। ਘੁਸਪੈਠ ਤੋਂ ਇਲਾਵਾ ਗੈਰ ਕਾਨੂੰਨੀ ਪ੍ਰਵਾਸ ਅਤੇ ਆਬਾਦੀ ਤਬਦੀਲੀਆਂ, ਸਰਹੱਦੀ ਸੁਰੱਖਿਆ, ਡਰੋਨ ਖਤਰਿਆਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਚਰਚਾ ਕੀਤੇ ਜਾਣ ਦੀ ਉਮੀਦ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਸਰਕਾਰ ਨੇ ਭਾਰਤ ਨੂੰ ਆਰਟੀਫਿਸ਼ਲ ਇੰਟੈਲੀਜੈਂਸ AI ਤੇ ਆਧਾਰਿਤ ਹਲਾਂ ਲਈ ਇੱਕ ਆਲਮੀ ਕੇਂਦਰ ਵਜੋਂ ਕਾਇਮ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ। ਅੱਜ ਨਵੀਂ ਦਿੱਲੀ ਵਿੱਚ ਭਾਰਤੀ ਸਨਅਤਾਂ ਦੇ ਸੰਘ CCI ਦੇ ਗਲੋਬਲ ਕੰਪੀਟੈਂਸ ਸੈਟਰਸ ਬਿਜ਼ਨਸ ਸਮਿਟ 2026 ਦੇ ਉਦਘਾਟਨੀ ਸੈਸ਼ਨ ਵਿੱਚ ਬੋਲਦਿਆਂ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ ਐਸ ਕ੍ਰਿਸ਼ਨਨ ਨੇ ਕਿਹਾ ਕਿ ਸਰਕਾਰ ਸ਼ੁਰੂ ਤੋਂ ਹੀ AI ਨੂੰ ਸਕਾਰਾਤਮਕ ਤੌਰ 'ਤੇ ਦੇਖਦੀ ਰਹੀ ਹੈ। ਉਨ੍ਹਾਂ ਕਿਹਾ ਕਿ AI ਦੀ ਵਰਤੋਂ ਕਰਦੇ ਹੋਏ ਵੱਖ ਵੱਖ ਖੇਤਰਾਂ ਵਿੱਚ ਉਤਪਾਦਕਤਾ, ਕੁਸ਼ਲਤਾ ਅਤੇ ਪ੍ਰਭਾਵਸ਼ੀਲਤਾ ਵਧਾਉਣ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਸ਼੍ਰੀ ਕ੍ਰਿਸ਼ਨਨ ਨੇ ਕਿਹਾ ਕਿ ਸਰਕਾਰ ਇਸ ਗੱਲ 'ਤੇ ਕੰਮ ਕਰ ਰਹੀ ਹੈ ਕਿ ਭਾਰਤ AI ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਿਵੇਂ ਅਪਣਾ ਸਕਦਾ ਹੈ ਅਤੇ ਆਲਮੀ AI ਈਕੋਸਿਸਟਮ ਵਿੱਚ ਯੋਗਦਾਨ ਪਾ ਸਕਦਾ ਹੈ। ਇਸ ਮੌਕੇ ਤੇ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਡਾਕਟਰ ਵੀ ਅਨੰਤ ਨਾਗੇਸ਼ਵਰਨ ਨੇ ਕਿਹਾ ਕਿ ਭਾਰਤ ਇਸ ਸਮੇਂ ਕਰੀਬ ਅੱਧੇ ਗਲੋਬਲ ਕੰਪੀਟੈਂਸ ਸੈਂਟਰਾਂ ਦੀ ਮੇਜ਼ਬਾਨੀ ਕਰਦਾ ਹੈ। ਉਹਨਾਂ ਕਿਹਾ ਕਿ ਇਹ ਪ੍ਰਾਪਤੀ ਲੋਕਾਂ ਦੇ ਯਤਨਾਂ ਰਾਹੀਂ ਹਾਸਲ ਕੀਤੀ ਗਈ ਹੈ। ਭਾਰਤ ਦੀ ਬ੍ਰਿਕਸ 2026 ਪ੍ਰਧਾਨਗੀ ਹੇਠ ਟਰਾਂਸਪੋਰਟ ਮੰਤਰੀਆਂ ਦੀ ਤੀਜੀ ਬ੍ਰਿਕਸ ਮੀਟਿੰਗ ਦੇ ਮੌਕੇ ਤੇ ਅੱਜ ਨਾਗਪੁਰ ਵਿੱਚ ਬ੍ਰਿਕਸ ਟਰਾਂਸਪੋਰਟ ਵਰਕਿੰਗ ਗਰੁੱਪ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਵਰਕਿੰਗ ਗਰੁੱਪ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਟਰਾਂਸਪੋਰਟ ਸਕੱਤਰ ਵੀ ਉਮਾ ਸ਼ੰਕਰ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਨੇ ਸਰਕੂਲੈਰਿਟੀ, ਆਵਾਜਾਈ, ਸ਼ਹਿਰੀ ਬੁਨਿਆਦੀ ਢਾਂਚਾ, ਨਿਰੰਤਰ ਰਹਿਣਯੋਗ ਵਿਕਾਸ ਦੇ ਮੁੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ। ਇਸੇ ਤਰ੍ਹਾਂ ਇਹਨਾਂ ਅਧਿਕਾਰੀਆਂ ਦੇ ਸਹਿਯੋਗ ਨਾਲ ਟਰਾਂਸਪੋਰਟ ਖੇਤਰ ਵਿੱਚ ਸਭ ਤੋਂ ਵਧੀਆ ਢੰਗ ਤਰੀਕਿਆਂ ਅਤੇ ਆਵਾਜਾਈ ਦੇ ਮੁੱਦਿਆਂ ਤੇ ਚਰਚਾ ਕੀਤੀ ਗਈ। ਇਸ ਦੌਰਾਨ ਨਾਗਪੁਰ ਸ਼ਹਿਰ ਵਿੱਚ ਇਸ ਮਹੀਨੇ ਦੀ 11 ਅਤੇ 12 ਤਰੀਕ ਨੂੰ ਹੋਣ ਵਾਲੀ ਬ੍ਰਿਕਸ ਟਰਾਂਸਪੋਰਟ ਮੰਤਰੀਆਂ ਦੀ ਤੀਜੀ ਮੀਟਿੰਗ ਭਾਰਤ ਦੇ ਬ੍ਰਿਕਸ ਪ੍ਰਧਾਨਗੀ ਵਿਸ਼ੇ ਲਚਕੀਲਾਪਣ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਲਈ ਨਿਰਮਾਣ ਦੇ ਤਹਿਤ ਬੁਲਾਈ ਜਾਏਗੀ। ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਇਸ ਮਹੀਨੇ ਦੀ 11 ਤਰੀਕ ਨੂੰ ਬ੍ਰਿਕਸ ਟਰਾਂਸਪੋਰਟ ਮੰਤਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ, ਜਿਸ ਵਿੱਚ ਹੋਰ ਮੈਂਬਰ ਦੇਸ਼ਾਂ ਦੇ ਮੰਤਰੀ ਹਿੱਸਾ ਲੈਣਗੇ। ਸਰਕਾਰ ਨੇ ਖੇਤੀਬਾੜੀ ਮਸ਼ੀਨੀਕਰਨ ਉਪਮਿਸ਼ਨ ਤਹਿਤ ਹੁਣ ਤੱਕ ਦੇਸ਼ ਭਰ ਵਿੱਚ ਵਿਅਕਤੀਗਤ ਕਿਸਾਨਾਂ ਨੂੰ 9,404 ਕਰੋੜ ਰੁਪਏ ਦੀਆਂ ਕਰੀਬ 22 ਲੱਖ ਖੇਤੀਬਾੜੀ ਮਸ਼ੀਨਾਂ ਵੰਡਣ ਦੀ ਹਮਾਇਤ ਕੀਤੀ ਹੈ। ਇਹ ਮਿਸ਼ਨ 2014-15 ਵਿੱਚ ਖੇਤੀ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ, ਜੋ ਕਿ ਦੇਸ਼ ਵਿੱਚ ਖੇਤੀਬਾੜੀ ਉਤਪਾਦਕਤਾ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਵਿੱਚ ਫਸਲ ਉਤਪਾਦਨ ਚੱਕਰ ਵਿੱਚ ਖੇਤੀਬਾੜੀ ਕਾਰਜਾਂ ਲਈ ਮਸ਼ੀਨਾਂ, ਉਪਕਰਨਾਂ ਅਤੇ ਆਧੁਨਿਕ ਤਕਨਾਲੋਜੀਆਂ ਦੀ ਵਰਤੋਂ ਸ਼ਾਮਿਲ ਹੈ। ਜੰਮੂ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਕਠੁਆ ਜ਼ਿਲ੍ਹੇ ਵਿੱਚ ਇੱਕ ਦਹਿਸ਼ਤਗਰਦ ਟਿਕਾਣੇ ਦਾ ਪਰਦਾ ਫਾਸ਼ ਕੀਤਾ ਅਤੇ ਦੋ ਹਥਗੋਲੇ ਬਰਾਮਦ ਕੀਤੇ। ਸਾਡੇ ਪੱਤਰਕਾਰ ਨੇ ਦੱਸਿਆ ਹੈ ਕਿ ਜ਼ਿਲ੍ਹੇ ਦੇ ਬਿੱਲਾਵਰ ਖੇਤਰ ਦੇ ਉਪਰਲੇ ਹਿੱਸੇ ਵਿੱਚ ਸਥਿਤ ਇਸ ਟਿਕਾਣੇ ਦਾ ਪਤਾ ਓਵਰਗਰਾਊਂਡ ਵਰਕਰ ਹਾਜੀ ਲਤੀਫ਼ ਵੱਲੋਂ ਕੀਤੇ ਖੁਲਾਸੇ ਤੋਂ ਬਾਅਦ ਲਾਇਆ ਗਿਆ। ਰਬਾਗਾਹ ਦੇ ਰਹਿਣ ਵਾਲੇ ਲਤੀਫ਼ ਨੂੰ 2 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਤੇ ਪਿਛਲੇ ਕਈ ਸਾਲਾਂ ਤੋਂ ਸਰਹੱਦ ਪਾਰੋਂ 1 ਦਰਜਨ ਤੋਂ ਵੱਧ ਦਹਿਸ਼ਤਗਰਦਾਂ ਨੂੰ ਘੁਸਪੈਠ ਕਰਨ ਵਿੱਚ ਮਦਦ ਕਰਨ ਦਾ ਇਲਜ਼ਾਮ ਹੈ। ਕੇਂਦਰ ਸਰਕਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਸਰਕਾਰੀ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਵਿੱਚ ਪੜ੍ਹ ਰਹੇ ਅੰਤਯੋਦੇ ਅਨਯੋਜਨਾ ਪਰਿਵਾਰਾਂ ਦੇ ਵਿਦਿਆਰਥੀਆਂ ਲਈ ਸਕੂਲ ਫੀਸਾਂ ਦੀ ਪੂਰੀ ਮਾਫ਼ੀ ਨੂੰ ਮਨਜ਼ੂਰੀ ਦੇ ਦਿੱਤੀ ਏ। ਸਾਡੇ ਜੰਮੂ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਹੈ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਇੱਕ ਆਦੇਸ਼ ਵਿੱਚ ਕਿਹਾ ਗਿਆ ਕਿ ਇਹ ਫੈਸਲਾ ਤੁਰੰਤ ਲਾਗੂ ਕੀਤਾ ਜਾਏਗਾ।
ਇਸ ਦਾ ਉਦੇਸ਼

ਫੌਜੀ ਵੀਰੋ, ਪ੍ਰੋਗਰਾਮ 'ਚ ਅਗਲਾ ਗੀਤ ਤੁਹਾਡੇ ਨਜ਼ਰ ਕਰ ਰਹੀ ਹਾਂ, ਬਾਦਸ਼ਾਹੋ ਫਿਲਮ 'ਚੋਂ ਲਿਆ ਗਿਆ। ਆਵਾਜ਼ ਤੁਲਸੀ ਕੁਮਾਰ ਦੀ, ਗੀਤਕਾਰ ਨੇ ਮਨੋਜ ਮੁੰਤਾਸ਼ਿਰ ਅਤੇ ਸੰਗੀਤਕਾਰ ਤਾਨਿਸ਼ਕ ਬਾਗਚੀ।

ਫੌਜੀ ਵੀਰੋ, ਪੇਸ਼ ਕਰ ਰਹੀ ਹਾਂ ਪ੍ਰੋਗਰਾਮ ਦਾ ਆਖਰੀ ਗੀਤ, ਡਰਟੀ ਪਿਕਚਰ 'ਚੋਂ ਲਿਆ ਗਿਆ। ਆਵਾਜ਼ ਸੁਨਿਧੀ ਚੌਹਾਨ ਦੀ, ਸੰਗੀਤ ਨਿਰਦੇਸ਼ਕ ਵਿਸ਼ਾਲ ਸ਼ੇਖਰ।

ਫੌਜੀ ਵੀਰੋ, ਇਸ ਗੀਤ ਦੇ ਨਾਲ ਹੀ ਅੱਜ ਦੇ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੈਨੂੰ ਯਾਨੀ ਦੀਪਾਲੀ ਵਧਵਾ ਨੂੰ ਦੇ ਦਿਓ ਇਜਾਜ਼ਤ। ਜੈ ਹਿੰਦ।

ਹੁਣੇ ਤੁਸੀਂ ਬਲਵਿੰਦਰ ਸਿੰਘ ਬਿੰਦਾ ਡਡਿਆਲੇ ਵਾਲੇ ਦੀ ਆਵਾਜ਼ 'ਚ ਕਿੱਸਾ ਲੈਲਾ ਮਜਨੂੰ ਸੁਣ ਰਹੇ ਸੀ। ਆਹੁਣ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ ਪੂਰਨ ਭਗਤ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ, ਕਹਾਣੀ ਨਹੀਂ ਬਦਲੀ ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਰੰਗਲੀ ਧਰਤੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਅੱਜ ਤੁਸੀਂ ਬਲਵਿੰਦਰ ਸਿੰਘ ਬਿੰਦਾ ਡਡਿਆਲੇ ਵਾਲੇ ਦੇ ਗਾਏ ਲੋਕ ਗੀਤ ਸੁਣ ਰਹੇ ਹੋ। ਆ ਹੁਣ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ ਜੈਮਲ ਫੱਤਾ।

ਰੰਗਲੀ ਧਰਤੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਅੱਜ ਤੁਸੀਂ ਬਲਵਿੰਦਰ ਸਿੰਘ ਬਿੰਦਾ ਡਡਿਆਲੇ ਵਾਲੇ ਦੇ ਗਾਏ ਲੋਕ ਗੀਤ ਸੁਣ ਰਹੇ ਹੋ। ਆਓ ਹੁਣ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ ਲੋਕ ਗਾਥਾ ਮਿਰਜ਼ਾ ਸਾਹਿਬਾਨ।

0: इजाजत दियो। नमस्कार।
1: DTH ਦੀ AIR ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਦਿਨ ਦੇ ਦਿਨ ਵੱਜ ਰਹੇ ਨੇ ਲੋ ਸੁਣਦੇ ਆ ਹੁਣ ਤੱਕ ਦੇ ਮੁੱਖ ਸਮਾਚਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਈਜ਼ ਨੇ ਸਾਂਝੇ ਤੌਰ 'ਤੇ ਪਰਿਵਰਤਨਸ਼ੀਲ ਤਬਦੀਲੀ ਦਾ ਸਵਾਗਤ ਕੀਤਾ ਅਤੇ ਖੇਤਰੀ ਸਥਿਰਤਾ, ਊਰਜਾ ਸੁਰੱਖਿਆ ਅਤੇ ਤਕਨੀਕੀ ਨਵੀਨਤਾ ਲਈ ਵਿਆਪਕ ਢਾਂਚੇ ਨੂੰ ਅੰਤਿਮ ਰੂਪ ਦਿੱਤਾ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨ ਨੇ ਅੱਜ ਭੁਵਨੇਸ਼ਵਰ ਵਿੱਚ ਉੜੀਸਾ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨੋਲੋਜੀ ਵਿਖੇ ਖੁੱਲ੍ਹੇ ਸਮੁੰਦਰ ਵਿੱਚ ਮੱਛੀ ਪਾਲਣ ਵਸਲੀਆਂ ਦੀ ਨਿਰੰਤਰ ਰਹਿਣਯੋਗ ਵਰਤੋਂ ਲਈ ਇੱਕ ਅਹਿਮ ਰਾਸ਼ਟਰੀ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਨਵੀਂ ਦਿੱਲੀ ਵਿੱਚ ਪੰਜਾਬ ਸਮੇਤ ਸਰਹੱਦੀ ਜ਼ਿਲ੍ਹਿਆਂ ਦੇ ਪੁਲਿਸ ਸੁਪਰਡੈਂਟਾਂ ਦੀ ਇੱਕ ਕਾਨਫਰੰਸ ਪ੍ਰਧਾਨਗੀ ਕੀਤੀ ਗਈ ਹੈ। ਸਰਕਾਰ ਨੇ ਭਾਰਤ ਨੂੰ ਆਰਟੀਫਿਸ਼ਲ ਇੰਟੈਲੀਜੈਂਸ 'ਤੇ ਆਧਾਰਿਤ ਹੱਲਾਂ ਲਈ ਇੱਕ ਆਲਮੀ ਕੇਂਦਰ ਵਜੋਂ ਕਾਇਮ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ। ਭਾਰਤ ਦੀ ਬ੍ਰਿਕਸ 2026 ਪ੍ਰਧਾਨਗੀ ਹੇਠ ਟਰਾਂਸਪੋਰਟ ਮੰਤਰੀਆਂ ਦੀ ਤੀਜੀ ਬ੍ਰਿਕਸ ਮੀਟਿੰਗ ਦੇ ਮੌਕੇ 'ਤੇ ਅੱਜ ਨਾਗਪੁਰ ਵਿੱਚ ਬ੍ਰਿਕਸ ਟਰਾਂਸਪੋਰਟ ਵਰਕਿੰਗ ਗਰੁੱਪ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਕੇਂਦਰ ਸਰਕਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਸਰਕਾਰੀ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਵਿੱਚ ਪੜ੍ਹ ਰਹੇ ਯੋਧਿਆ ਅੰਨ ਯੋਜਨਾ ਪਰਿਵਾਰਾਂ ਦੀ ਵਿਦਿਆਰਥੀ ਲਈ ਸਕੂਲ ਫੀਸਾਂ ਦੀ ਪੂਰੀ ਮਾਫ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਖੇਤੀਬਾੜੀ ਮਸ਼ੀਨੀਕਰਨ ਉਪ ਮਿਸ਼ਨ ਤਹਿਤ ਹੁਣ ਤੱਕ ਦੇ ਦੇਸ਼ ਭਰ ਦੇ ਵਿਅਕਤੀਗਤ ਕਿਸਾਨਾਂ ਨੂੰ 9,404 ਕਰੋੜ ਰੁਪਏ ਦੀਆਂ ਕਰੀਬ 22 ਲੱਖ ਖੇਤੀਬਾੜੀ ਮਸ਼ੀਨਾਂ ਵੰਡਣ ਦੀ ਹਿਮਾਇਤ ਕੀਤੀ ਹੈ। ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸ਼ਰਧਾ ਨਾਲ ਮਨਾਉਣ ਲਈ ਉਹਨਾਂ ਦੇ ਜੀਵਨ, ਫਲਸਫੇ ਅਤੇ ਸਿੱਖਿਆ ਨੂੰ ਘਰ ਘਰ ਪਹੁੰਚਾਉਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਦਸਤਾਵੇਜ਼ੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਦੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਫੁੱਲਾਂ ਦੀ ਖੇਤੀਬਾੜੀ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਬਾਗਬਾਨੀ ਸਕੀਮ ਤਹਿਤ ਫੁੱਲਾਂ ਦੇ ਬੀਜ ਉਤਪਾਦਨ ਕਰਨ ਲਈ ਕਿਸਾਨਾਂ ਨੂੰ 3 ਸਾਲਾਂ ਤੱਕ ਪ੍ਰਤੀ ਏਕੜ ਲਾਗਤ 'ਤੇ 40% ਸਬਸਿਡੀ ਦਾ ਜਾਂ ਵੱਧ ਤੋਂ ਵੱਧ 14,000 ਰੁਪਏ ਪ੍ਰਤੀ ਏਕੜ ਪ੍ਰਦਾਨ ਕਰ ਰਹੀ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਹੈ ਕਿ ਸਰਕਾਰ ਸੂਬੇ ਵਿੱਚ ਨਹਿਰੀ ਸਿੰਚਾਈ ਨੂੰ ਮਜ਼ਬੂਤ ਕਰਨ, ਖੇਤੀਬਾੜੀ ਨੂੰ ਹੋਰ ਲਾਭਕਾਰੀ ਬਣਾਉਣ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮੰਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅੱਜ ਬਹੁਤ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਹੁਣ ਇਹ ਇੱਕ ਅਜਿਹਾ ਸਫ਼ਰ ਹੈ ਜਿੱਥੇ ਹਰ ਇੱਕ ਚਿੱਠੀ ਨਾਲ ਜੁੜੀਆਂ ਹੁੰਦੀਆਂ ਨੇ ਮਿੱਠੀਆਂ ਯਾਦਾਂ, ਪਿਆਰ ਭਰੇ ਜਜ਼ਬਾਤ ਅਤੇ ਦਿਲ ਨੂੰ ਛੂਹਣ ਵਾਲੀਆਂ ਗੱਲਾਂ। ਚਲੋ ਜੀ, ਸ਼ੁਰੂਆਤ ਕਰਦੇ ਹਾਂ ਇਸ ਪ੍ਰੋਗਰਾਮ ਦੀ ਇਸ ਮਿੱਠੇ ਜਿਹੇ ਗੀਤ ਨਾਲ ਜੋ ਕਿ ਕਮਲ ਹੀਰ ਨੇ ਗਾਇਆ। ਸੁਣਦੇ ਹਾਂ ਇਹ ਗੀਤ।

ਰੰਗੀ ਧਰਤੀ ਪ੍ਰੋਗਰਾਮ 'ਚ ਹੁਣੀ ਤੁਸੀਂ ਬਲਵਿੰਦਰ ਸਿੰਘ ਬਿੰਦਾ ਡੰਡਿਆਲੇ ਵਾਲੇ ਦੀ ਆਵਾਜ਼ 'ਚ ਲੋਕ ਗੀਤ ਸੁਣ ਰਹੇ ਸੀ। ਹੁਣ ਅੱਜ ਦਾ ਇਹ ਪ੍ਰੋਗਰਾਮ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵੱਜ ਰਹੇ ਨੇ। ਇਸ ਮੀਟਰ 'ਤੇ ਸਾਡੀ ਅੱਜ ਦੀ ਇਹ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ, ਪਰ DTH ਦੀ ਆਕਾਸ਼ਵਾਣੀ ਪੰਜਾਬ ਸੇਵਾ 'ਤੇ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਇਸ ਮੀਟਰ 'ਤੇ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦ ਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਇਰੈਕਟਰੇਟ, ਆਕਾਸ਼ਵਾਣੀ, ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਦਾ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਅਸੀਂ ਪਹਿਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਮਲੋਟ ਤੋਂ। ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗਿਆਨੀ ਗਿੱਲ, ਅਮਨ, ਕੁਲਵੰਤ, ਜਸਵੰਤ, ਰਮਨਦੀਪ, ਬਲਜੀਤ। ਬੁਰਜ ਸਿੱਧਵਾ ਤੋਂ ਭੇਜੀ ਹੈ ਸਾਨੂੰ ਸਰਬਜੋਤ ਸਿੱਧੂ, ਅਵਿਤਾਜ। ਮਲੋਟ ਤੋਂ ਭੇਜੀ ਹੈ ਸਾਨੂੰ ਸ਼ਤੀਸ਼ ਮਿਗਲਾਨੀ, ਸੀਮਾ, ਅਨਮੋਲ, ਧਰਮਪਾਲ, ਵੀਰ ਸਿੰਘ, ਲਖਵਿੰਦਰ, ਮਹਾਵੀਰ, ਗੁਰਚਰਨ, ਰਮੇਸ਼ ਮਿਗਲਾਨੀ। ਫਿਰੋਜ਼ਪੁਰ ਤੋਂ ਭੇਜੀ ਹੈ ਜੀ ਬਿੱਲਾ ਬਜਾਜ, ਹੈਪੀ ਕਪੂਰ, ਮਨੀਸ਼ ਬਜਾਜ। ਇਹਨਾਂ ਸਾਰਿਆਂ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਕਨਵਰ ਗਰੇਵਾਲ ਦੀ ਆਵਾਜ਼ ਵਿੱਚ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਭੇਜੀ ਹੈ ਸਾਨੂੰ ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ, ਆਸ਼ੀਸ਼, ਬਿੱਟੂ, ਦੀਪਕ, ਟੀਟੂ, ਜੇ ਬੀ ਰਾਓ, ਰਜੇਸ਼, ਅਰੁਣਾ, ਗੌਤਮ, ਨਗੀਨਾ, ਅਮਨਗੜ੍ਹ ਸਾਧੂ ਸ਼ਹਿਰ ਤੋਂ ਭੇਜੀ ਹੈ ਸਾਨੂੰ ਚਿੱਠੀ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ, ਗੁਰਨੂਰ, ਹਰਵਿੰਦਰ, ਰਾਜਾ ਸਿੰਘ, ਕੁਲਵਿੰਦਰ ਕੌਰ, ਕੇ ਐੱਸ ਮਾਨ। ਬਠਿੰਡੇ ਤੋਂ ਭੇਜੀ ਹੈ ਸਾਨੂੰ ਚਿੱਠੀ ਹਰਜਿੰਦਰ ਸ਼ਿੰਦਾ, ਜਸਬੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਇਹਨਾਂ ਸਾਰੇ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਚਿੱਠੀ ਪਾ ਕੇ ਸਾਨੂੰ ਆਪਣਾ ਮਨਪਸੰਦਾ ਗਾਣਾ ਸੁਣ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦਾ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਅਬੋਹਰ ਤੋਂ ਮਹਿੰਦਰ ਬਿਸ਼ਨੋਈ, ਵੇਦ ਪ੍ਰਕਾਸ਼, ਅਮਿਤ, ਅਜੇ, ਗਿਆਨ। ਮੁਕਤਸਰ ਤੋਂ ਭੇਜੀ ਹੈ ਬੱਬੂ ਸਿੰਘ ਦੀਮਾਨ, ਬਲਜਿੰਦਰ ਕੌਰ, ਰਵਨੀਤ, ਨਿਸ਼ੂ, ਭੁਪਿੰਦਰ। ਕਰਨਾਲ ਤੋਂ ਭੇਜੀ ਹੈ ਗੁਰਵਿੰਦਰ ਸਿੰਘ ਪਾਂਥਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਥਾ। ਅਗਲੀ ਚਿੱਠੀ ਸਾਨੂੰ ਭੇਜੀ ਹੈ ਫਜ਼ਿਲਕਾ ਤੋਂ ਮੋਹਨ ਸਿੰਘ ਬੁੱਕ, ਨਿਸ਼ਾਨ ਸਿੰਘ ਬੁੱਕ, ਸੀਰਤ ਕੌਰ, ਜਸਵੰਤ ਕੌਰ, ਬਲਵਿੰਦਰ ਕੌਰ, ਸੁਰਿੰਦਰ ਕੌਰ। ਇਹਨਾਂ ਸਾਰੇ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਅਖਿਲ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਬਾਘਾ ਪੁਰਾਣਾ ਤੋਂ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ, ਪਰਮਜੀਤ ਸਿੰਘ। ਯਮੁਨਾਨਗਰ ਤੋਂ ਭੇਜੀ ਹੈ ਸਾਨੂੰ ਚਿੱਠੀ ਰਣਧੀਰ, ਗੌਰਵ, ਪ੍ਰਵੀਨ, ਯੁਗਮ, ਵੀਰੇਨ, ਮਨਰਾਜ। ਫਾਜ਼ਿਲਕਾ ਤੋਂ ਭੇਜੀ ਹੈ ਸਾਨੂੰ ਚਿੱਠੀ ਅਮਨ ਵਰਮਾ, ਸਿੱਧਕ, ਕੀਰਤੀ, ਕ੍ਰਿਸ਼ਨਾ ਰਾਣੀ ਅਤੇ ਉਹਨਾਂ ਦਾ ਸਾਰਾ ਪਰਿਵਾਰ। ਸੰਗਰੂਰ ਤੋਂ ਭੇਜੀ ਹੈ ਅਸ਼ਵਨੀ, ਪ੍ਰਿਯੰਕਾ, ਪੂਜਾ, ਵਿਨੋਦ, ਤੁਸ਼ਾਰ, ਜਸ਼ਨ, ਸੁਸ਼ਮਾ, ਮਹੇਸ਼। ਸਹਾਨਪੁਰ ਤੋਂ ਭੇਜੀ ਹੈ ਸੋਨਾਲੀ, ਆਸ਼ਾ, ਸੁਰੇਸ਼, ਰਿਤੇਸ਼, ਯਸ਼ਿਕਾ, ਰਾਹੁਲ। ਇਹਨਾਂ ਸਾਰੇ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਗੋਲਡੀ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਮਹਿਰਾਮਪੁਰ ਤੋਂ। ਤਰਲੋਚਨ, ਨਿੱਕੀ, ਜਸਕੀਰਤ, ਬਿੰਦੀ, ਲਵਲੀ, ਮੀਨਾ, ਗੁਰਪ੍ਰੀਤ। SBS ਨਗਰ ਤੋਂ ਭੇਜੀ ਹੈ ਫੌਜੀ ਮੱਖਣ ਸਿੰਘ, ਬੂਟਾ, ਕੁਲਵਿੰਦਰ, ਨੀਲਮ, ਜੋਤੀ, ਨੰਨੂ, ਡੱਬੂ, ਨਵਰਾਜ ਸਿੰਘ, ਦਮਨਪ੍ਰੀਤ ਸਿੰਘ। ਰਾਜਸਥਾਨ ਤੋਂ ਭੇਜੀ ਹੈ ਬ੍ਰਿਜਲਾਲ ਚੌਹਾਨ, ਨੀਰਜ ਕੁਮਾਰ, ਦਿਲਪ੍ਰੀਤ, ਸੋਨੂ। ਅਗਲੀ ਚਿੱਠੀ ਸਾਨੂੰ ਆਈ ਹੈ ਨੁਕੇਰੀਆਂ ਤੋਂ, ਕਸ਼ਮੀਰ ਸਿੰਘ, ਸੁਖਜੀਤ ਸਿੰਘ, ਅਨਮੋਲ, ਸਹਿਜ, ਖੁਸ਼ਪ੍ਰੀਤ, ਕਰਤਾਰ, ਸੁੱਚਾ ਸਿੰਘ। ਇਹਨਾਂ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ, ਗੋਲਡੀ ਦੀ ਆਵਾਜ਼ ਵਿੱਚ। ਗੋਲਡੀ, ਸੋਰੀ, ਮਾਫ਼ ਕਰਨਾ, ਜੈਸੀ ਗਿੱਲ ਅਤੇ ਕਿਰਨਦੀਪ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦ ਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਦਾ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਹੁਣ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਨਵਾਂਸ਼ਹਿਰ ਤੋਂ ਅਮਰਜੀਤ, ਪਰਮਿੰਦਰ, ਰਾਜਾ, ਕੁਲਵਿੰਦਰ ਕੌਰ। ਮੁਕੰਦਪੁਰ ਤੋਂ ਭੇਜੀ ਹੈ ਜਗਜੀਤ ਸਿੰਘ, ਰਾਜਵਿੰਦਰ ਕੌਰ। ਅਮਰਗੜ੍ਹ ਤੋਂ ਭੇਜੀ ਹੈ ਸਾਨੂੰ ਕੁਲਵੰਤ ਮਾਨ, ਖੁਸ਼ਪ੍ਰੀਤ ਕੁਮਾਰ, ਗੁਰਨੂਰ, ਹਰਵਿੰਦਰ, ਰਾਜਾ ਸਿੰਘ, ਕੁਲਵਿੰਦਰ ਕੌਰ ਮਾਨ। ਅੰਬਾਲਾ ਤੋਂ ਭੇਜੀ ਹੈ ਸਾਨੂੰ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਪ੍ਰਿਯੰਕਾ, ਜੈਪ੍ਰਕਾਸ਼, ਰਾਹੁਲ, ਨੂਰ, ਨਮਨ, ਸਿਮਰਤ, ਗੁਰਕੀਰਤ, ਗੁਰੂਸ਼ਬਦ, ਰਾਹੁਲ, ਹਿਮਾਂਸ਼ੀ, ਸਿਧਾਰਥ। ਇਹਨਾਂ ਸਾਰੇ ਪਸੰਦ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਰਣਜੀਤ ਬਾਵਾ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿਸ ਵਿੱਚ ਅਸੀਂ ਤੁਹਾਡੀਆਂ ਹੀ ਭੇਜੀਆਂ ਹੋਈਆਂ ਚਿੱਠੀਆਂ ਪੜ੍ਹਦੇ ਹਾਂ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਘੁੜਿਆਲਾ ਤੋਂ। ਤ੍ਰਿਲੋਕ ਸਿੰਘ, ਸ਼ਿਵਜੋਤ ਸਿੰਘ, ਰਾਜਦੀਪ, ਗੁਰਸਿਮਰਨ, ਰਹਿਮਤ ਕੌਰ, ਬਲਤੇਜ ਸਿੰਘ, ਨਵੀਂ ਸਿੰਘ, ਮਾਡਲ ਟਾਊਨ ਤੋਂ ਭੇਜੀ ਹੈ ਕਰਨਾਲ ਤੋਂ ਸੁਧੀਰ, ਸੰਦੀਪ, ਸੁਨੀਤਾ, ਰੀਆ, ਜਗਮੋਹਨ, ਇਸ਼ਪ੍ਰੀਤ, ਸੋਨੀਆ, ਭੋਲਾ, ਡਾਕਟਰ ਅਮਨਜੀਤ, ਸੁਖਮੰਦਰ, ਅੰਮ੍ਰਿਤਪਾਲ ਕੌਰ, ਰਹਿਮਤ, ਬਲਤੇਜ ਸਿੰਘ। ਇੰਨਾ ਸਾਰੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਸਰਬਸਿੱਧ ਚਿੰਨ ਚੀਮਾ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਅਗਲੀ ਚਿੱਠੀ ਪੜ੍ਹਦੇ ਹਾਂ ਅਸੀਂ ਜੋ ਕਿ ਸਾਨੂੰ ਭੇਜੀ ਹੈ ਰੋਪੜ ਤੋਂ ਹਰਦੀਪ ਸਿੰਘ, ਜਸਬੀਰ, ਜਵਾਲਾ, ਧਰਮਵੀਰ, ਜਗਵੀਰ, ਸੰਦੀਪ, ਸੁਨੀਤਾ, ਰੀਆ, ਜਗਮੋਹਨ, ਇਸ਼ਪ੍ਰੀਤ, ਸੋਨੀਆ। ਮੁਕਤਸਰ ਤੋਂ ਭੇਜੀ ਹੈ ਸਾਨੂੰ ਪ੍ਰੇਮ ਸਿੰਘ, ਮਨਜੀਤ ਕੌਰ, ਕਰਨਵੀਰ, ਸਾਧਨਾ, ਦਿਸ਼ਾ, ਦਰਸ਼ਨ, ਮਲਕੀਤ, ਦੁਪਿੰਦਰ, ਵਰਿੰਦਰ, ਸਿਮਰਨ, ਏਕਮ, ਦਮਨ, ਨਵਜੋਤ। ਪਟਿਆਲਾ ਤੋਂ ਭੇਜੀ ਹੈ ਸਾਨੂੰ ਮੁਕੇਸ਼, ਨੀਲਮ, ਨਿਤਨ, ਪਲਕ। ਇਹਨਾਂ ਸਾਰੇ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਦਲੇਰ ਮਹਿੰਦੀ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਅਗਲੀ ਚਿੱਠੀ ਤੁਹਾਨੂੰ ਭੇਜੀ ਹੈ ਮੁੱਲਾਪੁਰ ਮੰਡੀ ਤੋਂ ਰਜੇਸ਼, ਅਰੁਣਾ, ਦੀਪਕ, ਗੌਤਮ, ਬਿੱਟੂ, ਮਾਟੂ, ਬਿੱਟੀ, ਨੀਲਮ, ਸੰਜੀਵ, ਸਵੀਟੀ, ਕ੍ਰਿਸ਼ਨਾ ਗੋਪਾਲ। ਜਲੰਧਰ ਤੋਂ ਸਾਨੂੰ ਭੇਜੀ ਚਿੱਠੀ ਰਮੇਸ਼ ਲਾਲ, ਅਵਿਨਾਸ਼, ਕਾਂਤਾ, ਅਰੁਣਾ ਕੁਮਾਰ, ਸਪਨਾ, ਮਧੂਸੂਦਨ, ਹਿਮਾਂਸ਼ੀ, ਸਿਧਾਰਥ। ਲੁਧਿਆਣਾ ਤੋਂ ਭੇਜੀ ਹੈ ਸਾਨੂੰ ਚਿੱਠੀ ਵਿਨੋਦ, ਅਮਿਤ, ਮਾਧਵੀ, ਸਵਰਨ ਸ਼ਰਮਾ, ਗੁਰਮੰਨਤ, ਆਸ਼ਾ ਰਾਣੀ, ਅਸ਼ੋਕ, ਸਤੀਸ਼, ਹਰੀਸ਼, ਸ਼ਿਫਾਲੀ, ਰਾਜ, ਅਵੀ, ਆਦਿੱਤਿਆ ਰਾਜ। ਇਹਨਾਂ ਸਾਰੇ ਪਸੰਦ 'ਚ ਅਸੀਂ ਅਗਲਾ ਗੀਤ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦ ਗੀਤ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਇਰੈਕਟਰ, ਆਕਾਸ਼ਵਾਣੀ, ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਪੰਚਕੂਲੇ ਤੋਂ ਆਸ਼ੂ, ਅਸ਼ਵਨੀ, ਗੋਬਿੰਦ, ਟੋਨੀ, ਲਵ, ਰਾਧਾ, ਭਾਵਨੀ, ਅਬੋਹਰ ਤੋਂ ਭੇਜੀ ਹੈ ਮਨਿੰਦਰ, ਵੇਦ ਪ੍ਰਕਾਸ਼, ਅਮਿਤ, ਅਜੇ, ਮੁਰਾਦਾਬਾਦ ਤੋਂ ਭੇਜੀ ਹੈ ਸਾਨੂੰ ਕਾਸਿਮ, ਨਦੀਮ, ਨਾਜ਼ਮਾ, ਧਰਮਸ਼ਾਲਾ ਤੋਂ ਭੇਜੀ ਹੈ ਸਾਨੂੰ ਚਿੱਠੀ ਸੀਤਾਰਾਮ ਕੇਸਰੀ, ਸੁੱਖਾ, ਕਾਲਾ। ਇਹਨਾਂ ਸਾਰੇ ਪਸੰਦ 'ਚ ਅਸੀਂ ਅਗਲਾ ਗੀਤ ਲਗਾ ਲੱਗੇ ਹਾਂ ਗੁਰਨਾਮ ਭੁੱਲਰ ਦੀ ਆਵਾਜ਼ ਵਿੱਚ, ਆਓ ਸੁਣਦੇ ਹਾਂ ਗੀਤ।

ਅੱਜ ਦਾ ਸਫ਼ਰ ਇੱਥੇ ਹੀ ਮੁਕਾਉਣ ਦਾ ਸਮਾਂ ਆ ਗਿਆ ਹੈ। ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਸਫ਼ਰ ਪਸੰਦ ਆਇਆ ਹੋਵੇਗਾ। ਸਾਡੇ ਨਾਲ ਬਿਤਾਇਆ ਹਰ ਪਲ ਤੁਹਾਡੇ ਚਿਹਰੇ 'ਤੇ ਮੁਸਕਾਨ ਲੈ ਕੇ ਆਇਆ ਹੋਵੇਗਾ। ਤੁਹਾਡਾ ਬੇਅੰਤ ਧੰਨਵਾਦ ਸਾਡੇ ਨਾਲ ਜੁੜੇ ਰਹਿਣ ਲਈ। ਫਿਰ ਮਿਲਾਂਗੇ ਨਵੇਂ ਗੀਤਾਂ ਅਤੇ ਨਵੇਂ ਚਿੱਠੀਆਂ ਨਾਲ। ਤਦ ਤੱਕ ਲਈ ਨਮਸਕਾਰ।

ਪ੍ਰਧਾਨਮੰਤਰੀ ਨਰੇਂਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨਮੰਤਰੀ ਐਂਥਨੀ ਅਲਬਾਨੀਜ਼ ਨੇ ਸਾਂਝੇ ਤੌਰ ਤੇ ਪਰਿਵਰਤਨਸ਼ੀਲ ਤਬਦੀਲੀ ਦਾ ਸਵਾਗਤ ਕੀਤਾ ਅਤੇ ਖੇਤਰੀ ਸਥਿਰਤਾ, ਊਰਜਾ ਸੁਰੱਖਿਆ ਅਤੇ ਤਕਨੀਕੀ ਨਵੀਨਤਾ ਲਈ ਵਿਆਪਕ ਢਾਂਚੇ ਨੂੰ ਅੰਤਿਮ ਰੂਪ ਦਿੱਤਾ ਗਿਆ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਅੱਜ ਭੁਵਨੇਸ਼ਵਰ ਵਿਚ ਉੜੀਸਾ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨੋਲੋਜੀ ਵਿਖੇ ਖੁੱਲ੍ਹੇ ਸਮੁੰਦਰ ਵਿਚ ਮੱਛੀ ਪਾਲਣ ਵਸੀਲਿਆਂ ਦੀ ਨਿਰੰਤਰ ਰਹਿਣ ਯੋਗ ਵਰਤੋਂ ਲਈ ਇਕ ਅਹਿਮ ਰਾਸ਼ਟਰੀ ਮਿਸ਼ਨ ਦੀ ਸ਼ੁਰੂਆਤ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਨਵੀਂ ਦਿੱਲੀ ਵਿਚ ਪੰਜਾਬ ਸਮੇਤ ਸਰਹੱਦੀ ਜ਼ਿਲ੍ਹਿਆਂ ਦੇ ਪੁਲਿਸ ਸੁਪਰੀਡੈਂਟਾਂ ਦੀ ਇਕ ਕਾਨਫਰੰਸ ਦੀ ਪ੍ਰਧਾਨਗੀ ਕੀਤੀ ਗਈ। ਸਰਕਾਰ ਨੇ ਭਾਰਤ ਨੂੰ ਆਰਟੀਫਿਸ਼ਲ ਇੰਟੈਲੀਜੈਂਸ ਏ ਆਈ ਤੇ ਆਧਾਰਿਤ ਹੱਲਾਂ ਲਈ ਇਕ ਆਲਮੀ ਕੇਂਦਰ ਵਜੋਂ ਕਾਇਮ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਏ। ਭਾਰਤ ਦੀ ਬ੍ਰਿਕਸ 2026 ਪ੍ਰਧਾਨਗੀ ਹੇਠ ਟਰਾਂਸਪੋਰਟ ਮੰਤਰੀਆਂ ਦੀ ਤੀਜੀ ਬ੍ਰਿਕਸ ਮੀਟਿੰਗ ਦੇ ਮੌਕੇ ਤੇ ਅੱਜ ਨਾਗਪੁਰ ਵਿਚ ਬ੍ਰਿਕਸ ਟਰਾਂਸਪੋਰਟ ਵਰਕਿੰਗ ਗਰੁੱਪ ਦੀ ਮੀਟਿੰਗ ਸ਼ੁਰੂ ਹੋ ਗਈ ਏ। ਕੇਂਦਰ ਸਰਕਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਸਰਕਾਰੀ ਸਕੂਲਾਂ ਵਿਚ 9ਵੀਂ ਤੋਂ 12ਵੀਂ ਦੀ ਜਮਾਤ ਵਿਚ ਪੜ੍ਹ ਰਹੇ ਅੰਤਯੋਦਿਆ ਅੰਨ ਯੋਜਨਾ ਪਰਿਵਾਰਾਂ ਦੇ ਵਿਦਿਆਰਥੀਆਂ ਲਈ ਸਕੂਲ ਫੀਸਾਂ ਦੀ ਪੂਰੀ ਮੁਆਫ਼ੀ ਨੂੰ ਮਨਜ਼ੂਰੀ ਦੇ ਦਿੱਤੀ ਏ। ਸਰਕਾਰ ਨੇ ਖੇਤੀਬਾੜੀ ਮਸ਼ੀਨੀਕਰਨ ਉਪ ਮਿਸ਼ਨ ਤਹਿਤ ਹੁਣ ਤੱਕ ਦੇਸ਼ ਭਰ ਵਿਚ ਵਿਅਕਤੀਗਤ ਕਿਸਾਨਾਂ ਨੂੰ 9,404 ਕਰੋੜ ਰੁਪਏ ਦੀਆਂ ਕਰੀਬ 22 ਲੱਖ ਖੇਤੀਬਾੜੀ ਮਸ਼ੀਨਾਂ ਵੰਡਣ ਦੀ ਹਮਾਇਤ ਕੀਤੀ ਏ। ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸ਼ਰਧਾ ਨਾਲ ਮਨਾਉਣ ਅਤੇ ਉਹਨਾਂ ਦੇ ਜੀਵਨ ਫਲਸਫੇ ਅਤੇ ਸਿੱਖਿਆਵਾਂ ਨੂੰ ਘਰ ਘਰ ਪਹੁੰਚਾਉਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਦਸਤਾਵੇਜ਼ੀ ਪ੍ਰੋਜੈਕਟ ਦੀ ਸ਼ੁਰੂਆਤ।

ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਫੁੱਲਾਂ ਦੀ ਖੇਤੀ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਸਰਕਾਰ ਬਾਗਬਾਨੀ ਸਕੀਮਾਂ ਤਹਿਤ ਫੁੱਲਾਂ ਦੇ ਬੀਜ ਉਤਪਾਦਨ ਕਰਨ ਵਾਲੇ ਕਿਸਾਨਾਂ ਨੂੰ 3 ਸਾਲਾਂ ਤੱਕ ਪ੍ਰਤੀ ਏਕੜ ਲਾਗਤ 'ਤੇ 40% ਸਬਸਿਡੀ ਜਾਂ ਵੱਧ ਤੋਂ ਵੱਧ 14,000 ਰੁਪਏ ਪ੍ਰਤੀ ਏਕੜ ਪ੍ਰਦਾਨ ਕਰ ਰਹੀ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸਰਕਾਰ ਸੂਬੇ ਵਿੱਚ ਨਹਿਰੀ ਸਿੰਜਾਈ ਨੂੰ ਮਜ਼ਬੂਤ ਕਰਨ, ਖੇਤੀਬਾੜੀ ਨੂੰ ਹੋਰ ਲਾਭਕਾਰੀ ਬਣਾਉਣ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅੱਜ ਬਹੁਤ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ।

ਪੰਜਾਬੀ ਫਿਲਮ ਸੰਗੀਤ ਪੇਸ਼ ਕਰ ਰਹੀ ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਵੱਲੋਂ ਪਿਆਰ ਭਰੀ ਮੁਸਕਰਾਹਟ ਭਰੀ ਨਮਸਕਾਰ ਅਦਾਬ ਤੇ ਸਤਿ ਸ਼੍ਰੀ ਅਕਾਲ। ਤੁਹਾਡੀ ਨਜ਼ਰ ਕਰ ਰਹੀ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਜੱਟ ਪੰਜਾਬੀ ਫਿਲਮ 'ਚੋਂ ਲਿਆ ਗਿਆ, ਆਵਾਜ਼ ਆਸ਼ਾ ਭੋਸਲੇ ਦੀ।

ਲੋ ਸੁਣੋ ਪ੍ਰੋਗਰਾਮ ਦਾ ਅਗਲਾ ਗੀਤ ਜੱਟ ਐਂਡ ਜੂਲੀਅਟ ਫਿਲਮ 'ਚੋਂ ਲਿਆ ਗਿਆ, ਆਵਾਜ਼ ਦਿਲਜੀਤ ਦੋਸਾਂਝ ਦੀ, ਸੰਗੀਤ ਨਿਰਦੇਸ਼ਕ ਨੇ ਜਤਿੰਦਰ ਸ਼ਾਹ।

0: ਪੰਜਾਬੀ ਫਿਲਮ ਸੰਗੀਤ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਪ੍ਰੋਗਰਾਮ 'ਚ ਅਗਲਾ ਗੀਤ ਚੋਰਨੀ ਫਿਲਮ 'ਚੋਂ ਲਿਆ ਗਿਆ, ਆਵਾਜ਼ ਹੰਸ ਰਾਜ ਹੰਸ ਦੀ।
1: ਸੋਹਣੇ ਕੁੜੇ

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਲੁਤਫ ਉਠਾ ਰਹੇ ਹੋ ਪੰਜਾਬੀ ਫਿਲਮ ਸੰਗੀਤ ਦਾ। ਪ੍ਰੋਗਰਾਮ 'ਚ ਅਗਲਾ ਗੀਤ ਹੁਸ਼ਿਆਰ ਸਿੰਘ ਫਿਲਮ ਦਾ, ਆਵਾਜ਼ ਸਤਿੰਦਰ ਸਰਤਾਜ ਦੀ, ਗੀਤਕਾਰ ਅਤੇ ਸੰਗੀਤਕਾਰ ਵੀ ਸਤਿੰਦਰ ਸਰਤਾਜ ਨੇ।

ਪੇਸ਼ ਹੈ ਪ੍ਰੋਗਰਾਮ ਦਾ ਆਖਰੀ ਗੀਤ, ਮਾਹੀ ਮੁੰਡਾ ਫਿਲਮ 'ਚੋਂ, ਆਵਾਜ਼ ਆਸ਼ਾ ਭੋਸਲੇ ਦੀ, ਅਤੇ ਗੀਤ ਤੁਹਾਡੇ ਰੇਡੀਓ ਸੈੱਟ 'ਤੇ।

ਹੁਣ ਤੁਸੀਂ ਸੁਣ ਰਹੇ ਸੀ ਪੰਜਾਬੀ ਫਿਲਮ ਸੰਗੀਤ ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ 'ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਪ੍ਰੇਰਿਤ ਹੁੰਦਾ ਹੈ ਤਾਂ ਇਸ ਨੂੰ ਚਾਰ ਸੁਨੇਹੇ ਪ੍ਰਤੀਤ ਹੁੰਦੇ ਨੇ। ਇੱਕ ਦੂਸਰਾ ਜਿਗਿਆਸੂ ਹੈ, ਉਸ ਨੂੰ ਜਪਦਾ ਹੈ ਕਿ ਬੰਧਨ ਤੋਰ ਛੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਰਹਿ ਦੀਨ। ਉਸ ਨੂੰ ਇਹ ਤਿੰਨ ਸੁਨੇਹੇ ਪ੍ਰਤੀਤ ਹੁੰਦੇ ਨੇ। ਇੱਕ ਹੋਰ ਜਿਗਿਆਸੂ ਹੈ, ਉਸ ਨੂੰ ਜਪਦਾ ਹੈ ਕਿ ਬੰਧਨ ਤੋਰ ਛੋਰ ਵਿਖਿਆ ਤੇ, ਇਹ ਇੱਕ ਸੁਨੇਹਾ ਹੈ, ਅਤੇ ਗੁਰ ਕੋ ਸ਼ਬਦ ਮੇਰਾ ਹੀ ਰਹਿ ਦੀਨ, ਇਹ ਦੂਜਾ ਸੁਨੇਹਾ ਹੈ। ਪਰ ਇੱਕ ਹੋਰ ਜਿਗਿਆਸੂ ਹੈ, ਉਹ ਇਸੇ ਤੁਕ ਨੂੰ ਅਰਥ ਸਮਝਣ ਉਪਰੰਤ ਇਹ ਸਮਝਦਾ ਹੈ ਕਿ ਸੁਨੇਹਾ ਇਹ ਨਿਕਲ ਰਿਹਾ ਹੈ ਕਿ ਬੰਧਨ ਤੋਰ ਛੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਰਹਿ ਦੀਨ। ਉਹ ਸਾਰੀ ਤੁਕ ਵਿੱਚੋਂ ਗੁਰਬਾਣੀ ਦਾ ਇੱਕੋ ਸੁਨੇਹਾ ਪ੍ਰਾਪਤ ਕਰਦਾ ਹੈ। ਹੁਣ ਅਸੀਂ ਦੇਖਦੇ ਹਾਂ ਕਿ ਇਸ ਤੁਕ ਵਾਂਗੂ ਗੁਰਬਾਣੀ ਦੀ ਹਰ ਤੁਕ ਦੇ ਵੱਖ ਵੱਖ ਪ੍ਰਕਾਰਾਂ ਦੇ ਸੁਨੇਹੇ ਅਸੀਂ ਪ੍ਰਾਪਤ ਕਰ ਰਹੇ ਹਾਂ, ਜਿਸ ਤਰ੍ਹਾਂ ਗੁਰਬਾਣੀ ਦੀ ਉਹ ਤੁਕ ਸਾਡੇ ਜਿਗਿਆਸੂ ਦੇ ਗੁਰਮੁਖ ਪਿਆਰੇ ਦੇ ਮਨ ਨੂੰ ਟੁੰਬ ਰਹੀ ਹੈ, ਉਸ ਤਰ੍ਹਾਂ ਦੇ ਸੁਨੇਹੇ ਉਹ ਪ੍ਰਾਪਤ ਕਰ ਰਿਹਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਗੁਰੂ ਸਾਹਿਬ ਵੱਲੋਂ ਵੀ ਕੋਈ ਨਿਰਦੇਸ਼ ਹੈ ਵਿੱਚੋਂ ਕਿਹੜਾ ਸੁਨੇਹਾ ਜਾਂ ਕਿੰਨੇ ਸੁਨੇਹੇ ਅਤੇ ਕਿਹੜੇ ਸੁਨੇਹੇ ਪ੍ਰਾਪਤ ਕਰਨੇ ਹਨ। ਇਹ ਗੁਰਬਾਣੀ ਦਾ ਮੌਲਿਕ ਪਰਿਪੇਖ ਹੋਏਗਾ, ਗੁਰੂ ਸਾਹਿਬ ਵੱਲੋਂ ਕੀ ਨਿਰਦੇਸ਼ ਹੈ। ਅਤੇ ਉਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਗੁਰਬਾਣੀ ਵਿੱਚ, ਗੁਰਬਾਣੀ ਦੀ ਤੁਕ ਵਿੱਚ ਅਧਿਆਤਮਕ ਮਹੱਤਵ, ਅਧਿਆਤਮਕ ਰਮਜ਼ਾਂ ਕਿਹੜੀਆਂ ਨੇ, ਹੁਣ ਜਿਹੜੀ ਅਸੀਂ ਤੁਕ ਵਿਚਾਰ ਰਹੇ ਹਾਂ, ਬੰਧਨ ਵਿਖਿਆ ਸ਼ਬਦ ਅਤੇ ਹੀਰ ਹੈ, ਇਹ ਅਧਿਆਤਮਕ ਰਮਜ਼ਾਂ ਨੇ। ਜੇਕਰ ਗੁਰੂ ਸਾਹਿਬ ਦਾ ਨਿਰਦੇਸ਼ ਇਹ ਹੋਵੇ ਕਿ ਬੰਧਨ ਵਿਖਿਆ ਸ਼ਬਦ ਅਤੇ ਹੀਰ ਹੈ ਦਾ ਇੱਕੋ ਜਿਹਾ ਸਮਾਨਾਂਤਰ ਇਸਦਾ ਪਰਿਪੇਖ ਹੈ, ਇਸ ਨੂੰ ਸਮਝਣਾ ਹੈ, ਤਾਂ ਇਸ ਤੁਕ ਵਿੱਚ ਗੁਰੂ ਸਾਹਿਬ ਦਾ ਨਿਰਦੇਸ਼ ਚਾਰ ਘਰਾਂ ਵਾਲਾ ਹੋਵੇਗਾ। ਤਾਂ ਇਸ ਤੁਕ ਦਾ ਪਾਠ ਅਤੇ ਇਸ ਤੁਕ ਦਾ ਗਾਇਨ ਚਾਰ ਘਰਾਂ ਅਨੁਸਾਰ ਇਵੇਂ ਹੋਏਗਾ। ਬੰਧਨ ਤੋਰ ਛੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਰਹਿ ਦੀਨ। ਤੋ ਇਸ ਤਰ੍ਹਾਂ ਸਾਨੂੰ ਇਸ ਤੁਕ ਵਿੱਚੋਂ ਚਾਰ ਘਰ ਪ੍ਰਾਪਤ ਹੋਏ। ਪਰ ਜੇਕਰ ਗੁਰੂ ਸਾਹਿਬ ਦਾ ਨਿਰਦੇਸ਼ ਬੰਧਨ ਵਿਖਿਆ ਅਤੇ ਸ਼ਬਦ ਨੂੰ ਇੱਕੋ ਜਿਹਾ ਅਧਿਆਤਮਕ ਮਹੱਤਵ ਦੇਣ ਦਾ ਹੋਏ ਤਾਂ ਇਸ ਤੁਕ ਵਿੱਚ ਗੁਰੂ ਸਾਹਿਬ ਦਾ ਨਿਰਦੇਸ਼ ਤਿੰਨ ਘਰਾਂ ਵਾਲਾ ਹੋਏਗਾ। ਤਾਂ ਤੁਕ ਦਾ ਪਾਠ ਅਤੇ ਤੁਕ ਦਾ ਗਾਇਨ ਤਿੰਨ ਘਰਾਂ ਅਨੁਸਾਰ ਇਵੇਂ ਹੋਏਗਾ। ਬੰਧਨ ਤੋਰ ਛੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਰਹਿ ਦੀਨ। ਤੋ ਇਸ ਤਰ੍ਹਾਂ ਅਸੀਂ ਇਸੇ ਤੁਕ ਵਿੱਚੋਂ ਤਿੰਨ ਸੁਨੇਹੇ ਤਿੰਨ ਘਰਾਂ ਦੇ ਰੂਪ ਵਿੱਚ ਪ੍ਰਾਪਤ ਕੀਤੇ। ਪਰ ਜੇਕਰ ਮਾਇਆ ਦੇ ਬੰਧਨਾਂ ਨੂੰ ਤੋੜ ਕੇ ਇੱਕ ਪਾਸੇ ਅਤੇ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਉਣ ਦਾ ਇਹ ਦੋਨਾਂ ਦਾ ਇੱਕ ਇੱਕ ਘਰ ਦਾ ਨਿਰਦੇਸ਼ ਜੇ ਹੋਏ ਤਾਂ ਇਸ ਤੁਕ ਵਿੱਚ ਦੋ ਘਰ ਹੋਣਗੇ ਅਤੇ ਤੁਕ ਦਾ ਪਾਠ ਗਾਇਨ ਦੋ ਘਰਾਂ ਅਨੁਸਾਰ ਇਵੇਂ ਹੋਏਗਾ। ਬੰਧਨ ਤੋਰ ਛੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਰਹਿ ਦੀਨ। ਪਰ ਜੇਕਰ ਗੁਰੂ ਸਾਹਿਬ ਦਾ ਨਿਰਦੇਸ਼ ਇਹ ਹੋਏ ਕਿ ਮਨ ਵਿੱਚ ਗੁਰੂ ਸ਼ਬਦ ਵਸਾ ਲੈਣ ਨਾਲ ਮਾਇਆ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ ਤਾਂ ਸਾਰੀ ਤੁਕ ਦਾ ਇੱਕੋ ਘਰ ਹੋ ਜਾਵੇਗਾ। ਇਹ ਘਰ ਪਹਿਲੇ ਦੀਆਂ ਤੁਕਾਂ ਦਾ ਵਿਧਾਨ ਹੁੰਦਾ ਹੈ। ਤਾਂ ਅਜਿਹੀ ਤੁਕ ਦਾ ਪਾਠ ਇੱਕ ਘਰ ਅਨੁਸਾਰ ਇਵੇਂ ਹੋਵੇਗਾ। ਬੰਧਨ ਤੋਰ ਛੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਰਹਿ ਦੀਨ। ਇਸ ਅਨੁਸਾਰ ਗੁਰੂ ਸਾਹਿਬ ਵੱਲੋਂ ਹਰ ਸ਼ਬਦ ਦਾ ਘਰ ਨਿਰਧਾਰਿਤ ਕੀਤਾ ਜਾਂਦਾ ਹੈ। ਫਿਰ ਉਸ ਸ਼ਬਦ ਦੀਆਂ ਸਾਰੀਆਂ ਤੁਕਾਂ ਅਜਿਹੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਦੇ ਗੁਰਮਤਿ ਦੇ ਸੁਨੇਹੇ ਉਸ ਦੇ ਘਰ ਦੇ ਸ਼ਬਦ ਦੇ ਘਰ ਦੇ ਅਨੁਸਾਰ ਹੁੰਦੇ ਹਨ। ਇਸ ਤੁਕ ਵਿੱਚ ਦੇ ਸ਼ਬਦ ਦੇ ਸਿਰਲੇਖ ਵਿੱਚ ਗੁਰੂ ਸਾਹਿਬ ਵੱਲੋਂ ਮੌਲਿਕ ਗੁਰਮਤਿ ਸੁਨੇਹੇ ਪ੍ਰਾਪਤ ਕਰਨ ਲਈ ਘਰ ਪੰਜਵਾਂ ਸੁਭਾਹਿਮਾਨ ਹੈ। ਗੁਰਬਾਣੀ ਦੇ ਘਰ ਪੰਜਵੇਂ ਦੇ ਵਿਧਾਨ ਅਨੁਸਾਰ ਜੋ ਸ਼ਬਦ ਘਰ ਪੰਜਵੇਂ ਵਿੱਚ ਹੁੰਦਾ ਹੈ ਉਸ ਸ਼ਬਦ ਦੇ ਹਰ ਪਦੇ ਵਿੱਚ ਪੰਜ ਘਰ ਹੁੰਦੇ ਹਨ, ਭਾਵ ਹਰ ਪਦੇ ਵਿੱਚ ਗੁਰਬਾਣੀ ਦੇ ਪੰਜ ਸੁਨੇਹੇ ਹੁੰਦੇ ਹਨ। ਹੁਣ ਜਿਸ ਸ਼ਬਦ ਦੀ ਇਹ ਤੁਕ ਹੈ ਉਸ ਸ਼ਬਦ ਦੇ ਹਰ ਪਦੇ ਵਿੱਚ ਦੋ ਦੋ ਤੁਕਾਂ ਹਨ, ਭਾਵ ਦੁਤੁਕੇ ਪਦੇ ਹਨ, ਹਰ ਪਦੇ ਵਿੱਚ ਦੋ ਦੋ ਤੁਕਾਂ ਹਨ। ਜਿਹੜੀ ਅਸੀਂ ਤੁਕ ਵਿਚਾਰ ਰਹੇ ਹਾਂ, ਬੰਧਨ ਤੋਰ ਛੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਰਹਿ ਦੀਨ, ਇਹ ਪਦੇ ਦੀ ਇੱਕ ਤੁਕ ਹੈ। ਇਸ ਤੋਂ ਇਲਾਵਾ ਪਦੇ ਦੀ ਇੱਕ ਹੋਰ ਤੁਕ ਹੈ, ਦੂਸਰੀ ਤੁਕ ਹੈ, ਰੂਪ ਅਨਰੂਪ ਮੋਰੋ ਕਛੁ ਨਾ ਵਿਚਾਰਿਓ, ਪ੍ਰੇਮ ਗਹਿਓ ਮੋਹੇ ਹਰ ਰੰਗ ਪੀਨ। ਜੋ ਦੂਸਰੀ ਤੁਕ ਹੈ ਉਸ ਵਿੱਚ ਦੋ ਘਰ ਹਨ। ਇੱਕ ਘਰ ਹੈ ਕਿ ਮੇਰਾ ਰੂਪ ਕੁਰੂਪ ਨਹੀਂ ਵਿਚਾਰਿਆ ਗੁਰੂ ਸਾਹਿਬ ਨੇ, ਰੂਪ ਅਨੁਰੂਪ ਮੋਰੋ ਕਛੁ ਨਾ ਵਿਚਾਰਿਓ, ਇਹ ਇੱਕ ਘਰ ਹੈ। ਉਹਨਾਂ ਨੇ

ਮੈਨੂੰ ਪ੍ਰੇਮ ਨਾਲ ਭਿਜਾ ਦਿੱਤਾ। ਪ੍ਰੇਮ ਗਹਿਓ ਮੈਨੂੰ ਫੜ ਲਿਆ, ਮੋਹੇ ਹਰ ਰੰਗ ਪੀਣ, ਮੈਨੂੰ ਆਪਣਾ ਰੰਗ ਨਾਲ ਭਿਓ ਕੇ। ਤੋ ਇਹ ਦੋ ਘਰ ਦੂਸਰੀ ਤੁਕ ਵਿੱਚ ਹਨ, ਇਸ ਕਰ ਕਿਉਂਕਿ ਘਰ ਪੰਜਵੇਂ ਦਾ ਇਹ ਸ਼ਬਦ ਹੈ, ਪਦੇ ਵਿੱਚ ਦੋ ਤੁਕਾਂ ਨੇ, ਦੂਜੀ ਤੁਕ ਵਿੱਚ ਦੋ ਘਰ ਨੇ, ਤਾਂ ਪਹਿਲੀ ਤੁਕ ਵਿੱਚ ਹੁਣ ਤਿੰਨ ਘਰ ਹੋਣਗੇ। ਇਹ ਤਿੰਨ ਘਰ ਹੁਣ ਕਿਹੜੇ ਨੇ? ਇਸ ਦਾ ਭਾਵ ਜਿਹੜੇ ਅਸੀਂ ਵੱਖ ਵੱਖ ਪ੍ਰਕਾਰ ਇੱਕ ਤੁਕ ਵਿੱਚੋਂ ਵਿਚਾਰ ਰਹੇ ਸੀ, ਪਹਿਲੀ ਤੁਕ ਜੋ ਪਦੇ ਦੀ ਹੈ, ਬੰਧਨ ਤੋਰ ਇੱਕ ਘਰ, ਛੋਰ ਬਿਖਿਆ ਤੇ ਦੂਜਾ ਘਰ, ਗੁਰ ਕੋ ਸ਼ਬਦ ਮੇਰਾ ਹੀ ਰਹਿ।

0: ਵਿਚਕਾਰ ਇੱਕ ਤੁਕ ਵਿੱਚੋਂ ਵਿਚਾਰ ਰਹੇ ਸੀ। ਪਹਿਲੀ ਤੁਕ ਜੋ ਪਦੇ ਦੀ ਹੈ, ਬੰਧਨ ਤੋਰ ਇੱਕ ਘਰ, ਛੋਰ ਬਿਖਿਆ ਤੇ ਦੂਜਾ ਘਰ, ਗੁਰ ਕੋ ਸ਼ਬਦ ਮੇਰਾ ਹੀ ਰਹਿ ਦੀਨ, ਤੇ ਗੁਰੂ ਦਾ ਸ਼ਬਦ ਮੇਰੇ ਹਿਰਦੇ 'ਚ ਵਾਸਾ ਕਰਦਾ ਹੈ। ਤੋ ਇਹ ਤਿੰਨ ਘਰ, ਤੋ ਇਸ ਦਾ ਭਾਵ ਹੋਇਆ ਜਿਹੜੇ ਚਾਰ ਪ੍ਰਕਾਰ ਦੇ ਤਰ੍ਹਾਂ ਨਾਲ ਸਾਡੇ ਮਨ ਨੂੰ ਟੁੰਬ ਰਹੀ ਸੀ ਇੱਕ ਤੁੱਕ, ਅਸੀਂ ਜਦੋਂ ਗੁਰੂ ਸਾਹਿਬ ਦਾ ਸੁਨੇਹਾ ਗੁਰੂ ਸਾਹਿਬ ਦੇ ਅਨੁਸਾਰ ਜਦੋਂ ਲੈਂਦੇ ਹਾਂ, ਇਸ ਤੁੱਕ ਨੂੰ ਅਸੀਂ ਪੜ੍ਹਾਂਗੇ, ਇਸ ਤੁੱਕ ਨੂੰ ਗਾਵਾਂਗੇ। ਬੰਧਨ ਤੋਰ ਛੋਰ ਬਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਰਹਿ ਦੀਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਦੇ ਸੁਨੇਹੇ ਰੂਪੀ ਘਰਾਂ ਨੂੰ ਨਿਰਧਾਰਤ ਕਰਨਾ ਅਤਿ ਮਹੱਤਵਪੂਰਨ ਹੈ। ਇਸ ਲਈ ਘਰ ਆਧਾਰਿਤ ਗੁਰਬਾਣੀ ਸੰਥਿਆ ਜ਼ਰੂਰੀ ਹੈ। ਘਰ ਆਧਾਰਿਤ ਗੁਰਬਾਣੀ ਸੰਥਿਆ ਰਾਹੀਂ ਅਸੀਂ ਗੁਰੂ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਗੁਰਬਾਣੀ ਦਾ ਪਾਠ ਉਵੇਂ ਕਰਨ ਦੇ ਪਾਤਰ ਬਣ ਸਕਦੇ ਹਾਂ ਜਿਵੇਂ ਗੁਰੂ ਸਾਹਿਬ ਸਾਨੂੰ ਨਿਰਦੇਸ਼ ਕਰ ਰਹੇ ਹਨ। ਗੁਰਬਾਣੀ ਦੇ ਪਾਠ ਦੀ ਮੌਲਿਕਤਾ ਅਤੇ ਇਕਸਾਰਤਾ ਦੀ ਸੰਭਾਲ ਲਈ ਗੁਰੂ ਸਾਹਿਬਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਘਰ ਦਾ ਵਿਧਾਨ ਸੁਭਾਇਮਾਨ ਕੀਤਾ ਗਿਆ ਹੈ। ਸ਼ਬਦਾਂ ਛੰਤਾਂ ਦੇ ਸਿਰਲੇਖਾਂ ਵਿੱਚ ਘਰ ਪਹਿਲਾ, ਘਰ ਦੂਜਾ, ਘਰ ਤੀਜਾ, ਘਰ ਚੌਥਾ, ਘਰ ਪੰਜਵਾਂ ਜਿਹੇ ਸਿਰਲੇਖ ਸੁਭਾਇਮਾਨ ਹਨ। ਇਹ ਸਿਰਲੇਖ ਦਰਸਾਉਂਦੇ ਹਨ ਕਿ ਗੁਰਬਾਣੀ ਦੀਆਂ ਤੁਕਾਂ ਵਿੱਚ ਗੁਰਬਾਣੀ ਦੇ ਸੁਨੇਹਿਆਂ ਨੂੰ ਕਿਵੇਂ ਸਮਝਣਾ ਹੈ। ਸ਼ਬਦ ਦੀਆਂ ਤੁਕਾਂ ਦਾ ਗਾਇਨ ਵੀ ਘਰਾਂ ਅਨੁਸਾਰ ਕਰਨਾ ਹੁੰਦਾ ਹੈ। ਇਉਂ ਗੁਰਬਾਣੀ ਦਾ ਘਰ ਗੁਰਬਾਣੀ ਦੇ ਸੁਨੇਹਿਆਂ ਨੂੰ ਗੁਰੂ ਸਾਹਿਬ ਅਨੁਸਾਰ ਸਮਝਣ ਦਾ ਵਿਧਾਨ ਹੈ। ਗੁਰਬਾਣੀ ਦੇ ਅਰਥਾਂ ਦੀ ਸਮਝ ਨਾਲ ਗੁਰਬਾਣੀ ਦੀਆਂ ਤੁਕਾਂ ਦੇ ਭਾਗ ਤਾਂ ਕੀਤੇ ਜਾ ਸਕਦੇ ਹਨ, ਪਰ ਜਦੋਂ ਗੁਰਬਾਣੀ ਦੀਆਂ ਤੁਕਾਂ ਦੇ ਭਾਗ ਅਸੀਂ ਗੁਰਬਾਣੀ ਦੇ ਘਰ ਦੇ ਵਿਧਾਨ ਦੀ ਸੋਝੀ ਨਾਲ ਕਰਦੇ ਹਾਂ ਤਾਂ ਤੁਕਾਂ ਦੇ ਭਾਗ ਤੁਕਾਂ ਦੇ ਘਰ ਹੋ ਜਾਂਦੇ ਹਨ। ਇਉਂ ਗੁਰਬਾਣੀ ਦੀਆਂ ਤੁਕਾਂ ਦੇ ਘਰ ਸੰਬੰਧੀ ਗੁਰੂ ਸਾਹਿਬਾਨ ਵੱਲੋਂ ਕੀਤੇ ਨਿਰਦੇਸ਼ਾਂ ਅਨੁਸਾਰ ਨਿਰਧਾਰਤ ਭਾਗ ਕਰਨ ਨਾਲ, ਉਸ ਅਨੁਸਾਰ ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਗਾਇਨ ਕਰਨ ਨਾਲ ਗੁਰਬਾਣੀ ਦਾ ਅਸਲ ਅਧਿਆਤਮਕ ਆਨੰਦ ਪਹੁੰਚਿਆ ਜਾ ਸਕਦਾ ਹੈ।
1: ਗੁਰਬਾਣੀ ਵਿੱਚ ਘਰ ਦਾ ਸਿਧਾਂਤ, ਇਹ ਵਾਰਤਾ ਸੁਣਾ ਰਹੇ ਸਨ ਡਾਕਟਰ ਚਰਨ ਕਮਲ ਸਿੰਘ। ਗੁਰਮਤਿ ਸੰਗੀਤ ਵਿੱਚ ਪ੍ਰਚਲਿਤ ਸਾਰੇ ਤਾਲ ਭਾਰਤੀ ਸ਼ਾਸਤਰੀ ਸੰਗੀਤ ਵਿੱਚੋਂ ਹੀ ਸਿੱਧੇ ਤੌਰ 'ਤੇ ਪ੍ਰਯੋਗ ਹੋ ਰਹੇ ਨੇ। ਭਾਵੇਂ ਕੁਝ ਨਵੇਂ ਤਾਲਾਂ ਦੇ ਸਰੂਪ ਅਤੇ ਕੁਝ ਨਵੇਂ ਤਾਲ ਵੀ ਇਸਤੇਮਾਲ ਕੀਤੇ ਜਾ ਰਹੇ ਹਨ, ਪਰ ਇਹਨਾਂ ਨੂੰ ਵਜਾਉਣ ਦੀ ਪਰੰਪਰਾ ਅਤੇ ਮੂਲ ਵਿਧੀ ਵਿਧਾਨ ਪਹਿਲਾਂ ਤੋਂ ਪ੍ਰਚਲਿਤ ਭਾਰਤੀ ਸ਼ਾਸਤਰੀ ਸੰਗੀਤ ਦੀ ਪਰੰਪਰਾ ਅਨੁਸਾਰ ਹੀ ਰਹਿੰਦੀ ਹੈ।

ਕੋਲ ਕੁਮਾਈ ਲਾਲਨਾ ਗੁਰਮਨ ਦੀਨਾ ਸੁਣ ਸ਼ਬਦ ਤੁਮਾਰਾ ਮੇਰਾ ਮਨ ਪੀਨਾ। ਇਸ ਸ਼ਬਦ ਦਾ ਗਾਇਨ ਕੀਤਾ ਸੀ ਭਾਈ ਬਖਸ਼ੀਸ਼ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ। ਗੁਰਮਤਿ ਸੰਗੀਤ ਦੇ ਆਚਾਰੀਆਂ ਦੇ ਨਿਰਣੇ ਅਨੁਸਾਰ ਆਸਾ ਕੀ ਵਾਰ ਦੀ ਚੌਂਕੀ ਦੇ ਆਰੰਭ ਵਿੱਚ ਮੰਗਲਾ ਚਰਨ ਜਾਂ ਬੰਦਨਾ ਦੇ ਤੌਰ ਤੇ ਸ਼ਬਦ ਦਾ ਗਾਇਨ ਕਰਨ ਲਈ ਗਾਇਨ ਵਿੱਚ ਯੱਕਾ ਤਾਲ ਜਾਂ ਏਕ ਤਾਲ, ਫਿਰ ਸਲੋਕ ਦੇ ਗਾਇਨ ਉਪਰੰਤ ਪੌੜੀ ਦਾ ਗਾਇਨ ਖੁੱਲ੍ਹਾ ਹੱਥ ਵਜਾਉਂਦੇ ਹੋਏ ਪੌੜੀ ਤਾਲ ਵਿੱਚ ਚੌਂਕੀ ਦੀ ਸਮਾਪਤੀ ਦੀ ਮਰਿਆਦਾ ਗੁਰੂ ਸਾਹਿਬਾਨ ਨੇ ਬੱਧੀ ਹੈ। ਚਾਰ ਤਾਲ, ਆੜਾ ਚੌਤਾਲ ਅਤੇ ਭਿੰਨ ਭਿੰਨ ਸ਼ੈਲੀਆਂ ਵਾਸਤੇ ਵੱਖੋ ਵੱਖਰੇ ਤਾਲਾਂ ਦੀ ਵਰਤੋਂ ਗੁਰਮਤਿ ਸੰਗੀਤ ਵਿੱਚ ਕੀਤੀ ਜਾਂਦੀ ਹੈ। ਪੜਤਾਲ ਗਾਇਨ ਕਰਦੇ ਸਮੇਂ ਵੱਖ ਵੱਖ ਕਰਾਂ ਜਾਂ ਤਾਲਾਂ ਨੂੰ ਵਜਾਇਆ ਜਾਂਦਾ ਹੈ, ਪਰ ਖਾਸ ਗੱਲ ਇਹ ਹੈ ਕਿ ਸ਼ਬਦ ਦੀ ਸਮਾਪਤੀ ਸ਼ਬਦ ਦੇ ਆਰੰਭ ਸਮੇਂ ਸ਼ੁਰੂ ਕੀਤੇ ਗਏ ਤਾਲ ਦੇ ਨਾਲ ਹੀ ਹੁੰਦੀ ਹੈ। ਆਓ ਸਰਵਣ ਕਰਦੇ ਹਾਂ ਭਾਈ ਅਵਤਾਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ। ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6 ਵਜਣ ਵਾਲੇ ਨੇ ਹੁਣੇ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਸਮਾਚਾਰ।

ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ 'ਚ ਸੁਣੋਗੇ ਕੰਮ ਦੀਆਂ ਗੱਲਾਂ, ਨਰਮੇ ਦੀ ਗੁਲਾਬੀ ਸੁੰਡੀ ਅਤੇ ਰਸ ਚੂਸਣ ਵਾਲੇ ਕੀੜੇ 'ਤੇ ਗੱਲਬਾਤ ਕਰਨਗੇ ਡਾਕਟਰ ਵਿਜੇ ਕੁਮਾਰ, ਰੁੱਖ ਲਗਾਉਣੇ 'ਤੇ ਗੱਲਬਾਤ ਕਰਨਗੇ ਡਾਕਟਰ ਐੱਸ ਐੱਚ ਸਰਲੈਚ, ਇਸ ਤੋਂ ਇਲਾਵਾ ਗੀਤ ਸੰਗੀਤ, ਕੱਲ੍ਹ ਦੇ ਪ੍ਰੋਗਰਾਮ 'ਤੇ ਮੌਸਮ ਦੇ ਹਾਲ ਬਾਰੇ ਜਾਣਕਾਰੀ ਦਿੱਤੀ ਜਾਏਗੀ। ਸੱਤ ਵੱਜ ਕੇ 55 ਮਿੰਟ 'ਤੇ ਸੁਣੋਗੇ ਆਬਸ਼ਾਰ ਪ੍ਰੋਗਰਾਮ 'ਚ ਚੰਦ ਗਜ਼ਲਾਂ, ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਸੁਣੋਗੇ ਰਾਤ 8

0: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆ ਸੁਣਦੇ ਹਾਂ ਦੇਸ਼ ਗਾਨ।

0: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਹੈ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਨਵੀਂ ਦਿੱਲੀ ਵਿੱਚ ਪੰਜਾਬ ਸਮੇਤ ਸਰਹੱਦੀ ਜ਼ਿਲ੍ਹਿਆਂ ਦੇ ਪੁਲਿਸ ਸੁਪਰਡੈਂਟਾਂ ਦੀ ਇੱਕ ਕਾਨਫਰੰਸ ਦੀ ਪ੍ਰਧਾਨਗੀ। ਪੰਜਾਬ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ 11 ਅਤੇ 12 ਜੁਲਾਈ ਨੂੰ ਸੂਬੇ ਭਰ ਦੇ ਸਾਰੇ ਵੋਟ ਕੇਂਦਰਾਂ 'ਤੇ ਗਣਨਾ ਫਾਰਮ ਜਮ੍ਹਾਂ ਕਰਾਉਣ ਲਈ 2 ਦਿਨਾਂ ਵਿਸ਼ੇਸ਼ ਕੈਂਪ ਲਾਇਆ ਜਾਏਗਾ। ਪੰਜਾਬ ਰਾਜ ਕਰ ਵਿਭਾਗ ਵੱਲੋਂ ਜਲੰਧਰ ਸਥਿਤ ਇੱਕ ਫਰਮ ਦੇ ਮਾਲਕ ਨੂੰ 55.35 ਕਰੋੜ ਰੁਪਏ ਦੇ ਫਰਜ਼ੀ ਬਿਲਿੰਗ ਘੁਟਾਲੇ ਦੇ ਸਬੰਧ 'ਚ ਗ੍ਰਿਫਤਾਰ ਕੀਤਾ ਗਿਆ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਜੰਮੂ ਕਸ਼ਮੀਰ ਦੇ ਮੰਤਰੀ ਸ੍ਰੀ ਸਤੀਸ਼ ਸ਼ਰਮਾ ਨੇ ਦੋਵਾਂ ਰਾਜਾਂ ਦੇ ਕਿਸਾਨਾਂ ਦੀ ਬਿਹਤਰੀ ਲਈ ਅੰਤਰਰਾਜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ। ਅਤੇ ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ 5 ਮੈਚਾਂ ਦੀ 2020 ਅੰਤਰਰਾਸ਼ਟਰੀ ਲੜੀ ਦਾ 4th ਮੈਚ ਅੱਜ ਰਾਤ ਬ੍ਰਿਸਟਲ

ਤੇ ਕਾਉਂਟੀ ਗਰਾਊਂਡ ਵਿਖੇ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਸਰਹੱਦੀ ਜ਼ਿਲ੍ਹਿਆਂ ਦੇ ਪੁਲਿਸ ਸੁਪਰਡੈਂਟਾਂ ਦੀ ਕਾਨਫਰੰਸ ਦੀ ਪ੍ਰਧਾਨਗੀ ਕਰ ਰਹੇ ਨੇ। ਪੰਜਾਬ, ਜੰਮੂ ਕਸ਼ਮੀਰ, ਉੱਤਰਾਖੰਡ, ਰਾਜਸਥਾਨ, ਗੁਜਰਾਤ, ਉੱਤਰ ਪ੍ਰਦੇਸ਼, ਬਿਹਾਰ, ਪੱਛਮ ਬੰਗਾਲ ਅਤੇ ਉੱਤਰ ਪੂਰਬ ਸਮੇਤ ਸਰਹੱਦੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਿਸ ਸੁਪਰਡੈਂਟ ਇਸ ਕਾਨਫਰੰਸ ਵਿੱਚ ਹਿੱਸਾ ਲੈ ਰਹੇ ਨੇ। ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਇਸ ਕਾਨਫਰੰਸ ਵਿੱਚ ਸ਼ਮੂਲੀਅਤ ਕਰ ਰਹੇ ਨੇ। ਇਸ ਕਾਨਫਰੰਸ ਦਾ ਉਦੇਸ਼ ਸੰਵੇਦਨਸ਼ੀਲ ਸਰਹੱਦੀ ਖੇਤਰਾਂ ਵਿੱਚ ਮੌਜੂਦਾ ਸਥਿਤੀ ਦਾ ਮੁਲਾਂਕਣ ਕਰਕੇ ਅਤੇ ਲਾਗੂ ਕਰਨ ਨੂੰ ਬਿਹਤਰ ਬਣਾਉਣ ਲਈ ਉਪਾਵਾਂ ਦੀ ਪਛਾਣ ਕਰਕੇ ਦੇਸ਼ ਦੇ ਸਰਹੱਦੀ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਇਹ ਮੀਟਿੰਗ ਗੈਰ ਕਾਨੂੰਨੀ ਪ੍ਰਵਾਸ ਵਿਰੁੱਧ ਕੇਂਦਰ ਸਰਕਾਰ ਦੀ ਤੀਬਰ ਮੁਹਿੰਮ ਦਰਮਿਆਨ ਮਹੱਤਵਪੂਰਨ ਮੰਨੀ ਜਾ ਰਹੀ ਏ। ਗੈਰ ਕਾਨੂੰਨੀ ਪ੍ਰਵਾਸ ਦੇਸ਼ ਦੇ ਪੂਰਬੀ ਹਿੱਸੇ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਥਿਤ ਜ਼ਿਲ੍ਹਿਆਂ ਦੀ ਆਬਾਦੀ ਨੂੰ ਬਦਲਣ ਵਿੱਚ ਇੱਕ ਯੋਜਨਾਬੱਧ ਕੋਸ਼ਿਸ਼ ਰਹੀ ਏ। ਘੁਸਪੈਠ ਤੋਂ ਇਲਾਵਾ ਮੀਟਿੰਗ ਵਿੱਚ ਗੈਰ ਕਾਨੂੰਨੀ ਪ੍ਰਵਾਸ ਅਤੇ ਆਬਾਦੀ ਤਬਦੀਲੀ, ਸਰਹੱਦੀ ਸੁਰੱਖਿਆ, ਡਰੋਨ ਖਤਰੇ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਮੁੱਦਿਆਂ ਤੇ ਚਰਚਾ ਹੋਣ ਦੀ ਉਮੀਦ ਏ। ਇਹ ਕਾਨਫਰੰਸ ਕੇਂਦਰ ਸਰਕਾਰ ਵੱਲੋਂ ਕੁਝ ਮਹੀਨੇ ਪਹਿਲਾਂ ਲਏ ਗਏ ਫੈਸਲੇ ਦੇ ਪਿਛੋਕੜ ਵਿੱਚ ਹੋ ਰਹੀ ਏ। ਉਸ ਫੈਸਲੇ ਵਿੱਚ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਹੋ ਰਹੀਆਂ ਆਬਾਦੀ ਸੰਬੰਧੀ ਤਬਦੀਲੀਆਂ ਦੀ ਹੱਦ ਦੀ ਜਾਂਚ ਕਰਨ ਅਤੇ ਉਹਨਾਂ ਨੂੰ ਜ਼ਿੰਮੇਵਾਰ ਕਾਰਕਾਂ ਦੀ ਪਛਾਣ ਕਰਨ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ। ਪੰਜਾਬ ਭਰ ਵਿੱਚ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਤਹਿਤ ਘਰ ਘਰ ਜਾ ਕੇ ਗਣਨਾ ਫਾਰਮ ਭਰਨ ਦੀ ਕਾਰਵਾਈ ਚੱਲ ਰਹੀ ਏ ਅਤੇ ਇਹ ਕਾਰਜ 24 ਜੁਲਾਈ ਤੱਕ ਜਾਰੀ ਰਹੇਗਾ। ਇਸ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ 11 ਅਤੇ 12 ਜੁਲਾਈ ਦਿਨ ਸ਼ਨਿਚਰਵਾਰ ਅਤੇ ਐਤਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ ਸੂਬੇ ਭਰ ਦੇ ਸਾਰੇ ਵੋਟ ਕੇਂਦਰਾਂ 'ਤੇ 2 ਦਿਨਾਂ ਵਿਸ਼ੇਸ਼ ਕੈਂਪ ਲਾਇਆ ਜਾ ਰਿਹਾ ਹੈ, ਜਿਸ ਨਾਲ ਵੋਟਰ ਆਪਣੇ ਗਣਨਾ ਫਾਰਮ ਭਰ ਸਕਦੇ ਨੇ ਅਤੇ ਜਮ੍ਹਾਂ ਕਰਵਾ ਸਕਦੇ ਨੇ। ਸੂਬੇ ਦੇ ਵੋਟਰਾਂ ਨੂੰ ਇਨ੍ਹਾਂ ਕੈਂਪਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦਿਆਂ ਮੁੱਖ ਚੋਣ ਅਫਸਰ ਪੰਜਾਬ ਸ਼੍ਰੀਮਤੀ ਅਨੰਦਿਤਾ ਮਿੱਤਰਾ ਨੇ ਕਿਹਾ ਕਿ ਜੇਕਰ ਕਿਸੇ ਨੇ ਅਜੇ ਤੱਕ ਆਪਣਾ ਗਣਨਾ ਫਾਰਮ ਨਹੀਂ ਭਰਿਆ ਹੈ ਤਾਂ ਤੁਰੰਤ ਆਪਣੇ ਬੂਥ ਪੱਧਰ ਦੇ ਅਧਿਕਾਰੀ BLO ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਇਸ ਵਿਸ਼ੇਸ਼ ਕੈਂਪ ਦੌਰਾਨ ਆਪਣੇ ਨਜ਼ਦੀਕੀ ਵੋਟ ਕੇਂਦਰ 'ਤੇ ਸੰਪਰਕ ਹੋ ਸਕਦਾ ਹੈ। ਉਹਨਾਂ ਇਹ ਵੀ ਕਿਹਾ ਕਿ 3 ਅਗਸਤ ਨੂੰ ਪ੍ਰਕਾਸ਼ਿਤ ਹੋਣ ਵਾਲੀ ਖਰੜਾ ਵੋਟਰ ਸੂਚੀ ਵਿੱਚ ਹਰੇਕ ਯੋਗ ਵੋਟਰ ਦਾ ਸ਼ਾਮਿਲ ਹੋਣਾ ਯਕੀਨੀ ਬਣਾਉਣ ਲਈ ਨਾਗਰਿਕਾਂ ਦੀ ਸਰਗਰਮ ਜਨਤਕ ਹਿੱਸੇਦਾਰੀ ਬੇਹੱਦ ਜ਼ਰੂਰੀ ਏ। ਉਹਨਾਂ ਅੱਗੇ ਕਿਹਾ ਕਿ ਬੂਥ ਪੱਧਰ ਦੇ ਅਧਿਕਾਰੀ BLO ਇਸ ਪ੍ਰਕਿਰਿਆ ਵਿੱਚ ਵੋਟਰਾਂ ਦੀ ਮਦਦ ਵਾਸਤੇ ਸਾਰੇ ਨਿਰਧਾਰਿਤ ਵੋਟ ਕੇਂਦਰਾਂ 'ਤੇ ਮੌਜੂਦ ਰਹਿਣਗੇ। ਪੰਜਾਬ ਰਾਜ ਕਰ ਵਿਭਾਗ ਨੇ ਜਲੰਧਰ ਸਥਿਤ ਇੱਕ ਫਰਮ ਦੇ ਮਾਲਕ ਨੂੰ 55.35 ਕਰੋੜ ਰੁਪਏ ਦੇ ਫਰਜ਼ੀ ਬਿਲਿੰਗ ਘੁਟਾਲੇ ਨੂੰ ਅੰਜਾਮ ਦੇਣ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਖਜ਼ਾਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਅਹਿਮ ਕਾਰਵਾਈ ਨੇ ਕਰੀਬ 8.35 ਕਰੋੜ ਰੁਪਏ ਦੇ ਇਨਪੁੱਟ ਟੈਕਸ ਕ੍ਰੈਡਿਟ ਦੇ ਫਰਜ਼ੀ ਲੈਣ ਦੇਣ ਨੂੰ ਸਫਲਤਾ ਨਾਲ ਰੋਕਿਆ, ਜੋ ਕਿ ਗਲਤ ਇੰਟੀਗ੍ਰੇਟਿਡ GST ਰਿਫੰਡ ਦਾਅਵਿਆਂ ਰਾਹੀਂ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾ ਰਿਹਾ ਸੀ। ਚੰਡੀਗੜ੍ਹ ਵਿਖੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਜਾਣਕਾਰੀ ਦੇ ਆਧਾਰ 'ਤੇ ਇਸ ਕਾਰਵਾਈ ਦਾ ਵੇਰਵਾ ਦਿੰਦਿਆਂ ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਜ GST ਵਿਭਾਗ ਨੇ ਜਲੰਧਰ ਦੀ ਮੈਸਰਸ ਰੈਮਸਨਸ ਕਾਰਪੋਰੇਸ਼ਨ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਹੈ। ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਿਆ ਕਿ ਇਹ ਫਰਮ ਮਾਲ ਦੀ ਅਸਲ ਸਪਲਾਈ ਕੀਤੇ ਬਿਨਾਂ GST ਇਨਵੋਇਸ ਜਾਰੀ ਕਰਕੇ ਵੱਡੇ ਪੱਧਰ 'ਤੇ ਫਰਜ਼ੀ ਬਿਲਿੰਗ ਅਤੇ ਫਰਜ਼ੀ ਇਨਪੁੱਟ ਟੈਕਸ ਕ੍ਰੈਡਿਟ ਘੁਟਾਲੇ ਵਿੱਚ ਸ਼ਾਮਿਲ ਸੀ। ਸ੍ਰੀ ਚੀਮਾ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਿਲ ਹੋਰ ਵਿਅਕਤੀਆਂ ਦੇ ਪੂਰੇ ਨੈਟਵਰਕ ਦੀ ਪਛਾਣ ਕਰਨ, ਇਸ ਫਰਜ਼ੀ ITC ਦੇ ਸਹੀ ਪ੍ਰਵਾਹ ਦਾ ਪਤਾ ਲਾਉਣ ਅਤੇ ਟੈਕਸ ਚੋਰੀ ਦੀ ਕੁੱਲ ਰਕਮ ਦਾ ਪਤਾ ਲਾਉਣ ਲਈ ਜਾਂਚ ਜਾਰੀ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਜੰਮੂ ਕਸ਼ਮੀਰ ਦੇ ਮੰਤਰੀ ਸ਼੍ਰੀ ਸਤੀਸ਼ ਸ਼ਰਮਾ ਨੇ ਅੱਜ ਚੰਡੀਗੜ੍ਹ 'ਚ ਕਿਸਾਨ ਭਵਨ ਵਿਖੇ ਦੋਵਾਂ ਰਾਜਾਂ ਦੇ ਕਿਸਾਨਾਂ ਦੀ ਬਿਹਤਰੀ ਲਈ ਅੰਤਰਰਾਜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ। ਸ੍ਰੀ ਖੁੱਡੀਆਂ ਨੇ ਸ੍ਰੀ ਸਤੀਸ਼ ਸ਼ਰਮਾ ਦੀ ਅਗਵਾਈ ਵਾਲੇ ਜੰਮੂ ਕਸ਼ਮੀਰ ਦੇ ਵਫਦ ਦਾ ਨਿੱਘਾ ਸਵਾਗਤ ਕੀਤਾ। ਇਸ ਮੀਟਿੰਗ ਦੌਰਾਨ ਪੰਜਾਬ ਅਤੇ ਜੰਮੂ ਕਸ਼ਮੀਰ ਦਰਮਿਆਨ ਪਸ਼ੂ ਧਨ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਦੋਵਾਂ ਰਾਜਾਂ ਦੇ ਆਪਸੀ ਸਹਿਯੋਗ ਦੇ ਮੌਕਿਆਂ ਦੀ ਘੋਖ ਕੀਤੀ ਗਈ। ਸ੍ਰੀ ਕੁੱਡੀਆ ਨੇ ਪੰਜਾਬ ਸਰਕਾਰ ਦੀ ਸੰਘੀ ਢਾਂਚੇ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਜ਼ੋਰ ਦੇ ਕੇ ਕਿਹਾ ਕਿ ਖੇਤੀਬਾੜੀ ਅਤੇ ਪਸ਼ੂ ਪਾਲਣ ਵਿੱਚ ਬਿਹਤਰੀਨ ਢੰਗ ਤਰੀਕਿਆਂ ਨੂੰ ਸਾਂਝਾ ਕਰਨਾ ਦੇਸ਼ ਦੇ ਵਿਕਾਸ ਲਈ ਬੇਹੱਦ ਲਾਹੇਵੰਦ ਅਤੇ ਜ਼ਰੂਰੀ ਏ। ਉਹਨਾਂ ਕਿਹਾ ਕਿ ਪੰਜਾਬ ਦੇਸ਼ ਦੇ ਮੋਹਰੀ ਦੁੱਧ ਉਤਪਾਦਕ ਸੂਬਿਆਂ ਵਿੱਚ ਸ਼ੁਮਾਰ ਏ ਅਤੇ ਇਹ ਵਿਚਾਰ ਚਰਚਾ ਦੁੱਧ ਦੇ ਉਤਪਾਦਨ ਨੂੰ ਵਧਾਉਣ, ਪਸ਼ੂ ਧਨ ਦੇ ਨਸਲ ਸੁਧਾਰ ਅਤੇ ਪਸ਼ੂ ਸਿਹਤ ਸੰਭਾਲ ਢਾਂਚੇ ਨੂੰ ਹੋਰ ਮਜ਼ਬੂਤ ਕਰਨ 'ਤੇ ਕੇਂਦਰਿਤ ਰਹੀ।
ਜੰਮੂ ਕਸ਼ਮੀਰ ਦੇ ਮੰਤਰੀ ਸਤੀਸ਼ ਸ਼ਰਮਾ ਨੇ ਪਸ਼ੂਆਂ ਦੀ ਸਿਹਤ

0: ਦਾ ਜਾਇਜ਼ਾ ਲੈਣ ਦੇ ਨਾਲ ਨਾਲ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਸਬਸਿਡੀਆਂ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਯਕੀਨੀ ਬਣਾਉਣ ਲਈ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ ਕਰਨ ਦੀ ਤਜਵੀਜ਼ ਰੱਖੀ। ਸ੍ਰੀ ਸ਼ਰਮਾ ਨੇ ਪੰਜਾਬ ਦੇ ਆਪਣੇ ਵੱਲੋਂ ਸਾਂਝੀ ਕੀਤੀ ਅਹਿਮ ਜਾਣਕਾਰੀ ਦੀ ਸ਼ਲਾਘਾ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਪਸ਼ੂ ਪਾਲਣ ਖੇਤਰ ਵਿੱਚ ਢਾਂਚਾਗਤ ਸਹਿਯੋਗ ਦੋਵਾਂ ਸੂਬਿਆਂ ਦੇ ਕਿਸਾਨਾਂ ਲਈ ਲਾਹੇਵੰਦ ਸਾਬਿਤ ਹੋਏਗਾ। ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ 892 ਆਧੁਨਿਕ ਆਂਗਨਵਾੜੀ ਕੇਂਦਰਾਂ ਦਾ ਨਿਰਮਾਣ ਮੁਕੰਮਲ ਕਰ ਲਿਆ ਹੈ। ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਰਾਜ ਵਿੱਚ ਬੱਚਿਆਂ ਪ੍ਰਤੀ ਸੁਖਾਵੇਂ ਬੁਨਿਆਦੀ ਢਾਂਚੇ ਦਾ ਤੇਜ਼ੀ ਨਾਲ ਪਸਾਰ ਕੀਤਾ ਜਾ ਰਿਹਾ ਅਤੇ ਇਸੇ ਲੜੀ ਤਹਿਤ 132 ਹੋਰ ਆਂਗਨਵਾੜੀ ਕੇਂਦਰ ਉਸਾਰੀ ਦੇ ਅੰਤਿਮ ਪੜਾਅ ਵਿੱਚ ਨੇ। ਇਸ ਦਾ ਉਦੇਸ਼ ਪੰਜਾਬ ਦੇ ਬੱਚਿਆਂ ਨੂੰ ਵਿਸ਼ਵ ਪੱਧਰੀ ਮੁੱਢਲੀ ਦੇਖਭਾਲ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਦਾ ਹੈ। ਮੰਤਰੀ ਨੇ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ 1024 ਨਵੇਂ ਆਂਗਨਵਾੜੀ ਕੇਂਦਰ ਬਣਾਉਣ ਦਾ ਟੀਚਾ ਰੱਖਿਆ ਸੀ। 892 ਕੇਂਦਰਾਂ ਦੀ ਉਸਾਰੀ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ, ਜਦੋਂ ਕਿ ਬਾਕੀ ਰਹਿੰਦੇ 132 ਕੇਂਦਰ ਉਸਾਰੀ ਦੇ ਅੰਤਿਮ ਪੜਾਅ ਵਿੱਚ ਨੇ ਅਤੇ ਜਲਦ ਹੀ ਪੂਰੇ ਕਰਕੇ ਸੂਬੇ ਦੇ ਬੱਚਿਆਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਹਰੇਕ ਬੱਚੇ ਭਾਵੇਂ ਉਸਦਾ ਕੋਈ ਵੀ ਆਰਥਿਕ ਪਿਛੋਕੜ ਹੋਵੇ ਨੂੰ ਮਹਿੰਗੇ ਪ੍ਰਾਈਵੇਟ ਸਕੂਲਾਂ ਦੀ ਤਰਜ਼ 'ਤੇ ਮਿਆਰੀ ਸ਼ੁਰੂਆਤੀ ਸਿੱਖਿਆ ਮਾਹੌਲ ਅਤੇ ਖੇਡ ਅਧਾਰਿਤ ਸਿੱਖਿਆ ਦੇ ਮੌਕੇ ਮਿਲਣ। ਉਨ੍ਹਾਂ ਅੱਗੇ ਕਿਹਾ ਕਿ ਇਹ ਕੇਂਦਰ ਕੁਪੋਸ਼ਣ ਨਾਲ ਨਜਿੱਠਣ, ਬੱਚਿਆਂ ਦੀ ਸਿਹਤ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੇ ਸਰੀਰਕ ਅਤੇ ਬੌਧਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਅਹਿਮ ਭੂਮਿਕਾ ਨਿਭਾਉਣਗੇ। ਕੇਂਦਰ ਸਰਕਾਰ ਨੇ ਖੇਤੀਬਾੜੀ ਮਸ਼ੀਨੀਕਰਨ ਉਪਮਿਸ਼ਨ ਤਹਿਤ ਹੁਣ ਤੱਕ ਦੇਸ਼ ਭਰ ਵਿੱਚ ਵਿਅਕਤੀਗਤ ਕਿਸਾਨਾਂ ਨੂੰ 9,404 ਕਰੋੜ ਰੁਪਏ ਦੀਆਂ ਕਰੀਬ 22 ਲੱਖ ਖੇਤੀਬਾੜੀ ਮਸ਼ੀਨਾਂ ਵੰਡਣ 'ਚ ਮਦਦ ਕੀਤੀ ਹੈ। ਇਹ ਮਿਸ਼ਨ 2014-15 ਵਿੱਚ ਖੇਤੀ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ, ਜੋ ਦੇਸ਼ ਵਿੱਚ ਖੇਤੀਬਾੜੀ ਉਤਪਾਦਕਤਾ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਹਲਕਾ ਗੜਸ਼ੰਕਰ ਤੋਂ ਵਿਧਾਇਕ ਸ੍ਰੀ ਜੈ ਕਿਸ਼ਨ ਸਿੰਘ ਰੋੜੀ ਨੇ ਪਿੰਡ ਸੋਲੀ ਵਿਖੇ ਕਰਵਾਈ ਗਈ ਲੋਕ ਮਿਲਣੀ ਦੌਰਾਨ ਪਿੰਡ ਵਾਸੀਆਂ ਨਾਲ ਰੂਬਰੂ ਹੋ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਧਿਆਨ ਨਾਲ ਸੁਣਿਆ। ਲੋਕਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਸਪੀਕਰ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਅਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਤਰਨ ਤਾਰਨ ਦੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ ਸੇਵਾ ਮੁਕਤ ਨੇ ਦੱਸਿਆ ਹੈ ਕਿ ਫੌਜ, ਸਮੁੰਦਰੀ ਫੌਜ, ਹਵਾਈ ਫੌਜ, PSF, ITBP, CRPF ਅਤੇ CISF ਵਿੱਚ ਭਰਤੀ ਹੋਣ ਲਈ ਪ੍ਰੀ ਰਿਕਰੂਟਮੈਂਟ ਕੋਰਸ ਵੀ ਜੁਲਾਈ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੋਰਸ ਵਿੱਚ ਸਾਬਕਾ ਫੌਜੀਆਂ, ਫੌਜੀਆਂ ਦੀਆਂ ਵਿਧਵਾਵਾਂ ਅਤੇ ਵੀਰ ਨਾਰੀਆਂ, ਸੇਵਾ ਨਿਭਾ ਰਹੇ ਫੌਜੀਆਂ ਅਤੇ ਸਿਵਲੀਅਨਾਂ ਦੇ ਬੱਚਿਆਂ ਦੇ ਰੋਸ਼ਨ ਭਵਿੱਖ ਨੂੰ ਮੁੱਖ ਰੱਖਦਿਆਂ ਭਰਤੀ ਹੋਣ ਵਾਸਤੇ ਸਰੀਰਕ ਯੋਗਤਾ ਅਤੇ ਲਿਖਤੀ ਇਮਤਿਹਾਨ ਦੀ ਤਿਆਰੀ ਕਰਾਈ ਜਾਏਗੀ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ 5 ਮੈਚਾਂ ਦੀ 2020 ਅੰਤਰਰਾਸ਼ਟਰੀ ਲੜੀ ਦਾ ਚੌਥਾ ਮੈਚ ਅੱਜ ਰਾਤ ਬ੍ਰਿਸਟਲ ਦੇ ਕਾਉਂਟੀ ਗਰਾਊਂਡ ਵਿਖੇ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 10 ਵਜੇ ਸ਼ੁਰੂ ਹੋਏਗਾ। ਭਾਰਤੀ ਟੀਮ ਲੜੀ ਵਿੱਚ 0-2 ਨਾਲ ਪਿੱਛੇ ਹੈ, ਜਿਸ ਕਾਰਨ ਇਹ ਮੈਚ ਜਿੱਤਣਾ ਜ਼ਰੂਰੀ ਹੈ। ਆਖਿਰ 'ਚ ਖਾਸ ਖਬਰਾਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਨਵੀਂ ਦਿੱਲੀ ਵਿੱਚ ਪੰਜਾਬ ਸਮੇਤ ਸਰਹੱਦੀ ਜ਼ਿਲ੍ਹਿਆਂ ਦੇ ਪੁਲਿਸ ਸੁਪਰਡੈਂਟਾਂ ਦੀ ਕਾਨਫਰੰਸ ਦੀ ਪ੍ਰਧਾਨਗੀ। ਪੰਜਾਬ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਕਹਿਣ ਸੋਧ ਤਹਿਤ 11 ਅਤੇ 12 ਜੁਲਾਈ ਨੂੰ ਸੂਬੇ ਭਰ ਦੇ ਸਾਰੇ ਵੋਟ ਕੇਂਦਰਾਂ 'ਤੇ ਗਣਨਾ ਫਾਰਮ ਜਮ੍ਹਾਂ ਕਰਾਉਣ ਲਈ 2 ਦਿਨਾਂ ਵਿਸ਼ੇਸ਼ ਕੈਂਪ ਲਾਇਆ ਜਾਏਗਾ। ਪੰਜਾਬ ਰਾਜਕਾਰ ਵਿਭਾਗ ਵੱਲੋਂ ਜਲੰਧਰ ਸਥਿਤ ਇੱਕ ਫਰਮ ਦੇ ਮਾਲਕ ਨੂੰ 55.35 ਕਰੋੜ ਰੁਪਏ ਦੇ ਫਰਜ਼ੀ ਬਿਲਿੰਗ ਘੁਟਾਲੇ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਆਜੋ ਆਜੋ ਆਜੋ ਸ਼ਿੰਗਾਰਾ ਸਿੰਘ ਜੀ, ਆਜੋ ਬੱਚਿਆਂ ਵਾਲਿਓ ਆਜੋ।
1: ਜੈ ਹਿੰਦ ਜੀ, ਰੁਲੀਆ ਰਾਮ ਜੀ, ਜੈ ਹਿੰਦ,
0: ਜੈ ਹਿੰਦ ਜੀ, ਜੈ ਹਿੰਦ ਜੀ।

0: ਜੀ ਸ਼ਿੰਗਾਰਾ ਸਿੰਘ ਜੀ ਬੱਚਿਆਂ ਵਾਲੇ ਕੀ ਹਾਲ ਚਾਲ ਹੈ ਤੁਹਾਡਾ?
1: ਹਾਲ ਚਾਲ ਤਕੜਾ ਜੀ, ਬਹੁਤ ਵਧੀਆ। ਵੱਲ ਨੇ, ਤੁਸੀਂ ਸੁਣਾਓ ਠੀਕ ਠਾਕ?
0: ਹਾਲ ਚਾਲ ਤਕੜਾ। ਦੇਖੋ ਸਿਆਣੇ ਕਹਿੰਦੇ ਵੀ ਹੈ ਤੇ ਗਾਉਣ ਵਾਲੇ ਨੇ ਗਾਇਆ ਵੀ ਹੈ
1: ਜੀ,
0: ਵੀ ਜ਼ਿੱਦ ਨਾਲ ਮਸਲੇ ਵਿਗੜ ਜਾਂਦੇ ਆ ਤੇ ਰਜ਼ਾਮੰਦੀ ਕਰਨ ਲਾਉਣੇ ਬੜ ਜਾਂਦੇ।
1: ਸਹੀ ਗੱਲ ਆ, ਗੱਲ ਸਹੀ।
0: ਇਹ ਜ਼ਿੱਦ ਹੈ ਨਾ ਜਿਹੜੀ ਜ਼ਰੂਰਤ ਤੋਂ ਜ਼ਿਆਦਾ
1: ਜੀ,
0: ਜ਼ਿੱਦ ਔਰ ਜ਼ਿੱਦ ਦੇ ਵਿੱਚ ਫਰਕ ਹੈ। ਜਿਹੜੀ ਜ਼ਰੂਰਤ ਤੋਂ ਜ਼ਿਆਦਾ ਜ਼ਿੱਦੀ ਸੁਭਾਅ ਬੰਦੇ ਦਾ ਹੋਣਾ
1: ਜੀ,
0: ਇਹ ਉਹਨੂੰ ਕਿਤੇ ਨਾ ਕਿਤੇ ਮਤਲਬ ਉਹਦੀ ਤਰੱਕੀ ਦੇ ਰਸਤੇ 'ਚ ਲਾ ਲਓ ਜਾਂ ਆਮ ਜਿਹੜਾ ਹੈ ਜ਼ਿੰਦਗੀ ਦੇ ਵਰਤਾਰੇ ਦੇ ਵਿੱਚ ਲਾ ਲਓ
1: ਜੀ,
0: ਪਿਛਲੀ ਕਤਾਰ ਦੇ ਵਿੱਚ ਖੜਾ ਕਰ ਦਿੰਦਾ।
1: ਗੱਲ ਤੁਹਾਡੀ ਬਿਲਕੁਲ ਸਹੀ ਆ। ਦੇਖੋ, ਜ਼ਿੱਦੀ ਹੋਣਾ ਚੰਗੀ ਗੱਲ ਆ, ਪਰ ਕਿਸੇ ਚੰਗੇ ਕੰਮ ਲਈ
0: ਜ਼ਿੱਦ ਕਰੋ,
1: ਠੀਕ ਨਹੀਂ? ਜ਼ਿੱਦ 'ਚ ਫਰਕ ਹੁੰਦਾ। ਸੋ ਕਈ ਵਾਰੀ ਇਹੋ ਜਿਹੇ ਰਿਸ਼ਤੇ ਵਿਗਾੜ ਵੀ ਲੈਂਦੇ, ਇੱਦਾਂ ਦੀ ਜ਼ਿੱਦ ਕਰਨ ਵਾਲੇ ਲੋਕ ਜਿਹੜੇ ਆ, ਰਿਸ਼ਤੇ ਐਂ ਵਿਗਾੜਦੇ ਆ, ਮੁੜ ਕੇ ਜੁੜਦੇ ਨਹੀਂ ਆ।
0: ਦੇਖੋ ਰਿਸ਼ਤਾ ਤਾਂ ਸ਼ਿੰਗਾਰਾ ਸਿੰਘ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਨਾ
1: ਜੀ,
0: ਰਿਸ਼ਤਾ ਉਹ ਜਿੱਦਾਂ ਆਪਾਂ ਕਹਿੰਦੇ ਕਿ ਐਸੀ ਤੰਦ ਹੈ
1: ਜੀ,
0: ਜੇ ਇੱਕ ਵਾਰੀ ਗੰਢ ਪੈ ਗਈ ਉਹਨੇ ਨਿਕਲਣਾ ਨਹੀਂ ਹੈ।
1: ਉਹ ਤਾਂ ਗੰਢ ਪੈ ਗਈ ਜੀ, ਫਿਰ
0: ਉਹ ਤਾਂ ਪਏਗੀ, ਉਹਨੂੰ ਲੱਖ ਤੁਸੀਂ ਸਵਾਰਨ ਦੀ ਕੋਸ਼ਿਸ਼ ਕਰ ਲਓ ਜਿੱਦਾਂ ਤੁਸੀਂ ਕਿਹਾ ਨਾ, ਔਰ ਵਿਗੜਦੇ ਜ਼ਿੱਦ ਕਰਕੇ ਹੀ ਹੈ।
1: ਸਹੀ ਗੱਲ ਹੈ,
0: ਵਿਗਾੜ ਜਿਹੜਾ ਆਉਂਦਾ ਹੈ ਜ਼ਿੱਦ ਕਰਕੇ, ਜ਼ਿੱਦੀ ਸੁਭਾਅ ਕਰਕੇ ਆਉਂਦਾ ਹੈ
1: ਜੀ।
0: ਜੇ ਥੋੜਾ ਅਸੀਂ ਆਪਣੇ ਸੁਭਾਅ ਤੇ ਨਿਯੰਤਰਣ ਰੱਖੀਏ ਹੈ ਨਾ, ਉਹਨੂੰ ਆਪਣੇ ਕਾਬੂ ਚ ਰੱਖੀਏ ਤੇ ਬਹੁਤ ਸਾਰੇ ਰਿਸ਼ਤਿਆਂ ਦਾ ਘਾਣ ਅਸੀਂ ਬਚਾ ਸਕਦੇ ਹਾਂ,
1: ਬਚਾ ਸਕਦੇ ਹਾਂ। ਕਈ ਵਾਰੀ ਇਹੋ ਜਿਹੇ ਮਾਨਸਿਕ ਰੋਗੀ ਵੀ ਹੁੰਦੇ ਆ, ਜ਼ਿਆਦਾ ਮਾਨਸਿਕ ਰੋਗੀ ਹੋਣ ਕਰਕੇ ਘਰਾਂ ਦੇ ਵਿੱਚ ਕਲੇਸ਼ ਜਿਹੜਾ ਆ ਉਹ ਅੱਜ ਕੱਲ੍ਹ ਦੇਖਣ ਨੂੰ ਮਿਲਦਾ
0: ਆ।
1: ਸੋ ਇਹ ਮਾਨਸਿਕ ਰੋਗੀ, ਇਹਨਾਂ ਦੀ ਦਵਾਈ ਵੀ ਚੱਲਦੀ ਆ ਜੀ ਕਈ ਵਾਰ,
0: ਬਿਲਕੁਲ ਬਿਲਕੁਲ,
1: ਤੇ ਕਈ ਵਾਰ ਠੀਕ ਵੀ ਹੋ ਜਾਂਦੇ ਆ।
0: ਸੜਕਾਂ ਤੇ ਦੇਖ ਲਓ ਤੁਸੀਂ,
1: ਹਾਂ,
0: ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਜ਼ਿੱਦ
1: ਜੀ,
0: ਉਹ ਇੱਕ ਐਸੀ ਜ਼ਿੱਦ ਹੈ ਜਿਹਦੇ ਨਾਲ ਕਿੰਨੇ ਪਰਿਵਾਰ ਜਿਹੜੇ ਆ ਉਹ ਖਤਮ ਹੋ ਗਏ।
1: ਹੋ ਗਏ ਆ ਜੀ, ਹੁੰਦੇ ਵੀ ਆ, ਡੇਲੀ ਹੁੰਦੇ ਆ, ਰੋਜ਼ਾਨਾ ਦੇਖਦੇ ਆ,
0: ਹੈ ਨਾ?
1: ਹਾਂਜੀ।
0: ਦੇਖ, ਇਹ ਨਿਆਣਿਆਂ ਵਾਲੀ ਜ਼ਿੱਦ ਜਿਹੜੀ ਹੈ ਨਾ, ਜ਼ਿੰਦਗੀ ਦੇ ਨਾਲ ਬਹੁਤੀ ਲੰਮੀ ਨਹੀਂ ਚੱਲਦੀ
1: ਜੀ।
0: ਇੱਕ ਤਾਂ ਦੇਖੋ ਨਿਆਣ ਮਤ ਹੈ ਜਾਂ ਆਪਾਂ ਇਹ ਉਮਰ ਨਿਆਣੀ ਜਿਹੜੀ ਹੁੰਦੀ ਆ, ਉਹਦੇ 'ਚ ਤਾਂ ਮੰਨ ਲਿਆ ਕਿ ਨਿਆਣਾ ਕਿਸੇ ਚੀਜ਼ ਲਈ ਜ਼ਿੱਦ ਕਰਦਾ ਹੈ, ਜਦੋਂ ਮਾਂ ਬਾਪ ਉਹਦੀ ਪੂਰਤੀ ਕਰਦੇ ਹੈ, ਪਰ ਜਦੋਂ ਬੰਦਾ ਆਪਣੀ ਸਮਝ ਦਾ ਮਾਲਕ ਬਣ ਜਾਂਦਾ,
1: ਸਹੀ ਗੱਲ ਹੈ,
0: ਉਹਨੂੰ ਚੰਗੇ ਮਾੜੇ ਦਾ ਪਤਾ ਹੈ ਕਿ ਇਹ ਚੀਜ਼ ਚੰਗੀ ਹੈ, ਇਹ ਚੀਜ਼ ਮਾੜੀ ਹੈ, ਤੇ ਫਿਰ ਉਹ ਉਸ ਚੀਜ਼ ਦੀ ਜ਼ਿੱਦ ਕਰੇ ਸ਼ਿੰਗਾਰਾ ਸਿੰਘ ਜੀ, ਫਿਰ ਕਿਤੇ ਨਾ ਕਿਸੇ ਉਸ ਬੰਦੇ ਦੀ ਬੁੱਧੀ ਤੇ ਉਸ ਬੰਦੇ ਦੇ ਵਿਵੇਕ ਤੇ ਸ਼ੱਕ ਦੀ ਗੁੰਜਾਇਸ਼ ਬੰਦੇ ਨੂੰ ਰਹਿੰਦੀ ਹੈ।
1: ਬਿਲਕੁਲ, ਤੁਹਾਡੀ ਗੱਲ ਸਹੀ ਹੈ। ਕਈ ਵਾਰ ਦੇਖੋ ਮਜਬੂਰੀ ਹੁੰਦੀ ਬੰਦੇ ਨੂੰ ਅੱਗੇ ਜਾਣ ਦੀ, ਅਲੱਗ ਚੀਜ਼ ਆ
0: ਉਹ, ਅਲੱਗ ਚੀਜ਼,
1: ਤੇ ਜਿਹੜੀ ਆ ਤੁਸੀਂ ਸ਼ਰਤਾਂ ਲਾ ਕੇ ਜਾਂ ਤੁਸੀਂ ਐਵੇਂ ਮੈਂ ਅੱਗੇ ਨਿਕਲਣਾ ਜੀ, ਉਹ ਤਾਂ ਮਾੜੀ ਗੱਲ ਆ,
0: ਮਾੜੀ ਗੱਲ ਹੈ। ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਬੱਚਿਆਂ ਵਾਲਿਓ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਇੱਕ ਦੂਜੇ ਤੋਂ ਅੱਗੇ ਹੈ ਨਾ, ਆਪਾਂ ਕਹਿੰਦੇ ਕਿ ਯਾਰ ਤਰੱਕੀ ਕਰਨੀ ਹੈ, ਤਰੱਕੀ ਦੀ ਜ਼ਿੱਦ ਹੈ, ਪਰ ਉਹ ਵੀ ਇੱਕ ਮਰਿਆਦਾ 'ਚ ਹੈ ਸ਼ਿੰਗਾਰਾ ਸਿੰਘ
1: ਜੀ,
0: ਉਹ ਵੀ ਹੱਦ ਤੋਂ ਜ਼ਿਆਦਾ ਜ਼ਿੱਦੀ ਸੁਭਾਅ ਕਰਕੇ ਵੀ ਆਪਾਂ ਕਹੀਏ ਕਿ ਮੈਂ ਕਿਸੇ ਨੂੰ ਜਿਹੜਾ ਆਪਣੇ ਤੋਂ ਅੱਗੇ ਨਿਕਲ ਨਹੀਂ ਦੇਣਾ ਤਰੱਕੀ, ਉਹ ਵੀ ਕਿਤੇ ਨਾ ਕਿਤੇ ਫਿਰ ਜ਼ਿੰਦਗੀ ਨੂੰ ਤੁਹਾਨੂੰ ਨਾ ਐਸੀ ਜਗ੍ਹਾ 'ਤੇ ਖੜਾ ਕਰ ਦਿੰਦਾ ਵੀ ਜਿੱਥੋਂ ਤੁਸੀਂ ਸਫਲਤਾ ਬਾਰੇ ਸੋਚ ਹੀ ਨਹੀਂ ਸਕਦੇ।
1: ਦੇਖੋ, ਗੱਲ ਹੈ ਕਿ ਜਿਹੜੀ ਚੀਜ਼ ਤੁਹਾਡੀ ਆ ਤੁਹਾਨੂੰ ਮਿਲ ਕੇ
0: ਮਿਲ ਜਾਣੀ, ਹੱਸ ਕੇ ਜਾਈਏ। ਦੇਖੋ, ਦਾਤੇ ਦਾ ਤਾਂ ਜਿੱਦਾਂ ਕਹਿੰਦੇ ਵਰਤਾਰਾ ਐਸਾ
1: ਜੀ,
0: ਜੋ ਤੁਹਾਡਾ ਹੈ, ਜੋ ਤੁਹਾਨੂੰ ਮਿਲਣਾ ਹੈ ਸ਼ਿੰਗਾਰਾ ਸਿੰਘ ਜੀ, ਉਹ ਤੁਹਾਡਾ ਹੀ ਆ, ਉਹ ਤੁਹਾਨੂੰ ਮਿਲਣਾ
1: ਮਿਲਣਾ ਮਿਲਣਾ।
0: ਜੋ ਤੁਹਾਡਾ ਨਹੀਂ ਹੈ ਤੇ ਜਿਹਨੂੰ ਤੁਸੀਂ ਪਾਉਣ ਦੀ ਜ਼ਿੱਦ ਕਰਦੇ ਹੋ, ਉਹ ਤਾਂ ਅਸੀਂ ਪ੍ਰਾਪਤ ਕਰਕੇ ਵੀ ਖੁਆ ਕੇ ਬਹਿ ਜਾਓਗੇ।
1: ਗੱਲ ਤੁਹਾਡੀ ਸਹੀ ਆ। ਦੇਖੋ, ਪਰਮਾਤਮਾ ਨੂੰ ਪਤਾ ਵੀ ਮੈਂ ਚੀਜ਼ ਇਹਨੂੰ ਦੇਣੀ ਕਿ ਨਹੀਂ ਦੇਣੀ। ਕਈ ਵਾਰੀ ਇੱਕ ਜ਼ਹਿਰ ਹੁੰਦਾ ਨਾ ਜੀ, ਆਪਾਂ ਪਰਮਾਤਮਾ ਤੋਂ ਮੰਗਦੇ ਸਾਨੂੰ ਆਹ ਚੀਜ਼ ਦੇ ਦੇ, ਸਾਨੂੰ ਲੋੜ ਆ, ਪਰਮਾਤਮਾ ਨਹੀਂ ਦਿੰਦਾ,
0: ਨਹੀਂ ਦਿੰਦਾ,
1: ਉਹਨੂੰ ਪਤਾ ਵੀ ਇਹ ਵਿਅਕਤੀ ਆ ਜਾਂ ਕੋਈ ਪਦਾਰਥ ਆ, ਇਹ ਜ਼ਹਿਰ ਰੂਪੀ ਆ, ਇਹਨੂੰ ਨਹੀਂ ਦੇਣਾ,
0: ਨਹੀਂ ਦੇਣਾ,
1: ਮੈਂ ਇਹਦਾ ਖਿਆਲ ਰੱਖਣਾ, ਤੇ ਆਪਾਂ ਜਿੱਦ ਝੜੇ ਹੁੰਦੇ ਹਾਂ ਵੀ ਸਾਨੂੰ ਮਿਲਣੀ ਚਾਹੀਦੀ ਹੈ।
0: ਇਹ ਤਾਂ ਦੇਖੋ ਜੀ, ਸਮਝਣ ਦੀ ਗੱਲ ਹੈ। ਜਿੰਨਾ ਕਹਿੰਦੇ ਹਾਂ ਕਿ ਪਰਮਾਤਮਾ ਉਹਨਾਂ ਬੰਦਿਆਂ ਦੇ ਜ਼ਿਆਦਾ ਨੇੜੇ ਜਾਂ ਪਰਮਾਤਮਾ ਦੇ ਉਸ ਬੰਦੇ ਜ਼ਿਆਦਾ ਨੇੜੇ ਹੁੰਦੇ ਆ
1: ਜੀ,
0: ਜਿਹੜੇ ਜ਼ਿਆਦਾ ਮੁਸੀਬਤ 'ਚ ਹੁੰਦੇ।
1: ਹਾਂ, ਸਹੀ ਗੱਲ ਹੈ,
0: ਕਿਉਂਕਿ ਹਰ ਬੰਦੇ ਨੂੰ ਜਿਹੜਾ ਉਹ ਪਰਖ 'ਤੇ ਨਹੀਂ ਰੱਖਦਾ
1: ਜੀ,
0: ਜਿੱਦਾਂ ਆਪਾਂ ਆਪਣਾ ਵੀ ਸੁਭਾਅ ਹੈ ਨਾ
1: ਜੀ ਜੀ,
0: ਅਗਲਾ ਕਹਿੰਦਾ ਯਾਰ ਮੈਂ ਹਰ ਬੰਦੇ ਨੂੰ ਹਰ ਸਵਾਲ ਨਹੀਂ ਪਾ ਸਕਦਾ, ਉਹਦਾ ਵੀ ਇਹੀ ਆ, ਉਹ ਚੋਣ ਜਿਹੜੀ ਉਹ ਐਸੀ ਬੰਦਿਆਂ ਦੀ ਕਰਦਾ ਜਿਹੜੇ ਉਸ ਚੀਜ਼ ਨੂੰ ਨਿਭਾ ਜਾਂਦੇ।
1: ਗੱਲ ਤੁਹਾਡੀ ਸਹੀ ਹੈ,
0: ਇਸ ਚੀਜ਼ ਨੂੰ ਸ਼ਿੰਗਾਰਾ ਸਿੰਘ ਜੀ ਸਮਝਣਾ ਚਾਹੀਦਾ। ਦੋ ਬੋਲ ਗਾਉਣ ਦੇ ਲਾਉਂਦੇ ਹਾਂ,
1: ਲਾ ਦਿਓ ਜੀ।

0: ਸਾਂਝੇ ਕੀਤੇ ਆਪਾਂ ਸਾਂਝੇ ਕਰਦੇ ਹਾਂ।
1: ਬਿਲਕੁਲ ਜੀ,
2: ਪੰਜਾਬ ਦੇ ਕਿਸਾਨ ਵੀਰੋ, ਅੱਜ ਅਸੀਂ ਤੁਹਾਨੂੰ ਨਰਮੇ ਕਪਾਹ ਦੇ ਉੱਤੇ ਜਿਹੜੇ ਪ੍ਰਮੁੱਖ ਕੀੜੇ ਨੇ ਉਹਨਾਂ ਦੇ ਚੋਂ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ, ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਮੇਰਾ ਨਾਂ ਜਿਹੜਾ ਹੈਗਾ ਡਾਕਟਰ ਵਿਜੇ ਕੁਮਾਰ ਹੈਗਾ, ਮੈਂ ਸੀਨੀਅਰ ਕੀਟ ਵਿਗਿਆਨੀ ਦੇ ਤੌਰ ਦੇ ਉੱਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਕੰਮ ਕਰ ਰਿਹਾ ਹੈਗਾ। ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਮੇਂ ਸਮੇਂ ਦੇ ਉੱਤੇ ਅਲੱਗ ਆਪਣਾ ਸਰਵੇਖਣ ਕਰ ਰਹੇ ਹੈਗੇ ਹਾਂ। ਸੋ ਸਰਵੇਖਣ ਦੌਰਾਨ ਸਾਨੂੰ ਤਾਜ਼ਾ ਜਿਹੜਾ ਪਤਾ ਲੱਗਾ ਹੈਗਾ ਕਿ ਕੁਝ ਖੇਤਾਂ ਦੇ ਵਿਚਕਾਰ ਜਿਹੜੀ ਹੈਗੀ ਆ ਚਿੱਟੀ ਮੱਖੀ ਵੀ, ਅਤੇ ਕੁਝ ਖੇਤਾਂ 'ਚ ਗੁਲਾਬੀ ਸੁੰਡੀ ਵੀ ਜਿਹੜੀ ਉਹਦਾ ਆਮਦ ਜਿਹੜੀ ਦਿਖਾਈ ਦੇ ਰਹੀ ਹੈਗੀ ਆ। ਹਾਲੇ ਕਿਸਾਨ ਵੀਰਾਂ ਨੂੰ ਕਿਸੇ ਤਰ੍ਹਾਂ ਦੀ ਇਹ ਤੋਂ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਆ। ਔਰ ਜਿਸ ਤਰ੍ਹਾਂ ਦਾ ਇਹ ਮੌਸਮ ਬਣ ਰਿਹਾ ਹੈਗਾ ਤਾਂ ਇਹ ਜਿਹੜਾ ਸਿੱਲਾ ਮੌਸਮ ਹੁੰਦਾ ਹੈਗਾ, ਇਹ ਦੋਨਾਂ ਕੀੜਿਆਂ ਦੇ ਵਧਣ ਫੁੱਲਣ ਦੇ ਵਿਚਕਾਰ ਕਾਫੀ ਸਹਾਇਕ ਹੁੰਦਾ ਹੈਗਾ। ਸੋ ਸਭ ਤੋਂ ਪਹਿਲਾਂ ਅੱਜ ਆਪਾਂ ਗੱਲ ਕਰਾਂਗੇ ਵੀ ਜਿਹੜੀ ਚਿੱਟੀ ਮੱਖੀ ਹੈਗੀ ਹੈ ਉਹਦੀ ਆਪਾਂ ਕੀ ਪਛਾਣ ਹੈਗੀ ਹੈ, ਕਿਸ ਤਰ੍ਹਾਂ ਅਸੀਂ ਰੋਕਥਾਮ ਕਰ ਸਕਦੇ ਹੈਗੇ ਹਾਂ, ਅਤੇ ਉਸ ਤੋਂ ਬਾਅਦ ਅਸੀਂ ਗੁਲਾਬੀ ਸੁੰਡੀ ਬਾਰੇ ਗੱਲ ਕਰਾਂਗੇ। ਜਿੱਥੋਂ ਕਿ ਚਿੱਟੀ ਮੱਖੀ ਹੈ, ਇਹਨੂੰ ਬੱਗੇ ਮੱਛਰ ਨਾਲ ਵੀ ਜਾਣਦੇ ਆਪਾਂ, ਚਿੱਟੀ ਮੱਖੀ ਦਾ ਨਾਂ ਨਾਲ ਵੀ ਜਾਣਦੇ ਹੈਗੇ ਹਾਂ। ਆਪਾਂ ਨੂੰ ਪਤਾ ਹੈਗਾ ਕਿ ਪਿਛਲੇ ਸਾਲਾਂ ਦੇ ਵਿਚਕਾਰ ਚਿੱਟੀ ਮੱਖੀ ਨੇ ਕਾਫੀ ਮਾਲਵਾ ਪੱਟੀ ਦੇ ਵਿਚਕਾਰ ਪ੍ਰਕੋਪ ਢਾਇਆ ਸੀਗਾ। ਸੋ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਜਿਹੜੀ ਚਿੱਟੀ ਮੱਖੀ ਹੈਗੀ ਹੈ ਇਹਦੇ ਬਾਲਗ ਅਤੇ ਬੱਚੇ ਦੋਨੋਂ ਜਿਹੜੇ ਪੱਤਿਆਂ ਦਾ ਰਸ ਚੂਸਦੇ ਨੇ। ਸੋ ਪੱਤੇ ਦੇ ਹੇਠਲਾ ਪਾਸੇ ਜਦੋਂ ਅਸੀਂ ਪੱਤੇ ਨੂੰ ਪੁੱਠਾ ਕਰਕੇ ਦੇਖਦੇ ਹਾਂ, ਚਾਹੇ ਉੱਪਰਲੀ ਛੱਤਰੀ ਹੈ ਨਰਮੇ ਦੀ, ਚਾਹੇ ਵਿਚਕਾਰਲੀ ਛੱਤਰੀ ਹੈ, ਜਾਂ ਥੱਲੜੀ ਛੱਤਰੀ ਹੈਗੀ ਆ, ਸਵੇਰ ਸਾਰ ਦੇਖਾਂਗੇ ਆਪਾਂ ਅਰਲੀ ਮੋਰਨਿੰਗ 10 ਵਜੇ ਤੋਂ ਪਹਿਲਾਂ, ਤਾਂ ਜ਼ਿਆਦਾਤਰ ਸਾਨੂੰ ਉੱਪਰਲੀ ਛੱਤਰੀ ਜਿਹਦੇ ਜਿਹੜੇ ਬਾਲਗ ਦਿਖਾਈ ਦਿੰਦੇ ਨੇ। ਸੋ ਜਿਹੜੇ ਬਾਲਗ ਨੇ ਉਹਨਾਂ ਨੇ ਆਂਡੇ ਦੇਣੇ ਨੇ, ਆਂਡਿਆਂ ਦੇ ਵਿੱਚੋਂ ਜਿਹੜੇ ਬੱਚੇ ਨਿਕਲਣੇ ਹੈਗੇ ਨੇ, ਅਤੇ ਉਹ ਬੱਚੇ ਵੀ ਜਿਹੜੇ ਪਹਿਲੀ ਅਵਸਥਾ ਦਾ ਬੱਚਾ ਹੈਗਾ ਜਾਂ ਦੂਸਰੀ ਤੀਸਰੀ ਅਵਸਥਾ ਦੇ ਬੱਚੇ ਨੇ, ਉਹ ਉੱਦਾਂ ਹੀ ਸਟੇਸ਼ਨਰੀ ਜਿਹੜੇ ਪੀਲੇ ਰੰਗ ਦੇ ਟਿਮਕਣੇ ਲੱਗੇ ਹੁੰਦੇ ਨੇ ਉਹ ਉਸ ਤਰ੍ਹਾਂ ਚਿਪਕੇ ਰਹਿੰਦੇ ਪੱਤਿਆਂ ਦੇ ਨਾਲ, ਅਤੇ ਉਹ ਰਸ ਨੂੰ ਚੂਸਦੇ ਰਹਿੰਦੇ ਨੇ ਬੱਚੇ ਦੇ ਬਾਲਗ ਦੋਨੋਂ ਹੀ, ਅਤੇ ਨਾਲ ਦੀ ਨਾਲ ਮਲ ਮੂਤਰ ਵੀ ਤਿਆਗਦੇ ਰਹਿੰਦੇ ਨੇ। ਸੋ ਮਲ ਮੂਤਰ ਕਰਕੇ ਕੀ ਹੁੰਦਾ ਹੈਗਾ ਕਿ ਜਿਹੜੀ ਉਹ ਥੱਲੇ ਜਿਹੜੀ ਸ਼ਹਿਦ ਦੀਆਂ ਬੂੰਦਾਂ ਵਰਗੀਆਂ ਜਿਹੜੀਆਂ ਚਿਪਚਿਪੀ ਬੂੰਦਾਂ ਜਿਹੜੀਆਂ ਨੇ ਤਰੇਲ ਵਾਂਗੂ, ਉਹ ਪੱਤਿਆਂ ਦੇ ਉੱਤੇ ਡਿੱਗਦੀਆਂ ਰਹਿੰਦੀਆਂ ਨੇ। ਅਤੇ ਹਵਾ ਦੇ ਵਿੱਚ ਆਪਾਂ ਦੇਖਦੇ ਕਿ ਇੱਥੇ ਬਰਸਾਤ ਦੇ ਮੌਸਮ ਦੇ ਦੌਰਾਨ ਕਈ ਤਰ੍ਹਾਂ ਦੀ ਜਿਹੜੀਆਂ ਉੱਲੀਆਂ ਵੀ ਜਿਹੜੀਆਂ ਨੇ ਹਵਾ ਦੇ ਵਿੱਚ ਫਿਰਦੀਆਂ ਨੇ, ਅਤੇ ਉਹ ਉੱਥੇ ਆ ਕੇ ਜਿਹੜੀ ਕਾਲੇ ਰੰਗ ਦੀ ਜਿਹੜੀ ਉੱਲੀ ਹੈ ਉਹ ਉੱਥੇ ਬੈਠ ਜਾਂਦੀ ਹੈਗੀ ਹੈ, ਜਿਹਦੇ ਕਰਕੇ ਜਿਹੜੇ ਪੱਤੇ ਨੇ ਕਾਲੇ ਫਿਰਨੇ ਸ਼ੁਰੂ ਹੋ ਜਾਂਦੇ ਨੇ, ਅਤੇ ਪੱਤੇ ਨੂੰ ਜਦੋਂ ਹੱਥ ਲਗਾਉਂਦੇ ਹਾਂ ਤਾਂ ਚਿਪਚਿਪਾ ਵੀ ਸਾਨੂੰ ਦਿਖਾਈ ਦਿੰਦਾ ਹੈਗਾ। ਸੋ ਜਦੋਂ ਪੱਤੇ ਦੇ ਉੱਤੇ ਕਾਲੀ ਉੱਲੀ ਜੰਮ ਜਾਂਦੀ ਹੈਗੀ ਤਾਂ ਉਹਦੀ ਜਿਹੜੀ ਭੋਜਨ ਬਣਾਉਣ ਦੀ ਪ੍ਰਕਿਰਿਆ ਹੈਗੀ ਆ ਉਹ ਖਤਮ ਹੋ ਜਾਂਦੀ ਹੈਗੀ ਆ, ਅਤੇ ਜਦੋਂ ਭੋਜਨ ਬਣਾਉਣ ਦੀ ਪ੍ਰਕਿਰਿਆ ਪੱਤੇ ਦੀ ਖਤਮ ਹੋ ਜਾਂਦੀ ਹੈ ਤਾਂ ਫਿਰ ਜਿਹੜਾ ਪੌਦਾ ਜਿਹੜਾ ਉਹਨੂੰ ਫਲ ਡੋਡੀ ਜਿਹੜਾ ਹੁਣ ਇਸ ਟਾਈਮ ਦੇ ਉੱਤੇ ਟਾਈਮ ਹੋਇਆ ਹੈਗਾ ਉਹਦਾ ਫਲ ਡੋਡੀ ਲੱਗਣੀ ਹੈ, ਫੁੱਲ ਲੱਗਣੇ ਨੇ ਜਿਹੜੇ, ਉਹਨਾਂ ਦੇ ਵਿਚਕਾਰ ਜਿਹੜਾ ਅਸਰ ਬੁਰਾ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈਗਾ। ਸੋ ਜਿਹਦੇ ਕਰਕੇ ਘੱਟ ਟਿੰਡੇ ਅਤੇ ਘੱਟ ਜਿਹੜੇ ਫੁੱਲ ਲੱਗਦੇ ਨੇ, ਅਤੇ ਅਲਟੀਮੇਟਲੀ ਜੇ ਜ਼ਿਆਦਾ ਹਮਲਾ ਹੋ ਜਾਂਦਾ ਹੈਗਾ ਤਾਂ ਉਹਦੇ ਕਰਕੇ ਕੀ ਹੁੰਦਾ ਕਿ ਪੱਤੇ ਜਿਹੜੇ ਨੇ ਬੂਟੇ ਵੀ ਝਾੜੀ ਨੁਮਾ ਜਾਂ ਛੋਟੇ, ਉਹਨਾਂ ਦਾ ਕੱਦ ਵੀ ਜਿਹੜਾ ਆਕਾਰ ਜਿਹੜਾ ਛੋਟਾ ਰਹਿ ਜਾਂਦਾ, ਅਤੇ ਜਿਹੜੇ ਇਹ ਕੱਦ ਛੋਟੇ ਵਾਲੇ ਬੂਟੇ ਨੇ ਇਹਨਾਂ ਦੇ ਉੱਤੇ ਚਿੱਟੀ ਮੱਖੀ ਦਾ ਹਮਲਾ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈਗਾ। ਸੋ ਆਪਾਂ ਇਹ ਹੈ ਵੀ ਆਪਾਂ ਕਰਨਾ ਕੀ ਹੈਗਾ, ਸਾਨੂੰ ਕਿੱਦਾਂ ਪਤਾ ਲੱਗੇਗਾ ਕਿ ਆਪਣੇ ਖੇਤ ਦੇ ਵਿੱਚ ਆਪਾਂ ਜਿਹੜੀ ਇਹਦੀ ਰੋਕਥਾਮ ਕਰਨੀ ਹੈ, ਕਿਵੇਂ ਕਰਨੀ ਹੈ ਅਤੇ ਕਦੋਂ ਕਰਨੀ ਚਾਹੀਦੀ ਸਾਨੂੰ। ਸੋ ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਕਿ ਸਾਨੂੰ ਸਰਵੇਖਣ ਕਰਨਾ ਚਾਹੀਦਾ ਆਪਣੇ ਖੇਤਾਂ ਦੇ ਵਿਚਕਾਰ, ਜਿਵੇਂ ਕਿ ਮੈਂ ਦੱਸਿਆ ਕਿ ਹਾਲੇ ਤਾਂ ETL ਤੋਂ ਕਾਫੀ ਥੱਲੇ ਆ ਚਿੱਟੀ ਮੱਖੀ, ਪਰ ਕੁਝ ਜਿਹੜੀਆਂ ਅਗੇਤੀਆਂ ਖੇਤਾਂ ਦੇ ਵਿੱਚ ਬੀਜੀ ਹੈ ਜਿਨ੍ਹਾਂ ਨੇ ਕਈਆਂ ਨੇ ਅਪ੍ਰੈਲ ਦੇ ਵਿੱਚ ਬਿਜਾਈ ਕਰ ਦਿੱਤੀ ਹੈ, ਉਹਨਾਂ ਨੂੰ ਖਾਸ ਤੌਰ ਦੇ ਉੱਤੇ ਜਿਹੜੀ ਗੁਰੇਜ ਕਰਨ ਦੀ ਲੋੜ ਹੈਗੀ ਹੈ। ਪਰ ਆਉਂਦੇ 10-15 ਦਿਨਾਂ ਦੇ ਦੌਰਾਨ ਜੇ ਇਸ ਤਰ੍ਹਾਂ ਦਾ ਮੌਸਮ ਰਿਹਾ ਹੈਗਾ, ਬਦਲਵਾਈ ਦਾ ਧੁੱਪ ਮੀਂਹ ਪਾਣੀ ਪੈਂਦੀ ਰਹੀ ਹੈ ਅਤੇ ਹਿਊਮਿਡਿਟੀ ਨਵੀਂ ਤਾਪਮਾਨ ਜਿਹੜੀ ਵੱਧਦਾ ਪਿਆ ਹੈਗਾ, ਸੋ ਉਹਦੇ ਦੌਰਾਨ ਇਸ ਦੇ ਪ੍ਰਫੁੱਲਿਤ ਹੋ ਸਕਦੀ ਹੈਗੀ ਆ। ਸੋ ਆਪਾਂ ਕਰਨਾ ਕੀ ਹੈਗਾ, ਆਪਾਂ ਇੱਕ ਖੇਤ ਦੇ ਵਿਚਕਾਰ 10 ਬੂਟੇ ਚੁਣਨੇ ਨੇ, ਉਹ 10 ਬੂਟੇ ਜਿਹੜੇ ਇੱਕ ਖੇਤ ਦੇ ਵਿਚਕਾਰ ਉਸ ਵਿਚਕਾਰ ਆਪਾਂ 3 ਪੱਤੇ ਲੈਣੇ ਨੇ। ਖਾਸ ਤੌਰ 'ਤੇ ਜੇ ਸਵੇਰੇ 9-10 ਵਜੇ ਤੋਂ ਪਹਿਲਾਂ ਆਪਾਂ ਖੇਤ ਦੇ ਵਿੱਚ ਜਾਣਾ ਹੈਗਾ ਜੀ, ਔਰ ਖੇਤ ਦੇ ਵਿੱਚ ਜਾ ਕੇ ਅਸੀਂ 10 ਬੂਟੇ ਚੁਣ ਲਏ ਵੱਖ ਵੱਖ ਜਗ੍ਹਾ ਦੇ ਉੱਤੋਂ। ਸੋ ਉਹਨਾਂ ਦੇ ਵਿਚਕਾਰ ਅਸੀਂ ਖੇਤਾਂ 'ਚ ਦੇਖਣਾ, ਜਿਹੜੀ ਉੱਪਰਲੀ ਛੱਤਰੀ ਦੇ 3 ਪੱਤੇ ਨੇ ਉਹਨਾਂ ਦੇ 'ਚ ਚਿੱਟੀ ਮੱਖੀ ਦੀ ਗਿਣਤੀ ਕਰਨੀ ਆ, ਅਤੇ ਤਿੰਨਾਂ ਦਾ ਜੋੜ ਕਰ ਲੈਣਾ। ਸੋ ਜੇ ਆਪਾਂ 10 ਬੂਟਿਆਂ ਦੀ ਮੈਂ ਗੱਲ ਕਰ ਰਿਹਾ ਤਾਂ ਉਹਦੇ 1 ਬੂਟੇ ਦੇ 3 ਪੱਤੇ ਲੈਣੇ ਨੇ ਆਪਾਂ ਉੱਪਰਲੀ ਛੱਤਰੀ ਦੇ, ਤਾਂ ਟੋਟਲ 30 ਪੱਤੇ ਬਣ ਜਾਂਦੇ। ਜੇ 30 ਪੱਤਿਆਂ ਦੇ ਉੱਤੇ ਸਾਡੀ ਐਵਰੇਜ ਜਿਹੜੀ ਹੈ 6 ਬਾਲਗ ਪ੍ਰਤੀ ਪੱਤਾ ਜਿਹੜੀ ਨਜ਼ਰ ਆਉਂਦੀ ਹੈਗੀ ਆ, ਤਾਂ ਸਾਨੂੰ ਜਿਹੜੀ ਸਪਰੇਅ ਕਰਨੀ ਚਾਹੀਦੀ ਹੈ। ਜੇ ਉਸ ਤੋਂ ਘੱਟ ਆਉਂਦੀ ਹੈਗੀ ਆ ਤਾਂ ਸਾਨੂੰ ਫਿਰ ਵਾਚਫੁੱਲ ਰਹਿਣਾ ਚਾਹੀਦਾ, ਧਿਆਨ ਰੱਖਣਾ ਚਾਹੀਦਾ ਹੈਗਾ, ਔਰ ਦੁਬਾਰਾ ਅਗਲੇ ਹਫ਼ਤੇ ਫਿਰ ਸਰਵੇਖਣ ਕਰਨਾ ਚਾਹੀਦਾ ਹੈਗਾ। ਕਈ ਵਾਰੀ ਕੀ ਹੁੰਦਾ ਕਿ ਜਿੱਦਾਂ ਬਾਰਿਸ਼ ਵਗੈਰਾ ਪੈਂਦੀ ਹੈਗੀ ਤਾਂ ਕਾਫੀ ਹੱਦ ਤੱਕ ਚਿੱਟੀ ਮੱਖੀ ਦੇ ਜਿਹੜੇ ਬਾਲਗ ਮਰ ਜਾਂਦੇ ਨੇ, ਪਰ ਜਿਹੜੇ ਉਹਦੇ ਬੱਚੇ ਨੇ ਉਹ ਨਹੀਂ ਮਰਦੇ ਹੈਗੇ। ਸੋ ਇਸ ਕਰਕੇ ਆਪਾਂ ਨੂੰ ਦੇਖਦੇ ਰਹਿਣਾ ਚਾਹੀਦਾ ਕਿ ਬਾਲਗਾਂ ਦੀ ਬਹੁਤਾਤ ਕਿੰਨੀ ਆ, ਤਾਂ ਉਹਦੇ ਆਧਾਰ ਦੇ ਉੱਤੇ ਅਸੀਂ ਉਹਦੀ ਆਰਥਿਕ ਗਾਰ ਜਿਹਨੂੰ ਕਹਿ ਦਿੰਦੇ ਅਸੀਂ ਇਕਨੋਮਿਕ ਥ੍ਰੈਸ਼ਹੋਲਡ ਲੈਵਲ ਉਹਦਾ ਸਿਫਾਰਿਸ਼ ਕੀਤਾ ਹੈਗਾ, ਉਹਨੂੰ ਅਸੀਂ ਕਹਿੰਦੇ 6 ਚਿੱਟੀ ਮੱਖੀਆਂ ਪ੍ਰਤੀ ਪੱਤਾ ਸਵੇਰੇ 10 ਵਜੇ ਤੋਂ ਪਹਿਲਾਂ ਤੁਹਾਨੂੰ ਖੇਤ ਦੇ ਵਿਚਕਾਰ ਬੂਟੇ 'ਤੇ ਨਜ਼ਰ ਆਉਣ, ਤਾਂ ਸਾਨੂੰ ਇਮੀਡੀਏਟ ਜਿਹੜੀ ਸਪਰੇਅ ਕਰਨੀ ਚਾਹੀਦੀ ਹੈ। ਹੁਣ ਇਹ ਵੀ

ਜਿਹੜੇ ਨੇ ਉਹਨਾਂ ਨੂੰ ਸਾਨੂੰ ਅਪਣਾਉਣ ਦੀ ਲੋੜ ਹੈਗੀ, ਜਿਹਦੇ ਕਰਕੇ ਹੋ ਸਕਦਾ ਕਿ ਆਟੋਮੈਟਿਕ ਜਿਹੜੀ ਚਿੱਟਾ ਮੱਛਰ ਘੱਟ ਜੇ, ਨਹੀਂ ਤਾਂ ਫਿਰ ਅਖੀਰ ਦੇ ਉੱਤੇ ਜੇ ਆਪਾਂ ਕਿਸੇ ਵਜ੍ਹਾ ਕਰਕੇ ਲੇਟ ਹੋ ਜਾਂਦੇ ਹਾਂ ਆਪਾਂ ਸਪਰੇ ਕਰਨ 'ਚ ਜਾਂ ਕਿਸ ਜਾਂ ਬਰਤਾਤ ਉਹਦੀ ਗਿਣਤੀ ਬਹੁਤ ਵੱਧ ਜਾਂਦੀ ਹੈ ਮੌਸਮ ਮੁਤਾਬਕ, ਤਾਂ ਫਿਰ ਸਾਨੂੰ ਸਪਰੇ ਕਰਨ ਦੀ ਵੀ ਲੋੜ ਪੈ ਸਕਦੀ ਹੈਗੀ। ਸੋ ਕਰਨਾ ਕੀ ਹੈਗਾ ਆਪਾਂ, ਪਹਿਲਾਂ ਤਾਂ ਇਹ ਕੋਸ਼ਿਸ਼ ਕਰਨੀ ਵੀ ਇਹਦੇ ਬਹੁਤ ਸਾਰੇ ਨਦੀਨ ਨੇ, ਕਿਉਂਕਿ ਚਿੱਟੀ ਮੱਖੀ ਵਾਇਰਸ ਵੀ ਫੈਲਾਉਂਦੀ ਹੈ, ਲੀਫ ਕਰਲ ਜਿਹਨੂੰ ਕਹਿ ਦਿੰਦੇ ਆਪਾਂ। ਸੋ ਉਹਦੇ ਜਿਹੜੇ ਬੂਟੇ ਨੇ ਖੇਤਾਂ ਦੇ ਵਿਚਕਾਰ, ਜਿੱਦਾਂ ਇਸ ਟਾਈਮ ਦੇ ਉੱਤੇ ਹੁਣ ਤੁਹਾਡਾ ਤਕਰੀਬਨ ਪਹਿਲਾ ਪਾਣੀ ਲੱਗ ਗਿਆ ਹੈਗਾ, ਬਾਰਿਸ਼ ਵੀ ਜਿਹੜੀ ਹੈ ਰਾਤ ਦੀ ਪੈ ਰਹੀ ਹੈਗੀ ਹੈ। ਸੋ ਇਹਦੇ ਦੌਰਾਨ ਇਹ ਦੇਖਣਾ ਹੈਗਾ, ਜਾਂ ਦੂਜੇ ਨੂੰ ਜਦੋਂ ਥੋੜ੍ਹਾ ਜਿਹਾ ਮੌਸਮ ਖੁੱਲ੍ਹ ਜਾਂਦਾ ਹੈਗਾ, ਜਾਂ ਦੂਜੇ ਨੂੰ ਆਪਾਂ ਜਿਹੜਾ ਸੀਲਦੇ ਹੈਗੇ ਨਰਮੇ ਨੂੰ, ਉਹਨੂੰ ਸੀਲਣਾ ਚਾਹੀਦਾ ਹੈਗਾ। ਤਾਂ ਕਿਸੇ ਤਰ੍ਹਾਂ ਦਾ ਵੀ ਨਦੀਨ ਜਿਹੜਾ ਉਹ ਸਾਡੇ ਖੇਤਾਂ ਦੇ ਵਿੱਚ ਨਹੀਂ ਰਹਿਣਾ ਚਾਹੀਦਾ। ਖੇਤਾਂ ਦੇ ਆਲੇ ਦੁਆਲੇ ਵੀ ਦੇਖ ਲੈਣਾ ਚਾਹੀਦਾ ਹੈਗਾ ਜੀ, ਉੱਥੇ ਵੀ ਕੋਈ ਨਦੀਨ ਹੁੰਦਾ, ਖਾਸ ਤੌਰ 'ਤੇ ਪੀਲੀ ਬੂਟੀ ਹੈ, ਕੰਘੀ ਬੂਟੀ ਹੈ, ਜਿਹੜਾ ਕਿ ਵਾਇਰਸ ਦਾ ਸੋਰਸ ਹੁੰਦੀ ਹੈਗੀ ਆ, ਔਰ ਖੇਤਾਂ ਦੇ ਵਿਚਕਾਰ ਨਰਮੇ ਦੇ 'ਚ ਉਹ ਜਿਹੜੀ ਆ ਫੈਲਾਉਂਦੀ ਹੈਗੀ ਆ। ਸੋ ਚਿੱਟੀ ਮੱਖੀ ਉਹਦਾ ਇੱਕ ਸੋਰਸ ਹੁੰਦਾ, ਉਹ ਵੈਕਟਰ ਹੁੰਦਾ ਜਿਹੜਾ ਉਹਨੂੰ ਫੈਲਾਉਂਦਾ ਹੈਗਾ। ਸੋ ਇੱਕ ਤਾਂ ਨਦੀਨਾਂ ਦੀ ਅਸੀਂ ਰੋਕਥਾਮ ਕਰਨੀ ਆ, ਦੂਸਰਾ ਜਿਹੜੀ ਲੋੜ ਮੁਤਾਬਕ ਉਹਨੂੰ ਜਿਹੜੀ ਖਾਦ ਹੈ ਜਿਹੜੀ ਹੁਣ ਬਣਦੀ ਹੈਗੀ ਪਹਿਲੀ ਕਿਸ਼ਤ ਜਿਹੜੀ ਹੈਗੀ ਆ ਉਹ ਸਾਨੂੰ ਲਗਾ ਦੇਣੀ ਚਾਹੀਦੀ, ਯੂਰੀਏ ਦੀ ਕਿਸ਼ਤ, ਤਾਂ ਕਿ ਹੋਰ ਨਵੇਂ ਫੁੱਲ ਫਲਾਕਾ ਜਾਂ ਟਿੰਡੇ ਜਿਹੜੇ ਉਹਨੂੰ ਵੱਧ ਤੋਂ ਵੱਧ ਲੱਗਣ, ਕਿਉਂਕਿ ਇਹੋ ਹੀ ਜੁਲਾਈ ਅਤੇ ਅਗਸਤ ਦੋ ਮਹੀਨੇ ਨੇ ਜਿਹਨਾਂ

ਉਹਦੇ ਜਿਹੜੇ ਬੂਟੇ ਨੇ ਖੇਤਾਂ ਦੇ ਵਿਚਕਾਰ, ਜਿੱਦਾਂ ਇਸ ਟਾਈਮ ਦੇ ਉੱਤੇ ਹੁਣ ਤੁਹਾਡਾ ਤਕਰੀਬਨ ਪਹਿਲਾ ਪਾਣੀ ਲੱਗ ਗਿਆ ਹੈਗਾ, ਬਾਰਿਸ਼ ਵੀ ਜਿਹੜੀ ਹੈ ਰਾਤ ਦੀ ਪੈ ਰਹੀ ਹੈਗੀ ਹੈ, ਸੋ ਇਹਦੇ ਦੌਰਾਨ ਇਹ ਦੇਖਣਾ ਹੈਗਾ ਜਾਂ ਦੂਜੇ ਨੂੰ ਜਦੋਂ ਥੋੜ੍ਹਾ ਜਿਹਾ ਮੌਸਮ ਖੁੱਲ੍ਹ ਜਾਂਦਾ ਹੈਗਾ ਜਾਂ ਦੂਜੇ ਨੂੰ ਆਪਾਂ ਜਿਹੜਾ ਸੀਲਦੇ ਹੈਗੇ ਨਰਮੇ ਨੂੰ ਉਹਨੂੰ ਸੀਲਣਾ ਚਾਹੀਦਾ ਹੈਗਾ, ਤਾਂ ਕਿਸੇ ਤਰ੍ਹਾਂ ਦਾ ਵੀ ਨਦੀਨ ਜਿਹੜਾ ਉਹ ਸਾਡੇ ਖੇਤਾਂ ਦੇ ਵਿੱਚ ਨਹੀਂ ਰਹਿਣਾ ਚਾਹੀਦਾ। ਖੇਤਾਂ ਦੇ ਆਲੇ ਦੁਆਲੇ ਵੀ ਦੇਖ ਲੈਣਾ ਚਾਹੀਦਾ ਹੈਗਾ ਜੀ ਉੱਥੇ ਵੀ ਕੋਈ ਨਦੀਨ ਹੁੰਦਾ, ਖਾਸ ਤੌਰ 'ਤੇ ਪੀਲੀ ਬੂਟੀ ਹੈ, ਕੰਘੀ ਬੂਟੀ ਹੈ, ਜਿਹੜਾ ਕਿ ਵਾਇਰਸ ਦਾ ਸੋਰਸ ਹੁੰਦੀ ਹੈਗੀ ਆ ਔਰ ਖੇਤਾਂ ਦੇ ਵਿਚਕਾਰ ਨਰਮੇ ਦੇ 'ਚ ਉਹ ਜਿਹੜੀ ਆ ਫੈਲਾਉਂਦੀ ਹੈਗੀ ਆ। ਸੋ ਚਿੱਟੀ ਮੱਖੀ ਉਹਦਾ ਇੱਕ ਸੋਰਸ ਹੁੰਦਾ, ਵੈਕਟਰ ਹੁੰਦਾ ਜਿਹੜਾ ਉਹਨੂੰ ਫੈਲਾਉਂਦਾ ਹੈਗਾ। ਸੋ ਇੱਕ ਤਾਂ ਨਦੀਨਾਂ ਦੀ ਅਸੀਂ ਰੋਕਥਾਮ ਕਰਨੀ ਆ, ਦੂਸਰਾ ਜਿਹੜੀ ਲੋੜ ਮੁਤਾਬਕ ਉਹਨੂੰ ਜਿਹੜੀ ਖਾਦ ਹੈ ਜਿਹੜੀ ਹੁਣ ਬਣਦੀ ਹੈਗੀ, ਪਹਿਲੀ ਕਿਸ਼ਤ ਜਿਹੜੀ ਹੈਗੀ ਆ ਉਹ ਸਾਨੂੰ ਲਗਾ ਦੇਣੀ ਚਾਹੀਦੀ ਯੂਰੀਏ ਦੀ ਕਿਸ਼ਤ, ਤਾਂ ਕਿ ਹੋਰ ਨਵੇਂ ਫੁੱਲ ਫਲਾਕਾ ਜਾਂ ਟਿੰਡੇ ਜਿਹੜੇ ਉਹਨੂੰ ਵੱਧ ਤੋਂ ਵੱਧ ਲੱਗਣ, ਕਿਉਂਕਿ ਇਹੋ ਹੀ ਜੁਲਾਈ ਅਤੇ ਅਗਸਤ 2 ਮਹੀਨੇ ਨੇ ਜਿਨ੍ਹਾਂ ਦੇ ਦੌਰਾਨ ਜਿਹੜਾ ਹੈਗਾ ਕਿ ਫਲ ਟਿੰਡੇ ਜਿਹੜੇ ਜ਼ਿਆਦਾ ਲੱਗਣੇ ਹੈਗੇ ਨੇ। ਦੂਸਰਾ ਅਸੀਂ ਕਰਨਾ ਹੈਗਾ ਕਿ ਜਿਹੜੀ ਆ ਚਿੱਟੀ ਮੱਖੀ ਦਾ ਜਿਹੜਾ ਸਰਵੇਖਣ ਜਿੱਦਾਂ ਦੱਸਿਆ ਕਿ ਉਹਦਾ ਕਰ ਲੈਣਾ ਹੈਗਾ। ਤੀਸਰਾ ਜਿਹੜਾ ਅਸੀਂ ਕਰ ਸਕਦੇ ਹੈਗੇ ਉਹਦੇ ਵਿਚਕਾਰ ਸਰਵੇਖਣ ਦੇ ਦੌਰਾਨ, ਜੇ ਸਾਨੂੰ ਲੱਗਦਾ ਕਿ ਅਜੇ 4 ਕੀ ਚਿੱਟੀ ਮੱਖੀਆਂ ਪਹੁੰਚੀਆਂ ਨੇ, ਜਿਹਨੂੰ ਆਰਥਿਕ ਅਕਾਰ ਦੱਸਿਆ ਵੀ 6 ਚਿੱਟੀ ਮੱਖੀਆਂ ਨੇ, ਅਤੇ ਜੇ ਸਾਨੂੰ ਲੱਗਦਾ ਕਿ 4 ਕੁ ਤੱਕ ਲੈਵਲ ਤੱਕ ਅਜੇ ਪਹੁੰਚਿਆ ਹੈਗਾ, ਤਾਂ ਸਾਨੂੰ ਅਸੀਂ ਨਿੰਮ ਅਧਾਰਿਤ ਕੀਟਨਾਸ਼ਕ ਨੇ ਜਿਹੜੇ ਜਿਹੜੇ ਘੱਟ ਜਿਹੜੇ ਵਾਤਾਵਰਨ ਨੂੰ ਦੂਸ਼ਿਤ ਨਹੀਂ ਕਰਦੇ ਹੈਗੇ ਉਹਨਾਂ ਦੀ ਵਰਤੋਂ ਕਰ ਸਕਦੇ ਹੈਗੇ। ਨਿੰਮ ਅਧਾਰਿਤ ਜਿਹੜੇ ਮਾਰਕੀਟ ਦੇ ਵਿੱਚ ਸਾਨੂੰ ਮਿਲੇ, ਮਾਰਕੀਟ ਦੇ ਵਿੱਚ ਬਣੇ ਬਣਾਏ ਵੀ ਮਿਲਦੇ ਹੈਗੇ ਨੇ, ਅਤੇ ਨਿੰਮ ਅਧਾਰਿਤ ਕੀਟਨਾਸ਼ਕ ਅਸੀਂ ਘਰੇ ਵੀ ਤਿਆਰ ਕਰ ਸਕਦੇ ਹਾਂ। ਸੋ PAU ਵੱਲੋਂ ਇੱਕ ਨਿੰਮ ਅਧਾਰਿਤ ਕੀਟਨਾਸ਼ਕ ਵਿਧੀ ਤਿਆਰ ਕੀਤੀ ਗਈ, ਉਹਦੇ ਵਾਸਤੇ ਕਰਨਾ ਕੀ ਹੈਗਾ, 4 ਕਿਲੋ ਨਿੰਮ ਦੀਆਂ ਨਮੋੜੀਆਂ ਪੱਤੇ ਜਿਹੜੇ ਕਿ ਆਪਣੇ ਪਿੰਡਾਂ ਦੇ ਵਿਚਕਾਰ ਲੱਗੀ ਹੈ ਨਿੰਮ, ਉਹਨੂੰ ਅਸੀਂ ਤੋੜ ਲੈਣਾ ਹੈਗਾ। ਉਸ 4 ਕਿਲੋ ਨੂੰ ਆਪਾਂ 10 ਲੀਟਰ ਪਾਣੀ ਦੇ ਵਿੱਚ ਬੋਇਲ ਕਰਨਾ ਸ਼ੁਰੂ ਕਰਨਾ ਹੈਗਾ। ਜਦੋਂ ਉਬਲਣਾ ਸ਼ੁਰੂ ਹੋ ਜਾਵੇ ਤਾਂ 1/2 ਘੰਟਾ ਬੋਇਲ ਕਰਨਾ ਆਪਾਂ, ਜਦੋਂ ਉਬਲ ਜੇ ਠੰਡਾ ਹੋਣ 'ਤੇ ਉਹਨੂੰ ਅਸੀਂ ਕੱਪੜ ਛਾਣ ਕਰ ਲੈਣਾ, ਨਿਤਾਰਾ ਕਰ ਲੈਣਾ, ਤਾਂ ਕਿ ਕਿਸ ਤਰ੍ਹਾਂ ਦਾ ਸਾਡੀ ਨੋਜ਼ਲ 'ਚ ਜਾ ਕੇ ਸਪਰੇਅ ਪੰਪ ਦੇ ਵਿਚਕਾਰ ਜਾ ਕੇ ਫਸੇ ਨਾ। ਸੋ ਦੂਰੇ ਕੱਪੜੇ 'ਚ ਕੋਈ ਮਲਮਲ ਦਾ ਕੱਪੜਾ ਲੈਣਾ, ਕੋਈ ਪੁਰਾਣੀ ਚੁੰਨੀ, ਪੁਰਾਣੀ ਪੱਗ, ਕੋਈ ਵੀ ਕੁਛ ਵੀ ਆਪਣੀ ਵਸਤੂ ਲੈ ਸਕਦੇ ਹੈਗੇ ਆ, ਅਤੇ ਉਹਦੇ 'ਚ ਦੂਰਾ ਫਿਲਟਰ ਕਰ ਲੈਣਾ ਹੈਗਾ ਔਰ ਉਹਨੂੰ ਜਿਹੜਾ 1200 ਮਿਲੀਲੀਟਰ ਤਕਰੀਬਨ 1.25 ਲੀਟਰ ਜਿਹੜੀ ਹੈਗੀ ਆ ਇਸ ਘੋਲ ਦੇ ਉਹਨੂੰ ਜਿਹੜਾ ਹੈਗਾ 100 ਲੀਟਰ ਪਾਣੀ 'ਚ ਘੋਲ ਕੇ ਆਪਾਂ ਕਿੱਲੇ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੈਗੇ। ਸੋ ਇਹ ਨਿੰਮ ਜਿਹੜੀ ਹੈਗੀ ਆ, ਨਿੰਮ ਅਧਾਰਿਤ ਜਿਹੜਾ ਹੈਗਾ ਘਰ 'ਚ ਹੀ ਬਣਾਇਆ ਘੋਲ ਜਿਹੜਾ ਹੈਗਾ ਬਿਨਾਂ ਖਰਚੇ ਦੇ, ਉਹ ਸਾਡੀ ਜਿਹੜੀ ਆ ਫਸਲ ਦੇ ਵਿਚਕਾਰ ਚਿੱਟੀ ਮੱਖੀ ਨੂੰ ਅੱਗੇ ਵਧਣ ਤੋਂ ਰੋਕ ਕੇ ਰੱਖਦਾ ਹੈਗਾ। ਪਰ ਜਦੋਂ ਗਾਂ ਅੱਗੇ ਮੌਸਮ ਵਧੇਗਾ ਹੋਰ 15-20 ਦਿਨ ਤੱਕ ਜਾਂ ਦੂਜੇ ਨੂੰ, ਫਿਰ ਚਿੱਟੀ ਮੱਖੀ ਦਾ ਵੀ ਜਿਹੜਾ ਹਮਲਾ ਵਧਣ ਦੇ ਚਾਂਸ ਹੋ ਸਕਦੇ ਨੇ ਮੌਸਮ ਮੁਤਾਬਕ। ਸੋ ਉਹਦੇ ਵਾਸਤੇ ਸਾਨੂੰ ਕਈ ਵਾਰੀ ਜੇ ਚਿੱਟੀ ਮੱਖੀ ਦੀ ਗਿਣਤੀ ਜਿਵੇਂ ਦੱਸਿਆ ਕਿ 6 ਮੱਖੀਆਂ ਤੋਂ ਪ੍ਰਤੀ ਪੱਤਾ ਵੱਧ ਜਾਂਦੀ ਹੈਗੀ ਆ, ਤਾਂ ਸਾਨੂੰ ਫਿਰ ਰਸਾਇਣਿਕ ਢੰਗ ਵੀ ਅਪਣਾਉਣੇ ਪੈਣੇ ਨੇ। ਇਸੇ ਸਮੇਂ ਦੇ ਉੱਤੇ ਨਾਲ ਦੀ ਨਾਲ ਜਿਹੜਾ ਸਾਨੂੰ ਹੈਗਾ ਨਾ, ਇਸ ਟਾਈਮ ਦੇ ਉੱਤੇ ਜਦੋਂ ਸਿੱਲਾ ਮੌਸਮ ਹੋ ਜਾਂਦਾ ਇਹਦੇ ਦੌਰਾਨ ਹਰਾ ਤੇਲਾ ਵੀ ਆ ਜਾਂਦਾ। ਸੋ ਸਾਨੂੰ ਅਲੱਗ ਅਲੱਗ ਸਿਚੁਏਸ਼ਨਾਂ ਦੇ 'ਚ ਅਲੱਗ ਅਲੱਗ ਤਰ੍ਹਾਂ ਦੀ ਜਿਹੜੀ ਦਵਾਈ ਸਪਰੇਅ ਕਰਨੀ ਚਾਹੀਦੀ ਹੈਗੀ ਆ। ਸੋ ਦਵਾਈਆਂ ਦੇ ਵਿੱਚੋਂ ਜਿਵੇਂ ਦੇਖਿਆ ਜਾਵੇ ਤਾਂ ਸਭ ਤੋਂ ਪਹਿਲਾਂ ਜੇ ਹਰਾ ਤੇਲਾ ਵੀ ਹੈਗਾ ਅਤੇ ਨਾਲ ਚਿੱਟੀ ਮੱਖੀ ਵੇਗੀ ਤਾਂ ਸਾਨੂੰ ਓਸ਼ੀਨ ਨਾਂ ਦੀ ਦਵਾਈ ਆਉਂਦੀ ਹੈਗੀ ਆ 60 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ, ਜਾਂ ਉਲਾਲਾ ਨਾਂ ਦੀ ਦਵਾਈ ਆਉਂਦੀ ਹੈ 80 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ। ਦੋਨਾਂ ਦੇ ਵਿੱਚੋਂ ਕੋਈ ਇੱਕ ਦਵਾਈ ਜਿਹੜੀ ਆਪਾਂ 150 ਲੀਟਰ ਪਾਣੀ 'ਚ ਮਿਕਸ ਕਰਕੇ ਆਪਾਂ ਉਹਨੂੰ ਸਪਰੇਅ ਕਰ ਦੇਣੀ ਪ੍ਰਤੀ ਕਿੱਲੇ ਦੇ ਹਿਸਾਬ ਨਾਲ, ਅਤੇ ਇਹ ਦੋਨਾਂ ਕੀੜਿਆਂ ਤੋਂ ਸਾਨੂੰ ਕਾਫੀ ਹੱਦ ਤੱਕ ਨਜਾਤ ਮਿਲ ਜਾਏਗੀ। ਜੇ ਸਾਨੂੰ ਲੱਗਦਾ ਕਿ ਚਿੱਟੀ ਮੱਖੀ ਦੀ ਗਿਣਤੀ ਥੋੜ੍ਹੀ ਜਿਹੀ ਜ਼ਿਆਦਾ ਹੈਗੀ ਹੈ ਜਾਂ ਦੂਜੇ ਨੂੰ, ਤਾਂ ਸਾਨੂੰ ਹੋਰ ਵੀ ਜਿਹੜੀ ਦਵਾਈਆਂ ਅਸੀਂ ਸਿਫਾਰਿਸ਼ ਕੀਤੀਆਂ ਹੈਗੀਆਂ ਨੇ ਜਿਹੜੀਆਂ ਖਾਸ ਤੌਰ 'ਤੇ ਸਿਰਫ ਚਿੱਟੀ ਮੱਖੀ ਨੂੰ ਰੋਕਣ 'ਚ ਕਾਮਯਾਬ ਹੁੰਦੀਆਂ ਨੇ, ਉਹਨਾਂ 'ਚ ਇੱਕ ਸਫੀਨਾ ਨਾਂ ਦੀ ਦਵਾਈ ਜਿਹੜੀ ਅਸੀਂ ਸਿਫਾਰਿਸ਼ ਕੀਤੀ ਹੈ, ਉਹ 400 ਮਿਲੀਲੀਟਰ 150 ਲੀਟਰ ਪਾਣੀ 'ਚ ਪਿੱਠੂ ਵਾਲੀ ਢੋਲੀ ਨਾਲ ਆਪਾਂ ਜਿਹੜਾ ਪੰਪ ਜਿਹੜਾ ਵੀ ਉਹਦੇ ਨਾਲ ਸਪਰੇਅ ਕਰਨਾ ਹੈਗਾ। ਸੋ ਘੱਟੋ ਘੱਟ ਕਿੱਲੇ ਦੀਆਂ ਜੇ ਢੋਲੀਆਂ ਆਪਾਂ ਸਪਰੇਅ ਕਰ ਦਿੰਦੇ, ਘੱਟੋ ਘੱਟ 8-9 ਢੋਲੀਆਂ ਜ਼ਰੂਰ ਅਸੀਂ ਪਾਣੀ ਲਗਾਉਣਾ ਹੈਗਾ। ਸੋ ਉਹਦੇ ਨਾਲ ਜਿਹੜੀ ਉਹਦੀ ਸਹੀ ਤਰੀਕੇ ਨਾਲ ਉਹਦੀ ਰੋਕਥਾਮ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਾਨੂੰ ਪੋਲੋ ਨਾਂ ਦੀ ਦਵਾਈ ਹੁੰਦੀ ਹੈਗੀ ਆ, ਉਹ 200 ਗ੍ਰਾਮ ਪ੍ਰਤੀ ਏਕੜੇ ਦੇ ਹਿਸਾਬ ਨਾਲ ਅਸੀਂ ਉਹ ਸਪਰੇਅ ਕਰਕੇ ਇਹਦੀ ਰੋਕਥਾਮ ਕਰ ਸਕਦੇ ਹੈਗੇ। ਕਿਸੇ ਵਾਰੀ ਸਾਨੂੰ ਲੱਗਦਾ ਵੀ ਕਿਸੇ ਵਾਰੀ ਆਪਾਂ ਝੋਨਾ ਇਸ ਟਾਈਮ ਦੇ ਉੱਤੇ, ਕਿਉਂਕਿ ਪਨੀਰੀ ਬੀਜੀ ਜਾਂ ਝੋਨਾ ਲੱਗਾ, ਟਰਾਂਸਪਲਾਂਟਿੰਗ ਲੱਗ ਰਹੀ ਜਾਂ ਬਾਸਮਤੀ ਵੀ ਸ਼ੁਰੂ ਹੋ ਜਾਣੀ ਹੈਗੀ ਆ, ਸੋ ਆਪਾਂ ਕਿਸੇ ਵਜ੍ਹਾ ਦੇ ਕਰਕੇ ਆਪਾਂ ਖੇਤ 'ਚ ਕਿਤੇ ਗੇੜਾ ਨਹੀਂ ਮਾਰ ਸਕੇ ਅਤੇ ਗਿਣਤੀ ਬਹੁਤ ਜ਼ਿਆਦਾ ਸਾਨੂੰ ਲੱਗਦਾ ਵੀ ਲੋੜ ਤੋਂ ਜ਼ਿਆਦਾ ਵੱਧ ਗਈ ਹੈ, ਸੋ ਉਸ ਸਿਚੁਏਸ਼ਨ ਦੇ ਵਿੱਚ ਵੀ ਅਸੀਂ ਇੱਕ ਦਵਾਈ ਦੀ ਸਿਫਾਰਿਸ਼ ਕੀਤੀ ਹੈਗੀ ਆ। ਉਹ ਕੀਟਨਾਸ਼ਕ ਕਿਹੜਾ ਵਰਤਣਾ ਹੈਗਾ, ਉਹਨੂੰ ਆਉਂਦੀ ਕਲਾਸਟੋ ਦੇ ਨਾਂ ਦੇ ਉੱਤੇ ਦਵਾਈ ਆਉਂਦੀ ਹੈ, ਪੈਰੀਫਲੂਕਿਨਾਜੋਨ, ਔਰ ਉਹ ਆਪਾਂ 200 ਗ੍ਰਾਮ ਪ੍ਰਤੀ ਏਕੜ, ਇਹ ਥੋੜ੍ਹੀ ਮਹਿੰਗੀ ਦਵਾਈ ਪੈਂਦੀ ਹੈਗੀ ਆ, ਤਾਂ ਕਿਉਂਕਿ ਇਹ ਜਿਹੜੀ ਬਹੁਤ ਜ਼ਿਆਦਾ ਜਦੋਂ ਜਨਸੰਖਿਆ ਹੁੰਦੀ ਹੈਗੀ ਵੀ ਇੱਕ ਇੱਕ ਪੱਤੇ ਦੇ ਉੱਤੇ, ਸਾਡਾ ਤਾਂ ਆਰਥਿਕ ਅਕਾਰ 6 ਹੈਗਾ, ਪਰ ਇੱਕ ਇੱਕ ਪੱਤੇ ਦੇ ਮੰਨ ਲਓ 20-20, 25-25 ਦੇ ਵੀ ਪਹੁੰਚ ਜਾਂਦੀ ਗਿਣਤੀ ਹੈਗੀ, ਤਾਂ ਉੱਥੇ ਸਾਨੂੰ ਕਾਰਗਰ ਆਧਾਰ ਦੇ ਉੱਤੇ ਜਿਹੜਾ ਹੈਗਾ ਉਹ ਇਹ ਦਵਾਈ ਦੀ ਵਰਤੋਂ ਕਰਨੀ ਚਾਹੀਦੀ। ਕਲਾਸਟੋ ਮੈਂ ਦੁਬਾਰਾ ਉਹਦੀ ਬੋਲ ਰਿਹਾ ਹੈਗਾ, ਉਹ 200 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਨੀ ਆ। ਤੋ ਜੇ ਇੰਨੇ ਬਾਲਗ ਮੱਖੀਆਂ ਹੋ ਗਈਆਂ ਨੇ 18-20 ਪ੍ਰਤੀ ਪੱਤੇ ਦੇ, ਤਾਂ ਇਹਦਾ ਮਤਲਬ ਉਹਨੇ ਆਂਡੇ ਜਾਂ ਬੱਚੇ ਵੀ ਦਿੱਤੇ ਹੋਣਗੇ, ਤੋ ਜੋ ਆਂਡੇ ਬੱਚੇ ਦਿੱਤੇ ਨੇ ਤਾਂ ਉਹਨਾਂ ਵਾਸਤੇ ਇਹ ਦਵਾਈਆਂ ਘੱਟ ਕੰਮ ਕਰਦੀਆਂ

ਕਰ ਦਿੰਦੇ ਹੈਗੇ ਹਾਂ ਤਾਂ ਆਪਾਂ ਚਿੱਟੀ ਮੱਖੀ ਦੇ ਜਿਹੜੇ ਆਂਡੇ ਜਾਂ ਬੱਚੇ ਨੇ ਉਹਨਾਂ ਤੋਂ ਵੀ ਅਸੀਂ ਰੋਕਥਾਮ ਸਹੀ ਮਾਤਰਾ ਸਹੀ ਢੰਗ ਨਾਲ ਕਰ ਸਕਦੇ ਹੈਗੇ। ਇਹ ਤਾਂ ਸੀਗੀ ਗੱਲ ਜਿਹੜੀ ਅਸੀਂ ਮੈਂ ਕੀਤੀ ਸੀ ਤੁਹਾਨੂੰ, ਜਿਹੜੀ ਵੀ ਤੇਲਾ ਜਾਂ ਚਿੱਟੀ ਮੱਖੀ ਬਾਰੇ ਗੱਲ ਕੀਤੀ ਗਈ। ਦੂਸਰਾ ਇੱਕ ਜਿਹੜਾ ਆਮ ਸਾਡਾ ਇੱਕ ਅਹਿਮ ਕੀੜਾ ਹੈਗਾ ਜਿਹਨੂੰ ਕਹਿੰਦੇ ਅਸੀਂ ਗੁਲਾਬੀ ਸੁੰਡੀ, ਕਿਸਾਨੀ ਦੀ ਚਿੰਤਾ ਦਾ ਜਿਹੜਾ ਕਾਰਨ ਬਣਿਆ ਹੋਇਆ। ਹਾਲਾਂਕਿ ਪਿਛਲੇ 1-2 ਸਾਲਾਂ 'ਚ ਗੁਲਾਬੀ ਸੁੰਡੀ ਦਾ ਪ੍ਰਕੋਪ ਘੱਟ ਗਿਆ ਹੈਗਾ, ਪਰ ਫਿਰ ਵੀ ਸਭ ਤੋਂ ਪਹਿਲਾਂ ਸਾਨੂੰ ਇਹਦੀ ਜਾਣਨ ਦੀ ਲੋੜ ਹੈਗੀ, ਗੁਲਾਬੀ ਸੁੰਡੀ ਬਾਰੇ ਸਾਨੂੰ ਵੀ ਜਾਣਨ ਦੀ ਲੋੜ ਹੈਗੀ ਆ। ਸੋ ਜੇ ਗੁਲਾਬੀ ਸੁੰਡੀ ਦੀ ਗੱਲ ਕਰਦੇ ਹਾਂ ਤਾਂ ਇਹ ਆਮ ਜਿੱਦਾਂ ਤੁਹਾਡੀ ਪੱਤਾ ਲਪੇਟ ਸੁੰਡੀ, ਗੋਭ ਦੀ ਸੁੰਡੀ ਝੋਨੇ 'ਚ ਆਉਂਦੀ ਆ, ਜਾਂ ਅਮਰੀਕਨ ਸੁੰਡੀ ਜਿਹੜੇ ਉਹਦੇ ਬਾਰੇ ਤੁਸੀਂ ਜਾਣਦੇ ਹੈਗੇ ਜੀ। ਸੋ ਗੁਲਾਬੀ ਸੁੰਡੀ ਵੀ ਉਸੇ ਤਰ੍ਹਾਂ ਦੀ ਹੈਗੀ ਹੈ। ਇਹ ਗੁਲਾਬੀ ਸੁੰਡੀ 4 ਅਵਸਥਾਵਾਂ 'ਚ ਗੁਜ਼ਰਦੀ ਹੈ। ਇੱਕ ਉਹਦਾ ਆਂਡਾ ਹੁੰਦਾ, ਆਂਡੇ ਤੋਂ ਸੁੰਡੀ ਨਿਕਲਦੀ ਹੈਗੀ ਆ, ਸੁੰਡੀ ਕੁਝ ਦਿਨਾਂ ਦੇ ਬਾਅਦ ਜਿਹੜੀ ਉਹਦਾ ਲਾਰਵਾ ਬਣ ਜਾਂਦਾ, ਪਿਊਪਾ ਬਣ ਜਾਂਦਾ ਹੈਗਾ ਜਿਹਨੂੰ ਕਊਆ ਕਹਿ ਦਿੰਦੇ ਆ, ਐਂਡ ਉਸ ਤੋਂ ਬਾਅਦ ਉਹ 7-8 ਦਿਨਾਂ ਬਾਅਦ ਉਹਨੇ ਬਾਲਗ ਦੀ ਅਵਸਥਾ 'ਚ ਚਲੇ ਜਾਣਾ ਹੈਗਾ। ਫਿਰ ਬਾਲਗ ਜਿਹੜੇ 2 ਤਰ੍ਹਾਂ ਦੇ ਹੁੰਦੇ ਨੇ ਆਪਣੇ, ਉਹਨਾਂ 'ਚੋਂ ਜਿਹੜੀ ਇੱਕ ਨਰ ਹੁੰਦੀ ਹੈ, ਇੱਕ ਮਾਦਾ ਹੁੰਦੀ ਹੈਗੀ ਹੈ। ਸੋ ਉਹਨਾਂ ਨੇ ਸੰਭੋਗ ਕਰਨਾ ਹੈਗਾ ਅਤੇ ਉਹਨਾਂ ਨੇ ਵਾਪਸ ਫਿਰ ਜਿਹੜਾ ਸਾਈਕਲ ਆ ਉਹ ਚਲਾ ਦੇਣਾ ਹੈਗਾ, ਫਿਰ ਆਂਡੇ ਦੇ ਦੇਣੇ, ਅਤੇ ਇਸੇ ਤਰ੍ਹਾਂ ਦਾ ਸਾਈਕਲ ਚੱਲਦਾ ਰਹੇਗਾ। ਅਤੇ ਉਹ ਸਾਡੀ ਜਿਹੜੀ ਇਹ ਖਾਸ ਤੌਰ 'ਤੇ ਜਿਹੜੀ ਗੁਲਾਬੀ ਸੁੰਡੀ ਹੈ, ਬਾਕੀ ਕੀੜਿਆਂ ਦੇ ਮੁਕਾਬਲੇ ਇਹ ਪੱਤਿਆਂ ਨੂੰ ਨਹੀਂ ਖਾਂਦੀ। ਸੋ ਇਹਦਾ ਮਤਲਬ ਵੀ ਇਸ ਟਾਈਮ ਦੇ ਉੱਤੇ ਨਰਮਾ ਤਕਰੀਬਨ 30 ਦਿਨ ਤੋਂ ਲੈ ਕੇ 60 ਦਿਨ ਤੱਕ ਹੋ ਚੁੱਕਾ ਹੋਇਆ ਖੇਤਾਂ ਦੇ ਵਿਚਕਾਰ, ਅਤੇ ਇਹ ਤਕਰੀਬਨ ਪਹਿਲੇ 40 ਦਿਨ ਤੱਕ ਸੁੰਡੀ ਜਿਹੜੀ ਹੈ ਕੋਈ ਹਮਲਾ ਨਹੀਂ ਕਰਦੀ ਨਰਮੇ ਦੇ ਉੱਤੇ, ਕਿਉਂਕਿ ਇਹ ਆਂਡੇ ਪੱਤਿਆਂ 'ਤੇ ਨਹੀਂ ਲਾਉਂਦੀ। ਅਤੇ ਆਪਣੀ ਜਿਹੜੀ ਪੌਦਾ ਜਿਹੜਾ ਹੈਗਾ ਉਹ 45-50 ਦਿਨ ਦੇ ਉੱਤੇ ਫੁੱਲ ਡੋਡੀ ਲੱਗਣੀ ਸ਼ੁਰੂ ਹੁੰਦੀ ਹੈ। ਸੋ ਉੱਥੇ ਹੀ ਇਹਨੇ ਆਂਡੇ ਦੇਣੇ ਨੇ। ਸੋ ਆਂਡੇ ਉਹਨੇ ਸਕੁਏਅਰ ਜਿਹੜੀ ਚੂੰਡੀਆਂ ਜਿਹੜੀਆਂ ਬਣੀਆਂ ਨੇ ਫੁੱਲ ਡੋਡੀ ਉੱਥੇ ਦੇਣੇ ਨੇ, ਫੁੱਲਾਂ ਦੇ ਵਿੱਚ ਦੇਣੇ ਨੇ, ਉਹਦੀਆਂ ਪੰਖੜੀਆਂ ਦੇ ਨੇੜੇ ਦੇਣੇ ਨੇ, ਜਾਂ ਜਦੋਂ ਬਾਲ ਬਣਨੇ ਸ਼ੁਰੂ ਹੋ ਜਾਂਦੇ 60-70 ਦਿਨ ਦੀ ਕਰੋਪ ਦੇ ਉੱਤੇ, ਅਤੇ ਬਾਲ ਜਿਹੜੇ ਟਿੰਡੇ ਨੇ ਉਹਨਾਂ ਦੇ ਉੱਤੇ ਉਹਨੇ ਆਂਡੇ ਦੇ ਦੇਣੇ। ਅਤੇ ਉਹਦੇ 'ਚੋਂ ਕੁਝ ਘੰਟਿਆਂ 'ਚ ਸੁੰਡੀ, ਮੰਨ ਲਓ ਵੀ ਅੱਜ ਆਂਡਾ ਦਿੱਤਾ ਹੈਗਾ, 3 ਦਿਨਾਂ ਬਾਅਦ ਉਹ 'ਚੋਂ ਸੁੰਡੀ ਨਿਕਲ ਆਈ ਹੈ, ਅਤੇ ਸੁੰਡੀ ਨੇ ਉਸੇ ਦਿਨ ਮੰਨ ਲਓ ਸਵੇਰੇ ਸੁੰਡੀ ਨਿਕਲੀ ਹੈ, ਅਤੇ ਸ਼ਾਮ ਤੱਕ ਉਹਨੇ ਟਿੰਡੇ ਦੇ ਅੰਦਰ ਵੜ ਜਾਣਾ ਜਾਂ ਫੁੱਲ ਦੇ ਅੰਦਰ ਵੜ ਜਾਣਾ, ਅਤੇ ਫਿਰ ਉਹਨੂੰ ਖਾਂਦੇ ਰਹਿਣਾ। ਸ਼ੁਰੂ ਦੇ ਵਿੱਚ ਜਿਹੜੀ ਸੁੰਡੀ ਹੁੰਦੀ ਹੈ, ਪਹਿਲੇ 5-6 ਦਿਨ ਜਿਹੜੀ ਸੁੰਡੀ ਚਿੱਟੇ ਰੰਗ ਦੀ ਹੁੰਦੀ ਹੈ, ਅਤੇ ਫੁੱਲ ਵੀ ਸਾਡਾ ਚਿੱਟਾ ਹੁੰਦਾ, ਕ੍ਰੀਮ ਕਲਰ ਦਾ ਹੁੰਦਾ, ਅਤੇ ਸੁੰਡੀ ਵੀ ਚਿੱਟੇ ਰੰਗ ਦੀ ਹੁੰਦੀ। ਕਈ ਵਾਰੀ ਸਾਨੂੰ ਧੁੱਪ 'ਤੇ ਚੜ੍ਹੀ 'ਚ ਆਪਾਂ ਦੇਖਦੇ ਹਾਂ 10-11 ਵਜੇ, ਦਿਖਾਈ ਨਹੀਂ ਦਿੰਦਾ। ਅਤੇ ਟਿੰਡੇ 'ਚ ਉਹਨੇ ਛੋਟੀ ਜਿਹੀ ਮੋਰੀ ਜਿੱਦਾਂ ਅਮਰੂਦ ਕਾਣੇ ਹੁੰਦੇ ਨੇ, ਉਹਦੇ ਦੌਰਾਨ ਹੀ ਉਹਨੇ ਸੁੰਡੀ ਨੇ ਜਿਹੜਾ ਉਹਦੇ ਟਿੰਡੇ ਦੇ ਅੰਦਰ ਵੜ ਜਾਣਾ ਹੈਗਾ। ਸੋ ਕਈ ਵਾਰੀ ਸਾਨੂੰ ਭਰਮ ਭੁਲੇਖਾ ਰਹਿੰਦਾ ਵੀ ਸੁੰਡੀ ਸ਼ਾਇਦ ਕਿਤੇ ਅੰਦਰ ਹੀ ਬਣਦੀ ਪਈ ਆ, ਸੁੰਡੀ ਅੰਦਰ ਨਹੀਂ ਬਣਦੀ ਹੈਗੀ ਹੈ, ਉਹ ਸੁੰਡੀ ਨੇ ਜਿਹੜਾ ਬੱਚਾ ਜਿਹੜਾ ਆਂਡਾ ਦਿੱਤਾ ਬਾਹਰ ਦਿੱਤਾ ਹੈਗਾ, ਉਹਦੇ ਟਿੰਡੇ ਦੇ ਉੱਤੇ ਦਿੱਤਾ ਜਾਂ ਫੁੱਲ ਦੇ ਉੱਤੇ ਦਿੱਤਾ ਆਂਡਾ, ਸਾਨੂੰ ਨੰਗੀ ਅੱਖ ਨਾਲ ਦਿਖਾਈ ਦਿੰਦਾ ਹੈਗਾ ਆਂਡਾ, ਉਸ ਆਂਡੇ ਦੇ ਵਿੱਚੋਂ ਸੁੰਡੀ ਨਿਕਲਣੀ ਹੈ, ਅਤੇ ਪਹਿਲੀ ਅਵਸਥਾ ਦੀ ਜਿਹੜੀ ਸੁੰਡੀ ਹੈ ਉਹਨੇ ਟਿੰਡੇ ਦੇ ਅੰਦਰ ਵੜ ਜਾਣਾ, ਫਿਰ ਅੰਦਰੋਂ ਅੰਦਰ ਹੀ ਜਿਹੜੀ ਹੈਗੀ ਨਾ ਉਹਨੇ ਖਾ ਫੁੱਟੀਆਂ ਜਿਹੜੀਆਂ ਨੇ ਟਿੰਡੇ ਦੇ ਵਿਚਕਾਰ ਹੁੰਦੀਆਂ, ਉਹਨਾਂ ਦੇ ਅੰਦਰੋਂ ਅੰਦਰ ਹੀ ਖਾਣਾ, ਜਾਂ ਫੁੱਲ ਦੇ ਪੋਲਨ ਨੂੰ ਉਹਨੇ ਅੰਦਰੋਂ ਅੰਦਰ ਖਾਣਾ, ਦੋਨਾਂ ਦੇ ਵਿਚਕਾਰ ਜਿਹੜੇ, ਚਾਹੇ ਬੀ ਨੂੰ ਖਾ ਰਹੀ ਹੈ ਜਾਂ ਪੋਲਨ ਨੂੰ ਖਾ ਰਹੀ ਹੈ ਫੁੱਲ ਦੇ ਵਿਚਕਾਰ, ਉਹ ਕਿਉਂਕਿ ਇੱਕ ਰਿਚ ਸੋਰਸ ਜਿਹੜਾ ਹੈਗਾ ਵੀ ਉਹਦੇ 'ਚ ਪ੍ਰੋਟੀਨ ਕਿਉਂਕਿ ਜ਼ਿਆਦਾ ਮਾਤਰਾ 'ਚ ਹੁੰਦਾ ਹੈਗਾ, ਅਤੇ ਇਹ ਕੀੜਾ ਲੁੱਕ ਕੇ ਖਾਂਦਾ ਹੈਗਾ, ਤੋ ਸਾਨੂੰ ਸਾਨੂੰ ਸਾਹਮਣੇ ਦਿਖਾਈ ਨਹੀਂ ਦਿੰਦਾ। ਔਰ ਅਮਰੂਦ ਦੀ ਤਰ੍ਹਾਂ ਜਿੱਦਾਂ ਕਾਣੇ ਹੋ ਜਾਂਦੇ ਨੇ, ਨਰਮੇ ਦੇ ਟਿੰਡੇ ਵੀ ਉਸੇ ਤਰ੍ਹਾਂ ਦੇ ਕਾਣੇ ਹੋ ਜਾਂਦੇ, ਇੱਕ ਵਾਰੀ ਸੁੰਡੀ ਜਦੋਂ ਅੰਦਰ ਚਲੀ ਜਾਂਦੀ ਹੈ ਤਾਂ ਉਹ ਇੱਕ ਬੰਕਰ ਦੀ ਤਰ੍ਹਾਂ ਕੰਮ ਕਰਦੀ ਹੈਗੀ ਹੈ, ਕਿਉਂਕਿ ਟਿੰਡੇ ਦੇ ਅੰਦਰ ਦਵਾਈ ਜਾਣੀ ਨਹੀਂ ਹੈਗੀ ਹੈ, ਅਤੇ ਸੁੰਡੀ ਨੇ ਮਰਨਾ ਨਹੀਂ ਹੈਗਾ। ਸੋ ਜੋ ਅਮਰੂਦਾਂ ਦਾ ਹਾਲ ਹੁੰਦਾ ਹੈਗਾ, ਸੇਮ ਹੀ ਸਾਡਾ ਜਿਹੜਾ ਹੈਗਾ ਇਹ ਗੁਲਾਬੀ ਸੁੰਡੀ ਕਰਦੀ ਹੈਗੀ ਹੈ, ਪਰ ਇੱਥੋਂ ਇਹ ਨਹੀਂ ਡਰਨ ਦੀ ਲੋੜ ਹੈਗੀ ਹੈ ਸਾਨੂੰ ਜਾਂ ਦੂਜੇ ਨੂੰ ਵੀ, ਸੁੰਡੀ 'ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਕੁਦਰਤ ਵੱਲੋਂ ਕੋਈ ਵੀ ਚੀਜ਼ ਜਿਹੜੀ ਹੈਗੀ ਹੈ ਉਹਦਾ ਕੁਛ ਨਾ ਕੁਛ ਨਾਸ ਜਿਹੜਾ ਹੈਗਾ ਉਹਦਾ ਰੱਖਿਆ ਹੈਗਾ, ਦੱਸਿਆ ਆ, ਪਰ ਇਹ ਹੁੰਦਾ ਵੀ ਕਿਹੜੀ ਸਟੇਜ 'ਤੇ ਕਰਦੇ ਹਾਂ। ਹਮੇਸ਼ਾ ਆਪਾਂ ਇੱਕ ਗੱਲ ਦਾ ਧਿਆਨ ਰੱਖਦੇ ਹਾਂ ਕਿ ਵੀ ਜੇ ਉਹਨੂੰ ਕਿਹੜੀ ਅਵਸਥਾ ਦੇ ਵਿੱਚ ਆਪਾਂ ਫੜ ਲਿਆ ਜਾਵੇ ਜਾਂ ਦੂਜੇ ਨੂੰ ਹੈਗਾ। ਸੋ ਆਪਾਂ ਹਰੇਕ ਚੀਜ਼ ਦੇ ਉੱਤੇ, ਚਾਹੇ ਕਰੋਨਾ ਸੀ ਚਾਹੇ ਕੁਦਰਤ ਮਹਾਂਮਾਰੀਆਂ ਕਈ ਆਈਆਂ ਨੇ, ਉਹਨਾਂ ਦੇ ਕਾਬੂ ਪਾਇਆ ਸੀਗਾ। ਸੋ ਜ਼ਿਮੀਂਦਾਰ ਭਰਾਵਾਂ ਨੇ ਹਰੇਕ ਤਰ੍ਹਾਂ ਦਾ ਆਪਾਂ ਅਮਰੀਕਨ ਸੁੰਡੀ 'ਤੇ ਵੀ ਪਾਇਆ ਕਾਬੂ, ਅਤੇ ਇਹਦੇ 'ਤੇ ਵੀ ਕਾਬੂ ਪਾ ਸਕਦੇ ਹੈਗੇ ਆ। ਧਿਆਨ ਰੱਖਣ ਯੋਗ ਗੱਲਾਂ ਹੈਗੀਆਂ ਨੇ ਜੇ ਦੂਜੇ ਨੂੰ, ਉਹ ਕੀ ਹੈਗੀਆਂ ਨੇ। ਸਭ ਤੋਂ ਪਹਿਲਾਂ ਤਾਂ ਇੱਕ ਇਹ ਸਿਫਾਰਿਸ਼ ਕੀਤੀ ਹੈ ਆਪਾਂ ਵੀ ਇਹ ਸੁੰਡੀ ਜਿਹੜੀ ਹੈਗੀ ਆ ਕਿ ਇਹ ਆਉਂਦੀ ਕਿੱਥੋਂ ਆ, ਇਹ 2 ਇਹਦੇ ਸੋਰਸ ਨੇ ਜਿਹੜੀਆਂ ਘਰ ਦੇ ਜਾਂ ਪਿੰਡ ਦੇ ਵਿਚਕਾਰ ਜਾਂ ਘਰਾਂ ਦੇ ਵਿਚਕਾਰ ਜਾਂ ਖੇਤਾਂ ਦੇ ਕੰਢਿਆਂ ਦੇ ਉੱਤੇ ਜਿਹੜੇ ਛਟੀਆਂ ਦੇ ਢੇਰ ਲੱਗੇ ਨੇ, ਉਹਨਾਂ ਦੇ ਵਿੱਚੋਂ ਜਿਹੜੇ ਪਤੰਗੇ ਨਿਕਲਦੇ, ਜਿਹੜੇ ਪਿਛਲੇ ਸਾਲ ਦੇ ਢੇਰ ਲੱਗੇ ਨੇ ਉਹਨਾਂ ਦੇ 'ਚ ਛਟੀਆਂ ਨਹੀਂ ਕੁਛ ਵੀ ਕਹਿੰਦੀਆਂ, ਛਟੀਆਂ ਦੇ ਨਾਲ ਜਿਹੜੇ ਅਣਖੜੇ ਟਿੰਡੇ ਲੱਗੇ ਨੇ ਉਹਨਾਂ ਦੇ ਵਿੱਚ ਸੁੰਡੀ ਜਿਹੜੀ ਸਰਦੀਆਂ ਪੂਰੀਆਂ 'ਚ ਡਾਇਪੌਜ਼ ਦੇ ਵਿੱਚ ਉਹਦੇ 'ਚ ਰਹਿੰਦੀ ਹੈਗੀ, ਉਸ ਤੋਂ ਬਾਅਦ ਉਹ 'ਚੋਂ ਪਤੰਗੇ ਨਿਕਲਦੇ ਨੇ। ਸੋ ਉਹ ਪਤੰਗਿਆਂ ਦੇ ਵਿਚਕਾਰ ਜਿੱਥੇ ਵੀ ਉਹ ਨੇੜੇ ਨਰਮੇ ਦਾ ਖੇਤ ਲੱਗਾ ਅਤੇ ਜਿੱਥੇ ਫੁੱਲ ਟਿੰਡਾ ਲੱਗਾ ਹੈਗਾ ਉੱਥੇ ਜਾ ਕੇ ਉਹਨੇ ਜਾ ਕੇ ਆਪਣੇ ਆਂਡੇ ਲਾ ਦੇਣੇ ਨੇ, ਅਤੇ ਉਹ ਆਂਡਿਆਂ ਨੇ ਗਾਂ ਸੁੰਡੀ ਦਾ ਰੂਪ ਧਾਰ ਕਰ ਲੈਣਾ ਹੈਗਾ, ਅਤੇ ਸੁੰਡੀ ਨੇ ਫਿਰ ਸਾਡੀ ਫਸਲ ਦਾ ਨੁਕਸਾਨ ਕਰਨਾ ਸ਼ੁਰੂ ਕਰ ਦੇਣਾ। ਅਤੇ ਜਿਵੇਂ ਕਿ ਮੈਂ ਦੱਸਿਆ ਗਿਆ ਤੁਹਾਨੂੰ ਪਹਿਲਾਂ ਕਿ ਕੁਝ ਘੰਟਿਆਂ ਦੇ ਦੌਰਾਨ ਹੀ ਸੁੰਡੀ ਨੇ ਟਿੰਡੇ 'ਚ ਵੜ ਜਾਣਾ, ਅਤੇ ਫਿਰ ਆਪਾਂ ਕੁਛ ਨਹੀਂ ਕਰ ਸਕਦੇ, ਫਿਰ ਆਪਾਂ ਕੀ ਕਰਨਾ ਚਾਹੀਦਾ ਸਾਨੂੰ। ਸੋ ਉਹਦੇ ਵਾਸਤੇ
ਕਿਉਂਕਿ ਸਾਨੂੰ ਕੁਝ ਪਤਾ ਨਹੀਂ ਲੱਗਣਾ ਬਾਅਦ ਦੇ ਵਿਚਕਾਰ, ਇੱਧਰ ਝੋਨੇ ਬਾਸਮਤੀ ਲਾਉਣ 'ਚ ਵੀ ਆਪਾਂ ਬਿਜ਼ੀ ਰਹਿਣਾ ਹੈਗਾ। ਸੋ ਜਿੱਥੇ ਵੀ ਤੁਹਾਡੇ ਲੱਗਦਾ ਕਿ ਫੁੱਲ ਟਿੰਡੇ ਲੱਗਣੇ ਸ਼ੁਰੂ ਹੋ ਗਏ ਨੇ, ਉੱਥੇ ਇੱਕ ਬਲੈਂਕਟ ਸਪਰੇਅ ਦੇਣੀ ਹੈ। ਕਾਹਦੀ ਕਰਨੀ ਹੈ ਸਪਰੇਅ? ਕਿਸੇ ਵੀ ਤਰ੍ਹਾਂ ਦੀ, ਚਾਹੇ ਪਰਫਿਨੋਫਾਸ ਸਾਲਟ ਜਿਹੜਾ ਹੈਗਾ ਅੱਧਾ ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਵਰਤੋਂ ਕਰ ਸਕਦੇ ਹਾਂ, ਚਾਹੇ ਤੁਸੀਂ

ਰੋਕਲੇਮ ਨਾਂ ਦਾ ਸਾਲਟ ਜਿਹੜਾ ਹੁੰਦਾ ਹੈਗਾ, ਜਿਹਨੂੰ 100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਵੀ ਤੁਹਾਨੂੰ ਦਵਾਈ ਸਸਤੀ ਦੋਨਾਂ 'ਚੋਂ ਪੈਂਦੀ ਹੈਗੀ ਹੈ ਉਹਦੀ ਵਰਤੋਂ ਕਰ ਸਕਦੇ ਹੈ। ਕਰਨੀ ਕਦੋਂ? ਜਦੋਂ ਸਾਡੇ ਬੂਟਿਆਂ ਦੇ ਉੱਤੇ 10 ਤੋਂ 20% ਬੂਟਿਆਂ ਦੇ ਉੱਤੇ, ਮਤਲਬ ਜੇ ਮੰਨ ਲਓ ਆਪਾਂ 100 ਬੂਟਾ ਦੇਖਦੇ ਹੈਗੇ ਆਪਾਂ ਜਾਂ 50 ਬੂਟਾ ਦੇਖਦੇ, ਉਹਦੇ 'ਚੋਂ 100 ਦੇ ਵਿੱਚੋਂ 10 ਬੂਟਿਆਂ ਦੇ ਉੱਤੇ, 12 ਬੂਟਿਆਂ ਦੇ ਉੱਤੇ, 15 ਬੂਟਿਆਂ ਦੇ ਉੱਤੇ ਜਦੋਂ ਸਾਡੇ ਫੁੱਲ ਡੋਡੀ ਟਿੰਡਾ ਲੱਗਣਾ ਸ਼ੁਰੂ ਹੋ ਗਿਆ ਫੁੱਲ ਡੋਡੀ, ਉਹ ਰਾਈਟ ਸਮਾਂ ਹੈਗਾ ਜਦੋਂ ਅਸੀਂ ਸਪਰੇ ਕਰ ਦੇਣੀ ਹੈਗੀ ਹੈ। ਕਿਉਂਕਿ ਉਹਦੇ 'ਚ ਜੇ ਉਹਨੇ 10-20% ਦੇ ਉੱਤੇ ਆਂਡੇ ਦੇਣੇ ਸ਼ੁਰੂ ਕੀਤੇ ਅਤੇ 2-3 ਦਿਨਾਂ ਬਾਅਦ ਬੱਚਾ ਨਿਕਲੇਗਾ ਅਤੇ ਉਹ ਬੱਚਾ ਬਹੁਤ ਸੈਂਸਟਿਵ ਹੁੰਦਾ, ਜਿਹੜੀ ਪਹਿਲੀ ਅਵਸਥਾ ਦੀ ਸੁੰਡੀ ਹੁੰਦੀ ਹੈ ਉਹ ਬਿਲਕੁਲ ਹੀ ਦਵਾਈ ਦੇ ਟੱਚ 'ਚ ਆਉਂਦੇ ਮਰ ਸਕਦਾ ਹੈਗਾ। ਸੋ ਇੱਕ ਵਾਰੀ ਜਦੋਂ ਅੰਦਰ ਵੜ ਜਾਂਦਾ ਹੈਗਾ ਫਿਰ ਉਹਨੂੰ ਮਾਰਨਾ ਔਖਾ ਹੁੰਦਾ ਹੈਗਾ। ਸੋ ਆਪਾਂ ਇੱਕ ਇਹ ਪ੍ਰੀਕੋਸ਼ਨਰੀ ਸਪਰੇ ਇੱਕ ਜ਼ਰੂਰ ਕਰ ਦੇਣੀ, ਫਿਰ ਗਾਂ ਸਾਨੂੰ ਮਹੀਨਾ ਕਿਸੇ ਤਰ੍ਹਾਂ ਦੀ ਵੀ ਕੋਈ ਸਪਰੇ ਕਰਨ ਦੀ ਲੋੜ ਨਹੀਂ ਹੈਗੀ ਹੈ। ਉਸ ਤੋਂ ਬਾਅਦ ਜਦੋਂ ਗਾਂ ਜੁਲਾਈ ਐਂਡ ਆ ਜਾਏਗਾ, ਅਗਸਤ ਦੇ ਵਿੱਚ ਆ ਜਾਏਗਾ, ਤਾਂ ਉਹਦੇ ਦੌਰਾਨ ਸਾਨੂੰ ਜਿਹੜਾ ਦੇਖਦੇ ਰਹਿਣਾ ਖੇਤ ਦਾ ਸਰਵੇਖਣ ਕਰ ਦੇਣਾ, ਜੇ ਸਾਨੂੰ ਫੁੱਲ ਜਾਂ ਟਿੰਡਿਆਂ 'ਚ 5% ਤੱਕ ਹਮਲਾ ਦਿਖਾਈ ਦਿੰਦਾ ਹੈਗਾ ਤਾਂ ਆਪਾਂ ਜਿਹੜੀ ਮੈਂ ਦਵਾਈਆਂ ਦੱਸੀਆਂ ਉਹਦੀ ਸਪਰੇਅ ਕਰ ਸਕਦੇ ਹੈਗੇ ਆ। ਖਾਸ ਤੌਰ 'ਤੇ ਜਿਹੜੀਆਂ ਸਿੰਥੈਟਿਕ ਦਵਾਈਆਂ ਨੇ ਜ਼ਹਿਰ, ਜਿੱਦਾਂ ਖਾਸ ਤੌਰ 'ਤੇ ਸਾਈਪਰਮੈਥਰਨ ਹੈ, ਫੈਨਵਲਰੇਟ ਹੈ, ਡੈਲਟਾਮੈਥਰਨ ਹੈਗੀ ਹੈ, ਇਹ ਦਵਾਈਆਂ ਦੀ ਵਰਤੋਂ ਤੁਸੀਂ ਸਤੰਬਰ ਤੋਂ ਬਾਅਦ ਕਰ ਸਕਦੇ ਹੈਗੇ। ਜੁਲਾਈ ਅਤੇ ਅਗਸਤ 'ਚ ਇਹਨਾਂ ਦਵਾਈਆਂ ਦੀ ਨਹੀਂ ਵਰਤੋਂ ਕਰਨੀ, ਕਿਉਂਕਿ ਇਹ ਦਵਾਈਆਂ ਜਿਹੜੀਆਂ ਨੇ ਚਿੱਟੀ ਮੱਖੀ ਦੇ ਵਧਣ ਦੇ ਵਿੱਚ ਜ਼ਿਆਦਾ, ਇਹ ਗੁਲਾਬੀ ਸੁੰਡੀ ਨੂੰ ਤਾਂ ਵਧੀਆ ਮਾਰਨਗੀਆਂ ਦਵਾਈਆਂ, ਪਰ ਚਿੱਟੀ ਮੱਖੀ ਦੇ ਵਧਣ ਜੇ ਵੱਧ ਜਾਂਦੀ ਹੈਗੀ, ਕਿਉਂਕਿ ਜਦੋਂ ਅਸੀਂ ਇਹ ਸਿੰਥੈਟਿਕ ਦਵਾਈਆਂ ਦੀ ਸਪਰੇਅ ਕਰਦੇ ਹੈਗੇ ਹਾਂ ਤਾਂ ਕੀ ਹੁੰਦਾ ਹੈਗਾ, ਜਿਹੜੀ ਨਰਮੇ ਦੇ ਪੱਤਿਆਂ ਦੇ ਵਿਚਕਾਰ ਕੁਛ ਚੇਂਜਿਸ ਆਉਂਦੀਆਂ ਨੇ, ਜਿਹਦੇ ਕਰਕੇ ਜਿਹੜੀ ਚਿੱਟੀ ਮੱਖੀ ਉਹ ਆਂਡੇ ਜ਼ਿਆਦਾ ਲਾਉਣੇ ਸ਼ੁਰੂ ਕਰ ਦਿੰਦੀ ਹੈਗੀ ਹੈ ਅਤੇ ਉਹਦੇ ਕਰਕੇ ਉਹਦੀ ਜਨਸੰਖਿਆ ਵਧਣੀ ਸ਼ੁਰੂ ਹੋ ਜਾਂਦੀ ਹੈ, ਉਹਦਾ ਜੀਵਨ ਚੱਕਰ ਜਲਦੀ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਸੋ ਤਕਰੀਬਨ ਗੁਲਾਬੀ ਸੁੰਡੀ ਦੀਆਂ ਸਾਡੇ ਨਰਮਾ ਪੱਟੀ ਦੇ ਵਿਚਕਾਰ ਤਕਰੀਬਨ 3 ਤੋਂ 4 ਉਹਦੀਆਂ ਪੀੜ੍ਹੀਆਂ ਜਿਹੜੀਆਂ ਨੇ ਇੱਕ ਸੀਜ਼ਨ ਦੇ ਦੌਰਾਨ ਪੂਰੀਆਂ ਹੋ ਜਾਂਦੀਆਂ ਨੇ। ਸੋ ਆਪਾਂ ਨੂੰ ਖਾਸ ਤੌਰ 'ਤੇ ਧਿਆਨ ਰੱਖਣਾ ਚਾਹੀਦਾ ਕਿ ਆਹ ਜਿਹੜਾ ਸਮਾਂ ਹੈਗਾ ਤੁਹਾਡਾ, ਖਾਸ ਤੌਰ 'ਤੇ 10 ਜੁਲਾਈ ਤੋਂ ਲੈ ਕੇ ਅਤੇ 15 ਸਤੰਬਰ ਤੱਕ, ਜਿਹਦੇ 'ਚ ਟਿੰਡੇ ਲੱਗਣੇ ਨੇ, ਫੁੱਲ ਡੋਡੀ ਲੱਗਣੀ ਹੈ, ਇਹਦੇ 'ਚ ਤੁਹਾਨੂੰ 2-3 ਸਪਰੇਆਂ ਜਿਹੜੀਆਂ ਨੇ ਲੋੜ ਮੁਤਾਬਕ ਸਾਨੂੰ ਕਰਕੇ ਇਹਦੀ ਆਪਾਂ ਵਧੀਆ ਢੰਗ ਨਾਲ ਰੋਕਥਾਮ ਕਰ ਸਕਦੇ ਹੈਗੇ ਹਾਂ। ਸੋ ਜਿੱਦਾਂ ਕਿ ਮੈਂ ਦਵਾਈਆਂ ਦਾ ਜਿਹੜਾ ਜ਼ਿਕਰ ਕੀਤਾ, ਇਸ ਤੋਂ ਇਲਾਵਾ ਅਸੀਂ ਇੱਕ ਡੈਲੀਗੇਟ ਨਾਂ ਦੀ ਦਵਾਈ ਜਿਹੜੀ ਹੈਗੀ ਹੈ 170 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਿਫਾਰਿਸ਼ ਕੀਤੀ ਹੈ। ਕਈ ਵਾਰੀ ਸਾਡੇ ਖੇਤਾਂ ਦੇ ਵਿਚਕਾਰ ਇੱਕ ਕੀੜਾ ਹੋਰ ਵੀ ਹੁੰਦਾ ਹੈਗਾ ਜਿਹਨੂੰ ਅਸੀਂ ਕਹਿ ਦਿੰਦੇ ਹੈਗੇ ਭੂਰੀ ਜੂੰ, ਜਿਹਨੂੰ ਥ੍ਰਿਪ ਕਹਿ ਦਿੰਦੇ ਹਾਂ, ਉਹ ਕੀੜੇ ਦਾ ਵੀ ਹਮਲਾ ਪਾਇਆ ਜਾਂਦਾ ਹੈਗਾ। ਸੋ ਜੇ ਸਾਨੂੰ ਲੱਗਦਾ ਵੀ ਸਾਡੇ ਖੇਤ ਦੇ 'ਚ ਗੁਲਾਬੀ ਸੁੰਡੀ ਦਾ ਵੀ ਥੋੜ੍ਹਾ ਬਹੁਤਾ ਹਮਲਾ ਹੈਗਾ ਅਤੇ ਨਾਲ ਭੂਰੀ ਜੂੰ ਦਾ ਵੀ ਹਮਲਾ ਹੈਗਾ, ਤਾਂ ਪਹਿਲ ਦੇ ਆਧਾਰ ਦੇ ਉੱਤੇ ਜਿਹੜੀ ਮੈਂ ਡੈਲੀਗੇਟ ਨਾਂ ਦੀ ਦਵਾਈ ਦੱਸੀ ਹੈ ਸਪਾਈਨਟੋਰਮ ਜਿਹੜੀ ਹੈਗੀ ਆ, ਇਹ 170 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ 'ਚ ਮਿਲਾ ਕੇ ਆਪਾਂ ਸਪਰੇਅ ਜ਼ਰੂਰ ਕਰ ਦੇਣੀ ਪਹਿਲ ਦੇ ਆਧਾਰ ਦੇ ਉੱਤੇ। ਇਹ ਦੋਨੋਂ ਕੀੜਿਆਂ ਨੂੰ ਰੋਕਣ ਦੇ ਵਿੱਚ ਕਾਫੀ ਹੱਦ ਤੱਕ ਸਹਾਇਕ ਹੈ, ਨਹੀਂ ਤਾਂ ਅਸੀਂ ਉਹ ਦਵਾਈ ਜਿਹੜੀ ਪੁਰਾਣੀ ਦੱਸੀਆਂ ਤੁਹਾਨੂੰ ਦਵਾਈਆਂ ਜਿਹੜੀਆਂ ਨੇ ਉਹਨਾਂ ਦੀ ਵਰਤੋਂ ਕਰ ਸਕਦੇ ਹੈਗੇ ਹਾਂ ਪਹਿਲ ਦੇ ਆਧਾਰ ਦੇ ਉੱਤੇ। ਇੱਕ ਕੀੜਾ ਹੋਰ ਹੈਗਾ, ਜਾਂਦੇ ਜਾਂਦੇ ਮੈਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗਾ ਕਿ ਭੂਰੀ ਜੂੰ ਜਾਂ ਥ੍ਰਿਪ ਆਉਂਦੀ ਹੈਗੀ ਹੈ, ਉਹਦੇ ਬਾਰੇ ਇੱਕ ਦਵਾਈ ਤਾਂ ਮੈਂ ਦੱਸ ਦਿੱਤੀ ਹੈਗੀ ਤੁਹਾਨੂੰ, ਡੈਲੀਗੇਟ ਹੈ, ਔਰ ਦੂਸਰੀ ਦਵਾਈ ਉਹਦੇ 'ਚ ਆਪਾਂ ਨਵੀਂ ਦਵਾਈ ਇੱਕ ਸਿਫਾਰਿਸ਼ ਕੀਤੀ ਹੈਗੀ ਇਸੇ ਸਾਲ ਹੀ ਜਾਂ ਦੂਜੇ ਨੂੰ ਆਈਸੋਸਾਈਕਲੋਸਰਮ ਦੇ ਨਾਂ 'ਤੇ, ਜਿਹਨੂੰ ਕਹਿੰਦੇ ਸਿਮੋਡਿਸ ਦੇ ਨਾਂ ਦੇ ਉੱਤੇ ਆਉਂਦੀ ਹੈਗੀ ਆ, ਉਹ ਦਵਾਈ ਦੀ ਵੀ ਅਸੀਂ ਸਿਫਾਰਿਸ਼ ਕੀਤੀ ਹੈ, ਉਹਦੀ ਦਵਾਈ ਦੀ ਵੀ ਵਰਤੋਂ ਕਰਕੇ ਅਸੀਂ ਇਹਦੀ ਚੰਗੇ ਢੰਗ ਨਾਲ ਸਹੀ ਢੰਗ ਨਾਲ ਇਹਦੀ ਰੋਕਥਾਮ ਕਰ ਸਕਦੇ ਹੈਗੇ। ਇਸ ਤੋਂ ਇਲਾਵਾ ਜਿੱਦਾਂ ਮੈਂ ਪਰਫਿਨੋਫਾਸ ਦੱਸੀ ਸੀ ਦਵਾਈ, ਉਹ ਇੱਕ ਪੰਥ 3 ਕਾਜ ਵਾਲੀ ਗੱਲ ਹੁੰਦੀ ਹੈ, ਉਹ ਥੋੜ੍ਹੀ ਬਹੁਤ ਜਿਹੜਾ ਮਿਲੀ ਬੱਗ ਆ ਜੀ ਉਹਨੂੰ ਵੀ ਰੋਕਦੀ ਹੈ, 50% ਤੱਕ ਚਿੱਟੀ ਮੱਖੀ ਨੂੰ ਵੀ ਰੋਕਦੀ ਹੈ, ਉਹ ਭੂਰੀ ਜੂ ਨੂੰ ਵੀ ਰੋਕਦੀ ਹੈ ਅਤੇ ਗੁਲਾਬੀ ਸੁੰਡੀ ਨੂੰ ਰੋਕਦੀ ਹੈ। ਸੋ ਉਹਨੂੰ ਅਸੀਂ ਪਹਿਲ ਦੇ ਆਧਾਰ ਦੇ ਉੱਤੇ ਇਸ ਦਵਾਈ ਨੂੰ ਵਰਤੋਂ ਕਰ ਸਕਦੇ ਹਾਂ, ਕਿਉਂਕਿ ਵੱਖ ਵੱਖ ਖੇਤਾਂ 'ਚ ਵੱਖ ਵੱਖ ਤਰ੍ਹਾਂ ਦੇ ਕੀੜੇ ਮਕੌੜਿਆਂ ਦੇ ਹਾਲਾਤ ਪਾਏ ਜਾਣਗੇ, ਕਿਤੇ ਅਗੇਤਾ ਬੀਜਿਆ, ਕਿਤੇ ਪਛੇਤਾ ਬੀਜਿਆ, ਸੋ ਵੱਖ ਵੱਖ ਤਰ੍ਹਾਂ ਦੇ ਕੀੜੇ ਮਕੌੜੇ ਆ। ਤਾਂ ਜੋ ਮੈਂ ਸਿਫਾਰਿਸ਼ ਕੀਤੀਆਂ ਦੱਸੀਆਂ ਨੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜੀਆਂ ਦਵਾਈਆਂ ਸਿਫਾਰਿਸ਼ ਕੀਤੀਆਂ ਨੇ, ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਜਿਹੋ ਜਿਹੀ ਸਿਚੁਏਸ਼ਨ ਬਣਦੀ ਹੈਗੀ ਹੈ ਉਹਦੇ ਮੁਤਾਬਕ ਹੀ ਸਾਨੂੰ ਸਪਰੇਅ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਤੁਹਾਡੇ ਨੇੜੇ ਮਹਿਕਮਾ ਖੇਤੀਬਾੜੀ ਦੇ ਦਫ਼ਤਰ ਹੈਗੇ ਨੇ, ਕ੍ਰਿਸ਼ੀ ਵਿਗਿਆਨ ਕੇਂਦਰ ਹੈਗਾ, ਫਾਰਮ ਸਲਾਹਕਾਰ ਸੇਵਾ ਕੇਂਦਰ ਹਰੇਕ ਜ਼ਿਲ੍ਹੇ ਦੇ ਵਿੱਚ ਹੈਗੇ ਨੇ, ਉਹਨਾਂ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਜੇ। ਜਾਂਦੇ ਜਾਂਦੇ ਤੁਹਾਡੇ ਨਾਲ ਮੈਂ 2-4 ਹੋਰ ਜਿਹੜੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ, ਉਹਨਾਂ 'ਚੋਂ ਖਾਸ ਤੌਰ ਦੇ ਉੱਤੇ ਜਿਵੇਂ ਕਿ ਹੁਣ ਬਾਰਿਸ਼ ਵਗੈਰਾ ਜਿਹੜੀ ਪੈ ਰਹੀ ਹੈ ਕੁਛ ਜਗ੍ਹਾ 'ਤੇ ਪੈ ਚੁੱਕੀ ਹੈ, ਬਾਕੀ ਜਗ੍ਹਾ ਦੇ ਉੱਤੇ 1-2 ਦਿਨਾਂ 'ਚ ਪੈ ਜਾਏਗੀ ਹੋਰ ਬਾਰਿਸ਼, ਸੋ ਇਹਦੇ ਦੌਰਾਨ ਜਿਹੜੀ ਪਹਿਲੀ ਹੈ ਗੋਡੀ ਕਰਨੀ ਫਸਲ ਦੇ ਵਿਚਕਾਰ, ਇਹ ਸਭ ਤੋਂ ਅਹਿਮ ਜ਼ਰੂਰੀ ਹੈਗੀ ਹੈ ਤਾਂ ਕਿ ਖੇਤ ਨੂੰ ਜਿਹੜੇ ਬੂਟਿਆਂ ਨੂੰ ਉਹਦੀਆਂ ਜੜ੍ਹਾਂ ਨੂੰ ਹਵਾ ਪਾਣੀ ਮਿਲੇ ਜਿਹੜਾ ਹੈਗਾ। ਦੂਸਰਾ ਅਸੀਂ ਧਿਆਨ ਰੱਖਣਾ ਕਿ ਇਸ ਟਾਈਮ ਦੇ ਉੱਤੇ ਇੱਕ ਹੋਰ 'ਚ ਪ੍ਰੋਬਲਮ ਆ ਜਾਂਦੀ ਕਿ ਪੈਰਾਬਿਲਟ, ਕਈ ਵਾਰੀ ਮੀਂਹ ਜ਼ਿਆਦਾ ਪੈ ਜਾਂਦਾ ਅਤੇ ਲੰਬੀ ਔੜ ਤੋਂ ਬਾਅਦ ਮੀਂਹ ਜਦੋਂ ਜ਼ਿਆਦਾ ਪੈਂਦਾ ਹੈਗਾ ਤਾਂ ਪੱਤੇ ਇੱਕਦਮ ਜਿਹੜੇ ਮੁਰਝਾ ਜਾਂਦੇ ਨੇ, ਸੋ ਜੇ ਮੁਰਝਾਉਂਦੇ ਨੇ ਤਾਂ ਕਵਾਲਡ ਕਲੋਰਾਈਡ ਨੇੜੇ ਰੱਖਣੀ ਹੈਗੀ ਆ, ਉਹ 10 ਮਿਲੀਗ੍ਰਾਮ ਜਿਹੜੀ ਹੈਗੀ ਆ ਉਹ 10 ਲੀਟਰ ਪਾਣੀ ਪਾ ਕੇ ਆਪਾਂ ਸਪਰੇਅ ਕਰ ਦੇਣੀ ਹੈਗੀ, ਇੱਕ ਚੁਟਕੀ ਭਾਰੀ ਜਿਹੜੀ ਕਵਾਲਡ ਕਲੋਰਾਈਡ ਹੈ ਉਹਨੂੰ ਸਪਰੇਅ ਕਰ ਦਿੰਦੇ ਹੈਗੇ ਆ, ਤਾਂ ਇੱਕਦਮ ਜਿਹੜੇ ਮੁਰਝਾਏ ਪੱਤੇ ਨੇ ਉਹ ਠੀਕ ਹੋ ਜਾਂਦੇ

0: ਸਪਰੇਅ, ਕੁਛ ਗੈਰ ਰਸਾਇਣਿਕ ਢੰਗ ਵੀ ਤੁਹਾਨੂੰ ਦੱਸੇ ਨੇ ਉਹਨਾਂ ਦੀ ਵਰਤੋਂ ਕਰਕੇ ਵੀ, ਜਿੱਦਾਂ ਨਿੰਮ ਅਧਾਰਿਤ ਕੀਟਨਾਸ਼ਕ ਨੇ ਉਹਨਾਂ ਦੀ ਵਰਤੋਂ ਕਰਕੇ ਘਰੇ ਤਿਆਰ ਕਰਕੇ ਘੋਲ ਆਪਾਂ ਸਪਰੇਅ ਕਰ ਸਕਦੇ ਹਾਂ ਅਤੇ ਚਿੱਟੀ ਮੱਖੀ ਦੇ ਵਧਣ ਦੇ ਪ੍ਰਕੋਪ ਨੂੰ ਅੱਗੇ ਰੋਕਿਆ ਜਾ ਸਕਦਾ ਹੈਗਾ। ਸੋ ਇਹ ਸੀ ਕੁਝ ਗੱਲਾਂ ਜਿੱਦਾਂ ਬਾਰੇ ਮੈਂ ਤੁਹਾਡੇ ਨਾਲ ਅੱਜ ਵਿਚਾਰ ਵਟਾਂਦਰਾ ਸਾਂਝਾ ਕਰਨਾ ਚਾਹੁੰਦਾ ਸੀਗਾ। ਮੈਨੂੰ ਆਸ ਹੈ ਕਿ ਆਪਾਂ ਇਸ ਵਾਰੀ ਕਿਸਾਨ ਵੀਰ ਜਿਹੜੇ ਨੇ ਭਰਪੂਰ ਇਹਨਾਂ ਨੂੰ ਅਪਣਾਉਂਦੇ ਹੋਏ ਜਾਂ ਦੂਜੇ ਹੈਗਾ ਔਰ ਆਪਣੇ ਉਹਨਾਂ ਦੇ ਆਪਣੇ ਜਾਤੀ ਤਜਰਬੇ ਨੇ ਇਹਨਾਂ ਸਾਰਿਆਂ ਦੇ ਨਾਲ ਜਿਹੜੇ ਮਿਲੇ ਜੁਲ ਕੇ ਆਪਾਂ ਹਮਲਾ ਮਾਰੀਏ ਅਤੇ ਜਿਹੜੀ ਨਰਮੇ ਦੀ ਫਸਲ ਨੂੰ ਇਸ ਵਾਰੀ ਕਾਮਯਾਬੀ ਵੱਲ ਲੈ ਕੇ ਜਾਈਏ। ਧੰਨਵਾਦ ਜੀ।
1: ਦੋ ਬੋਲ ਗਾਉਣ ਦੇ ਲਾਉਂਦੇ ਹਾਂ,
2: ਲਾ ਦਿਓ ਜੀ ਫਿਰ।

0: ਸਿੰਗਾਰਾ ਸਿੰਘ ਜੀ, ਆਹ ਸਮਾਂ ਐਸਾ ਹੈ ਵੀ ਤੁਸੀਂ ਮਿੱਟੀ ਦੇ ਵਿੱਚ ਨਾ ਇੱਕ ਡੱਕਾ ਵੀ ਛੱਡ ਦੋ, ਉਹ ਵੀ ਹਰੇ ਬਾਈ ਮਾਰਨ ਲੱਗ ਜਾਂਦਾ।
1: ਗੱਲ ਸਹੀ ਆ,
0: ਇਹ ਪਰਮਾਤਮਾ ਦੀ ਐਸੀ ਜਿਹੜੀ ਬੇਅੰਤ ਪਸਾਰਾ ਹੈ,
1: ਕੁਦਰਤੀ ਦੇਣ ਆ ਜੀ,
0: ਕੁਦਰਤ ਦੀ ਦੇਣ ਹੈ। ਔਰ ਸਰਖੇ ਸਾਡਾ ਤਾਂ ਭੋ ਪੈਲੀ ਸਾਡੀ ਐਸੀ ਹੈ
1: ਜੀ,
0: ਸਾਡਾ ਵਾਤਾਵਰਣ ਵੀ ਇੱਥੇ ਕੁਛ ਵੀ ਬੀਜ ਦੋਹਰਾ ਹੋ ਜਾਂਦਾ।
1: ਸਹੀ ਗੱਲ ਆ।
0: ਤੋ ਪਰ ਹਰੇ ਬਾਈ ਸਾਡੇ ਘੱਟ ਦੇਖੋ,
1: ਉਹ ਤਾਂ
0: ਹੈ ਕਿ ਨਹੀਂ, ਕੁਛ ਵੀ ਬੀਜ ਦੋਹਰਾ ਹੋ ਜਾਂਦਾ। ਪਰ ਹਰੇ ਬਾਈ ਜਿਹੜੀ ਹੈ, ਜਦੋਂ ਹਰੇ ਬਾਈ ਘੱਟਦੀ ਹੈ ਤੇ ਫਿਰ ਸਾਨੂੰ ਬਾਈ ਹੋ ਜਾਂਦੀ ਹੈ,
1: ਉਹ ਤਾਂ ਹੈ ਹੀ ਆ ਜੀ।
0: ਸੋ ਇਸ ਚੀਜ਼ ਨੂੰ ਸਮਝਣਾ ਚਾਹੀਦਾ, ਰੁੱਖਾਂ ਤੇ ਮਨੁੱਖਾਂ ਦਾ ਇੱਕ ਰਿਸ਼ਤਾ ਹੈ। ਇਹਨਾਂ ਦਿਨਾਂ ਦੇ ਵਿੱਚ ਆਪਾਂ ਰੁੱਖਾਂ ਦੀ ਕਾਸ਼ਤਕਾਰੀ ਕਰਨੀ ਹੈ ਤਾਂ ਕਿ ਵਾਤਾਵਰਨ ਦਾ ਸੰਤੁਲਨ ਬਣਿਆ ਰਹੇ।
1: ਬਿਲਕੁਲ।
0: ਡਾਕਟਰ ਐਸ ਐਚ ਸਰਲੱਚ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੇ ਕਰਦੇ ਹਾਂ।
1: ਬਿਲਕੁਲ ਜੀ।
0: ਡਾਕਟਰ ਐਚ ਐਸ ਸਰਲੱਚ ਜੀ, ਤੁਸੀਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸਾਡੇ ਕੋਲ ਆਇਓ
1: ਜੀ।
0: ਸਭ ਤੋਂ ਪਹਿਲਾਂ ਦਿਹਾਤੀ ਪ੍ਰੋਗਰਾਮ ਦੀ ਬੈਠਕ 'ਚ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ। ਬੜਾ ਇੱਕ ਅਹਿਮ ਵਿਸ਼ਾ ਡਾਕਟਰ ਸਾਹਿਬ ਤੁਹਾਡੇ ਨਾਲ ਅੱਜ ਸਾਂਝਾ ਕਰਨਾ ਹੈ
1: ਜੀ।
0: ਜਿੱਦਾਂ ਆਪਾਂ ਸਾਰੇ ਹੀ ਜਾਣਦੇ ਹਾਂ
1: ਜੀ
0: ਕਿ ਕੁਦਰਤ ਦੇ ਵਿੱਚ ਸੰਤੁਲਨ ਦਾ ਬੜਾ ਮਹੱਤਵ ਹੈ।
1: ਬਿਲਕੁਲ ਜੀ।
0: ਜਾਣ ਅਤੇ ਬਣ,
1: ਬਿਲਕੁਲ,
0: ਦੋਨਾਂ ਦੇ ਸੰਤੁਲਨ ਨਾਲ ਜਿਹੜੀ ਇਹ ਸ੍ਰਿਸ਼ਟੀ ਸਾਡੀ ਕਾਇਮ ਹੈ ਔਰ ਚੱਲਦੀ ਹੈ
1: ਜੀ।
0: ਜਦੋਂ ਸੰਤੁਲਨ ਵਿਗੜਦਾ ਹੈ ਤੇ ਸਾਡਾ ਸਾਹ ਔਖਾ ਹੁੰਦਾ ਹੈ।
1: ਬਿਲਕੁਲ।
0: ਤੇ ਅੱਜ ਵੀ ਸਾਡਾ ਸਾਹ ਔਖਾ ਹੈ
1: ਜੀ।
0: ਬਹੁਤ ਸਾਰੀਆਂ ਪਰੇਸ਼ਾਨੀਆਂ, ਬਹੁਤ ਸਾਰੀਆਂ ਤਕਲੀਫਾਂ, ਬਹੁਤ ਸਾਰੀਆਂ ਬਿਮਾਰੀਆਂ ਦੀ ਲਪੇਟੇ 'ਚ ਅਸੀਂ ਤਾਂ ਆ ਕਿਤੇ ਨਾ ਕਿਤੇ ਕੁਦਰਤ ਦਾ ਸੰਤੁਲਨ ਵਿਗੜਿਆ ਹੈ
1: ਜੀ।
0: ਹੁਣ ਕੌਣ ਜ਼ਿੰਮੇਵਾਰ ਹੈ, ਕਿੰਨਾ ਜ਼ਿੰਮੇਵਾਰ ਹੈ, ਇਹ ਤਾਂ ਇਹ ਵੀ ਆਪਣੇ ਮੋਢਿਆਂ ਤੋਂ ਪੰਜਾਲੀ ਲਾ ਕੇ ਦੂਜੇ ਮੋਢਿਆਂ 'ਤੇ ਰੱਖਣ ਵਾਲੀ ਗੱਲ ਹੋ ਜਾਂਦੀ ਹੈ।
1: ਠੀਕ ਹੈ ਜੀ।
0: ਸਭ ਤੋਂ ਪਹਿਲਾਂ ਡਾਕਟਰ ਸਾਹਿਬ ਅੱਜ ਦੀ ਗੱਲਬਾਤ ਵਿੱਚ ਇਸੇ ਚੀਜ਼ ਨੂੰ ਆਪਾਂ ਸਮਝਾਂਗੇ ਕਿ ਇਹਦਾ ਸੰਤੁਲਨ ਦਾ ਸਾਡੀ ਜੀਵਿਕਾ ਲਈ, ਸਾਡੇ ਜੀਵਨ ਲਈ, ਮਤਲਬ ਇਸ ਸ੍ਰਿਸ਼ਟੀ ਦੇ ਵਿੱਚ ਕੀ ਮਹੱਤਵ ਤੁਸੀਂ ਮੰਨਦੇ ਹੋ
1: ਜੀ। ਜੀ ਜੀ। ਸਭ ਤੋਂ ਪਹਿਲਾਂ ਕਿਸੇ ਵੀ ਕੌਮ, ਮਜ੍ਹਬ, ਸੰਸਥਾ ਦਾ ਲੰਮੇ ਸਮੇਂ ਤੱਕ ਜ਼ਿੰਦਾ ਰਹਿਣਾ ਅਤੇ ਉਹਦਾ ਜਿਹੜਾ ਸਸਟੇਨੇਬਲ ਯੂਜ਼ ਹੈ ਉਹ ਉਹਦੀ ਚਹੁੰਮੁਖੀ ਵਿਕਾਸ 'ਤੇ ਡਿਪੈਂਡੈਂਟ ਹੈ। ਮੇਰਾ ਕਹਿਣ ਦਾ ਭਾਵ, ਜੇ ਐਗਰੀਕਲਚਰ ਦੇ ਕੰਟੈਕਸਟ 'ਚ ਲੈ ਲਈਏ ਅਸੀਂ, ਤਾਂ ਅਸੀਂ ਐਗਰੀਕਲਚਰ 'ਚ ਆਜ਼ਾਦੀ ਤੋਂ ਬਹੁਤ ਬਹੁਤ ਤਰੱਕੀ ਕੀਤੀ ਹੈ। ਚਾਹੇ ਕਣਕ, ਝੋਨਾ ਪੰਜਾਬ ਦੀ ਗੱਲ ਕਰ ਲਈਏ, ਜੇ ਖੁੰਬਾਂ ਦੀ ਕਾਸ਼ਤ ਦੀ ਪ੍ਰੋਡਕਸ਼ਨ 'ਚ ਦੇਖ ਲਈਏ ਅਸੀਂ ਬਹੁਤ ਅੱਗੇ ਹਾਂ। ਮਧੂਮੱਖੀਆਂ 'ਚ ਬਹੁਤ ਹੈ, ਐਗਰੀਕਲਚਰ ਮਸ਼ੀਨਰੀ 'ਚ ਅਸੀਂ ਬਹੁਤ ਅੱਗੇ ਹਾਂ। ਪਰ ਸੇਮ ਟਾਈਮ ਜਿਹੜੇ ਤੁਸੀਂ ਵਾਤਾਵਰਣ ਦੀ ਸੰਤੁਲਨ ਦੀ ਗੱਲ ਕਰ ਰਹੇ ਹਾਂ, ਅਸੀਂ ਇਹਦੇ ਜ਼ਿਆਦਾ ਪ੍ਰੋਡਕਸ਼ਨ ਦੇ ਨਾਲ ਨਾਲ ਕੁਛ ਆਪਣਾ
0: ਨੁਕਸਾਨ ਵੀ ਕੀਤਾ
1: ਉਹਦੇ 'ਚੋਂ।

0: ਸਭ ਤੋਂ ਜਿਹੜਾ ਵੱਡਾ ਨੁਕਸਾਨ ਹੈ ਉਹ ਸਾਡੇ ਰੁੱਖ ਅਤੇ ਰੁੱਖਾਂ ਦੀ ਵਿਰਾਸਤ। ਸੋ ਅਸੀਂ ਅੱਜ ਇਹਦੇ ਮੋੜ 'ਤੇ ਪਹੁੰਚ ਗਏ ਹਾਂ ਕਿ ਅਸੀਂ ਜੇ ਕੰਟਰੀ ਦੀ ਗੱਲ ਕਰੀਏ ਅਸੀਂ ਲਾਸਟ 34ਵੇਂ ਔਰ 35ਵੇਂ ਨੰਬਰ 'ਤੇ ਸਟੈਂਡ ਕਰ ਰਹੇ ਹਾਂ। ਸੋ ਇੱਕ ਬਹੁਤ ਸੀਰੀਅਸ ਇਸ਼ੂ ਹੈ ਕਿ ਜਿਹੜਾ ਸਾਡੇ ਜਿਉਣ ਲਈ ਸਭ ਤੋਂ ਇੰਪੋਰਟੈਂਟ ਹੈ ਆਕਸੀਜਨ, ਦੂਜੇ ਨੰਬਰ 'ਤੇ ਪਾਣੀ, ਤੀਜੇ ਨੰਬਰ 'ਤੇ ਭੋਜਨ। ਸੋ ਅਸੀਂ ਇਹ ਚੇਨ ਉਲਟੀ ਕਰ ਲਈ ਹੈ, ਅਸੀਂ ਭੋਜਨ ਪਹਿਲੇ ਨੰਬਰ 'ਤੇ ਰੱਖ ਲਿਆ, ਪਾਣੀ ਦੂਜੇ 'ਤੇ ਅਤੇ ਆਕਸੀਜਨ ਤੀਜੇ ਨੰਬਰ 'ਤੇ। ਸੋ ਇਹ ਬਹੁਤ ਵਿਚਾਰਨ ਦੀ ਗੱਲ ਹੈ ਕਿ ਅਸੀਂ ਕਿਵੇਂ ਇਸ ਸਾਈਕਲ ਨੂੰ ਰਿਵਰਸ ਉਲਟਾ ਕਰੀਏ ਤਾਂ ਕਿ ਸਾਡਾ ਜਿਹੜਾ ਜਿਉਣਾ ਹੈ, ਅਸੀਂ ਕੋਰੋਨਾ ਕਾਲ 'ਚ ਵੀ ਦੇਖ ਲਿਆ
1: ਬਹੁਤ।
0: ਸੋ ਆਕਸੀਜਨ ਦੀ ਇੰਪੋਰਟੈਂਸ, ਸਾਨੂੰ ਕਈ ਵਾਰਨਿੰਗ ਸਿਗਨਲ ਕੁਦਰਤ ਵੱਲੋਂ ਮਿਲਦੇ ਰਹਿੰਦੇ ਹਾਂ ਪਰ ਅਸੀਂ ਇਗਨੋਰੈਂਟ ਰਹਿੰਦੇ ਹਾਂ। ਕਈ ਇਸ ਤਰ੍ਹਾਂ ਦੇ ਹਰ ਸਾਲ, ਚਾਹੇ ਵਰਲਡ ਇਨਵਾਇਰਮੈਂਟ ਡੇ ਹੈ, ਹੁਣੇ 22 ਮਈ ਨੂੰ ਵਰਲਡ ਬਾਇਓਡਾਇਵਰਸਿਟੀ ਡੇ ਹੋਇਆ, ਹੁਣ ਆਉਣੇ 5 ਜੂਨ ਨੂੰ ਸਾਡਾ ਜਿਹੜਾ ਇੰਟਰਨੈਸ਼ਨਲ ਇਨਵਾਇਰਮੈਂਟ ਡੇ ਹੈ। ਸੋ ਇਹ ਸਾਰੇ ਜਿਹੜਾ ਸੈਂਟਰਲ ਥੀਮ ਇਹਨਾਂ ਦਾ, ਸਾਨੂੰ ਸੁਚੇਤ ਕਰਨਾ, ਅਵੇਅਰਨੈਸ, ਔਰ ਸਾਨੂੰ ਜਾਣੂ ਕਰਨਾ ਕਿ ਤੁਸੀਂ ਕਿੱਥੇ ਖੜ੍ਹੇ ਹੋ ਔਰ ਤੁਹਾਨੂੰ ਹੋਣਾ ਕਿੱਥੇ ਚਾਹੀਦਾ ਸੀ।
1: ਗੱਲ ਡਾਕਟਰ ਸਾਹਿਬ ਸਰਲਾਜੀ ਇਹ ਆ ਜਾਂਦੀ ਹੈ ਕਿ ਕਮਾਇਆ ਅਤੇ ਗੁਆਇਆ ਦੋਨਾਂ ਚੀਜ਼ਾਂ ਦਾ ਲੇਖਾ ਜੋਖਾ ਬੜਾ ਲਾਜ਼ਮੀ ਹੈ। ਜਿਹੜਾ ਅਸੀਂ ਕਮਾਇਆ ਉਹਦੇ 'ਚ ਅਸੀਂ ਗੁਆਇਆ ਕੀ ਹੈ
0: ਜੀ,
1: ਜਦੋਂ ਤੱਕ ਅਸੀਂ ਇਹ ਦੇਖਦੇ ਨਹੀਂ
0: ਜੀ,
1: ਤਦ ਤੱਕ ਜਿੱਦਾਂ ਤੁਸੀਂ ਕਿਹਾ ਵੀ ਚਿਰ ਸਥਾਈ ਜੀਵਨ ਦੇ ਅਸੀਂ ਕੋਈ ਬਹੁਤਾ ਜ਼ਿਆਦਾ ਕਿਆਸ ਨਹੀਂ ਕਰ ਸਕਦੇ ਕਿਉਂਕਿ ਕਮਾਇਆ ਤਾਂ ਹੈ ਅਸੀਂ
0: ਜੀ,
1: ਪਦਾਰਥ ਕਮਾ ਲਏ, ਪੈਸੇ ਕਮਾ ਲਏ, ਕੋਠੀਆਂ ਬਣਾ ਲਈਆਂ, ਬੰਗਲੇ ਬਣਾ ਲਏ
0: ਜੀ,
1: ਪਰ ਜਿਹੜਾ ਕੁਛ ਗੁਆਇਆ
0: ਜੀ
1: ਉਹ ਜਿੱਦਾਂ ਤੁਸੀਂ ਕਿਹਾ ਕਿ ਕੋਠੀਆਂ ਵੀ ਉੱਦਾਂ ਹੀ ਰਹਿ ਜਾਣੀਆਂ, ਬੰਗਲੇ ਵੀ ਉੱਦਾਂ ਹੀ ਰਹਿ ਜਾਣੇ ਨੇ ਅਤੇ ਅਸੀਂ ਵੀ ਪਿੰਜਰ ਬਣ ਜਾਣਾ ਜਿੱਦਾਂ ਜਿੱਦਾਂ ਦੇ ਹਾਲਾਤ ਅੱਗੇ ਬਣਦੇ ਜਾ ਰਹੇ
0: ਆ ਰਹੇ ਨੇ।
1: ਹੁਣ ਡਾਕਟਰ ਸਾਹਿਬ ਜਿੱਦਾਂ ਆਪਾਂ ਦੇਖਦੇ ਹਾਂ ਕਿ ਸਾਰਿਆਂ ਨੂੰ ਇੱਕੋ ਰੱਸੀ ਤਾਂ ਆਪਾਂ ਬੰਨ ਨਹੀਂ ਸਕਦੇ ਕਿਉਂਕਿ ਆਪਾਂ ਆਪਣੇ ਦੇਸ਼ ਦੀ ਜਦੋਂ ਗੱਲ ਕਰਦੇ ਹਾਂ, ਆਪਣੇ ਭੂਖੰਡ ਦੀ ਗੱਲ ਕਰਦੇ ਹਾਂ, ਆਪਣੇ ਅਲੱਗ ਅਲੱਗ ਪ੍ਰਦੇਸ਼ ਨੇ, ਜਿੱਦਾਂ ਆਪਣਾ ਹਿਮਾਚਲ ਦਾ ਸੂਬਾ ਆਪਣੇ ਗੁਆਂਢ ਦੇ ਵਿੱਚ ਹੈ, ਉੱਥੇ ਦੇ ਹਾਲਾਤ, ਜ਼ਮੀਨੀ ਹਾਲਾਤ ਵੀ ਔਰ ਦੂਜੇ ਹਾਲਾਤ ਵੀ ਹੋਰ ਤਰ੍ਹਾਂ ਦੇ ਹਾਲਾਤ ਨੇ। ਇਸੇ ਤਰ੍ਹਾਂ ਵੱਖ ਵੱਖ ਸੂਬਿਆਂ ਦੇ ਪੱਧਰ 'ਤੇ ਜਦੋਂ ਆਪਾਂ ਦੇਖਦੇ ਹਾਂ, ਜਦੋਂ ਅਸੀਂ ਆਪਣੇ ਸੂਬੇ ਦੀ ਗੱਲ ਕਰਦੇ ਹਾਂ ਖਾਸ ਕਰਕੇ ਕਿਉਂਕਿ ਪੰਜਾਬ ਦੇ ਵਿੱਚ ਇਹ ਸਮੱਸਿਆ ਬਹੁਤ, ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਗੰਭੀਰ ਵਾਲੀ,
0: ਗੰਭੀਰ ਹੈ,
1: ਗੰਭੀਰ ਔਰ ਗੰਭੀਰਤਾ ਨਾਲ ਵਿਚਾਰ ਕਰਨ ਵਾਲੀ ਸਮੱਸਿਆ ਹੈ।
0: ਬਿਲਕੁਲ ਬਿਲਕੁਲ।
1: ਹੁਣ ਜੇ ਪੰਜਾਬ ਦੇ, ਕਿਉਂਕਿ ਜਿੱਦਾਂ ਤੁਸੀਂ ਜ਼ਿਕਰ ਵੀ ਕੀਤਾ ਕਿ ਅਸੀਂ ਖੇਤੀ ਦੇ ਵਿੱਚ ਬਹੁਤ ਅੱਗੇ ਜਾ ਰਹੇ ਹਾਂ,
0: ਜਾ ਰਹੇ,
1: ਚਾਹੇ ਉਹ ਕਿੱਤੇ ਧੰਦਿਆਂ ਦੀ ਗੱਲ ਕਰ ਲਓ, ਚਾਹੇ ਫਸਲਾਂ ਦੀ ਖੇਤੀ ਦੀ ਗੱਲ ਕਰ ਲਓ, ਸਾਡਾ ਅਸੀਂ ਰੇਸ ਦੇ ਵਿੱਚ ਬਹੁਤ ਅੱਗੇ ਨਿਕਲੇ ਹੋਏ ਹਾਂ ਅਤੇ ਬੜਾ ਕੁਛ ਨਾਲ ਖਿੱਚ ਕੇ ਲੈ ਗਏ ਅਸੀਂ, ਜਿਹਦੇ 'ਚ ਅਸੀਂ ਬਹੁਤ ਸਾਰਾ ਨੁਕਸਾਨ ਆਪਣਾ ਕਰਕੇ ਬੈਠੇ ਹਾਂ। ਕੀ ਸਥਿਤੀ ਹੈ ਅੱਜ ਸਾਡੀ, ਕਿੱਥੇ ਅਸੀਂ ਖੜ੍ਹੇ ਹਾਂ?
0: ਦੇਖੋ, ਰੁੱਖ ਅਤੇ ਮਨੁੱਖ ਦਾ ਜਿਵੇਂ ਤਾਂ ਮੈਂ ਪਹਿਲੇ ਕਿਹਾ ਕਿ ਰਿਸ਼ਤਾ ਆਦਿ ਕਾਲ ਤੋਂ, ਜਿੰਨੇ ਸਾਡੇ ਪਵਿੱਤਰ ਗ੍ਰੰਥ, ਚਾਹੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਲੈ ਲਈਏ, ਬਾਈਬਲ ਲੈ ਲਈਏ, ਗੀਤਾ ਲੈ ਲਈਏ, ਵੇਦ ਲੈ ਲਈਏ, ਜਿੰਨੇ ਵੀ ਆ ਉਹਨਾਂ 'ਚ ਰੁੱਖ ਜਾਂ ਵਾਤਾਵਰਣ, ਪਾਣੀ, ਹਵਾ,
1: ਆਧਾਰ ਹੈ,
0: ਸਾਰਿਆਂ ਦਾ ਜ਼ਿਕਰ ਹੈ,
1: ਆਧਾਰ ਹੈ ਨਾ ਸ੍ਰਿਸ਼ਟੀ,
0: ਠੀਕ ਹੈ। ਜੇ ਹੁਣ ਤੁਸੀਂ ਦੇਖੋ ਜਿੰਨੇ ਸਾਡੇ ਮਹਾਨ ਕਵੀ ਰਹੇ ਨਾ, ਠੀਕ ਹੈ, ਲੇਖਕ ਰਹੇ ਨਾ, ਸਾਹਿਤਕਾਰ ਰਹੇ ਨਾ, ਜਿਵੇਂ ਹੁਣ ਸੁਰਜੀਤ ਪਾਤਰ ਜੀ ਪਿੱਛੇ ਉਹਨਾਂ ਨੇ ਆਪਣਾ ਚੋਲਾ ਬਦਲਿਆ, ਪਰ ਉਹਨਾਂ ਦਾ ਸਾਹਿਤ, ਜਿਹੜੀਆਂ ਕਵਿਤਾਵਾਂ ਨਾ ਸ਼ਿਵ ਕੁਮਾਰ ਬਟਾਲਵੀ ਜੀ ਨਾ, ਸੋ ਉਹ ਸਾਰਾ ਮੈਸੇਜ ਸਾਡੇ ਕੋਲ, ਸਾਡੇ ਆਉਣ ਵਾਲੀ ਜਨਰੇਸ਼ਨ ਤੱਕ ਉਹ ਹੈਗਾ,
1: ਜਿੰਦਾ, ਉਹ ਜੀਵਿਤ
0: ਹੈ। ਹੁਣ ਜੇ ਪੰਜਾਬ ਦਾ ਸਟੇਟਸ ਦੇਖ ਲਈਏ ਤੁਸੀਂ, ਜਿਵੇਂ ਕਿਹਾ ਅਸੀਂ ਐਗਰੀਕਲਚਰ ਬਹੁਤ ਅੱਗੇ ਚੱਲ ਗਏ, ਪਰ ਉਹਦੇ ਨਾਲ ਅਸੀਂ ਕੁਦਰਤੀ ਸੋਮੇ 'ਤੇ ਬਹੁਤ ਮਾੜਾ ਅਸਰ ਪਿਆ, ਸਾਡਾ ਪਾਣੀ ਦਾ ਲੈਵਲ ਥੱਲੇ ਜਾ ਰਿਹਾ ਹੈ, ਅਸੀਂ ਬਹੁਤ ਜ਼ਹਿਰ ਦੀ ਵਰਤੋਂ, ਜਿਹੜੇ ਕੈਮੀਕਲ ਫਰਟੀਲਾਈਜ਼ਰ ਜਾਂ ਕੀਟਨਾਸ਼ਕ ਨੇ ਉਹਨਾਂ ਦੀ ਵਰਤੋਂ ਕਰਕੇ ਸਾਡਾ ਪਾਣੀ ਪੀਣ ਯੋਗ ਨਹੀਂ ਰਿਹਾ ਕਈ ਹਿੱਸਿਆਂ 'ਚ ਪੰਜਾਬ ਦਾ। ਸੋ ਇਹਦੀ ਵਾਟਰ ਲੋਗਿੰਗ ਦੀ ਪ੍ਰੋਬਲਮ ਆ ਰਹੀ ਹੈ। ਸੋ ਇਹ ਸਾਰੇ ਨਾਲ ਜੇ ਤੁਸੀਂ ਕੰਟਰੀ ਦੀ ਗੱਲ ਕਰ ਲਈ, ਜੇ ਦੁਨੀਆਂ ਦੀ, ਮੈਂ ਛੋਟੇ ਸ਼ਾਰਟ 'ਚ ਕਰਦਾ, ਦੁਨੀਆਂ ਦਾ ਰਕਬਾ ਜਿਹੜਾ 510 ਮਿਲੀਅਨ ਸਕੇਅਰ ਕਿਲੋਮੀਟਰ ਹੈ ਜੀ, ਉਹਦੇ 'ਚ 371 ਪਾਣੀ ਹੈ, ਮਿਲੀਅਨ ਸਕੇਅਰ ਕਿਲੋਮੀਟਰ, ਮਤਲਬ ਤਕਰੀਬਨ 71%, 149 ਮਿਲੀਅਨ ਸਕੇਅਰ ਕਿਲੋਮੀਟਰ ਜਿਹੜਾ ਕਿ ਸਾਡਾ 29% ਹੈ ਉਹ ਜ਼ਮੀਨ ਹੈ, ਉਹਦੇ 'ਚ ਵੀ ਜ਼ਮੀਨ 'ਚ 30% ਜਿਹੜੀ ਲੈਵਲ ਜ਼ਮੀਨ ਹੈ, ਬਾਕੀ ਡੈਜ਼ਰਟਸ ਨੇ, ਮਾਊਂਟੇਨਸ ਨੇ, ਗਲੇਸ਼ੀਅਰਸ ਨੇ, 149 ਦਾ ਤਕਰੀਬਨ 1/3 ਹਿੱਸਾ ਫੋਰੈਸਟ ਥੱਲੇ ਆ। ਜੇ ਕੰਟਰੀ 'ਚ ਗੱਲ ਕਰੀਏ ਸਾਡਾ, ਜੇ 328 ਮਿਲੀਅਨ ਹੈਕਟੇਅਰ ਹੈ ਏਰੀਆ, ਸੋ ਤਕਰੀਬਨ ਸਾਡਾ ਉਹਦੇ 'ਚੋਂ 53.58% ਏਰੀਆ ਜਿਹੜਾ ਰਿਕਾਰਡਡ ਫੋਰੈਸਟ ਏਰੀਆ, ਪਰ ਜੰਗਲ 21.71% 'ਤੇ ਹੈ, ਅਤੇ ਜੰਗਲਾਂ ਦੀ ਹਾਲਤ ਬਹੁਤ ਮਾੜੀ ਹੈ, ਮੀਨਜ਼ ਜਿੱਥੇ 100 ਦਰਖਤ ਹੋਣਾ ਚਾਹੀਦਾ ਉੱਥੇ 50 ਦਰਖਤ ਨੇ। ਸੋ ਵੀ ਉਹ ਬਹੁਤ

0: ਜੰਗਲ ਚ ਮੰਗਲ ਨਹੀਂ ਕਹਿ ਸਕਦੇ
1: ਜੇ ਕੰਟਰੀ ਲੈਵਲ ਤੇ ਪੰਜਾਬ ਦੀ ਗੱਲ ਕਰ ਲਈਏ ਤੇ ਬਹੁਤ ਜਿਹਨੂੰ ਕਹਿੰਦੇ ਸਾਨੂੰ ਮਾਯੂਸੀ ਹੁੰਦੀ ਹੈ ਜੇ ਜੰਗਲਾਂ ਦੀ ਗੱਲ ਕਰੀਏ ਸਾਡੇ ਕੋਲ ਸਿਰਫ 6.12% ਏਰੀਆ ਸਿਰਫ ਤੇ ਜੇ ਏਰੀਆ ਜੇ ਜੰਗਲ ਕਿੰਨੇ ਤੇ 3.67% ਔਰ ਜਿਹੜੀ ਜੰਗਲ ਦੀ ਕੈਟੇਗਰੀ ਕਹਿ ਲਈਏ ਉਸ ਕੈਟੇਗਰੀ 'ਚ ਸਾਡੇ ਜੰਗਲ ਆਉਂਦੇ ਨਹੀਂ ਸਾਰੇ ਓਪਨ ਕੈਟੇਗਰੀ 'ਚ ਮੈਜੋਰਟੀ ਸੋ ਸਾਡੇ ਜਿਉਣ ਲਈ ਨੰਬਰ 1 ਜਿਹੜੀ ਚੀਜ਼ ਹੈ ਉਹ ਅਸੀਂ ਬਹੁਤ ਪਿੱਛੇ
0: ਹਾਂ ਇਸੇ ਕਰਕੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਦੇਖੋ ਸਿਹਤ ਸੰਬੰਧੀ ਸਮੱਸਿਆਵਾਂ ਦੀ ਜਦੋਂ ਆਪਾਂ ਗੱਲ ਕਰਦੇ
1: ਹਾਂ
0: ਪੰਜਾਬ ਦੇ ਵਿੱਚ ਬਹੁਤ ਜ਼ਿਆਦਾ
1: ਬਹੁਤ
0: ਇੱਥੇ ਜਿੰਨੇ ਕਹਿੰਦੇ ਰੁੱਖ ਨਹੀਂ ਹੈਗੇ ਜਿੰਨੇ ਹਸਪਤਾਲ ਨੇ ਇੱਥੇ ਉਹ ਹਿਸਾਬ ਹੋਇਆ ਪਿਆ
1: ਬਿਲਕੁਲ
0: ਇਸ ਕਰਕੇ ਇਹ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਨਾ ਸਰਲਾਜ ਜੀ ਕਿ ਸੰਕੇਤ ਕੁਦਰਤ ਦਿੰਦੀ ਹੈ
1: ਦਿੰਦੀ ਹੈ
0: ਅਤੇ ਕਈ ਗੋਲੀ ਮਾਰੋ ਆਸ਼ਕ ਨੂੰ ਜਿਹੜਾ ਅੱਖ ਦੀ ਰਮਜ਼ ਨਾ ਜਾਣੇ ਸੋ ਇਸ ਕਰਕੇ ਅਸੀਂ ਕੁਦਰਤ ਦੇ ਸੰਕੇਤਾਂ ਨੂੰ ਕਿਤੇ ਨਾ ਕਿਤੇ ਸਮਝ ਦੇਣੀ ਜਾਂ ਬੇਸਮਝੀ ਹੈ ਜਾਂ ਜਾਣਬੁੱਝ ਕੇ ਅਸੀਂ ਬੇਸਮਝ ਬਣੇ ਬੈਠੇ ਹਾਂ ਪਰ ਇਹ ਆਉਣ ਵਾਲੀਆਂ ਨਸਲਾਂ ਜਿਹੜੀਆਂ ਹੈ ਉਹ ਜ਼ਰੂਰ ਸਾਨੂੰ ਕਿਤੇ ਨਾ ਕਿਤੇ ਜਿਹੜਾ ਹੈ ਕੋਸਣਗੀਆਂ ਅਤੇ ਪਰ ਇਹ ਵੀ ਨਸਲਾਂ ਰਹਿਣਗੀਆਂ ਅਤੇ ਕੋਸਣਗੀਆਂ ਹੁਣ ਗੱਲ ਹੈ ਕਿ ਆਪਾਂ ਤਾਂ ਹਮੇਸ਼ਾ ਹੀ ਕਹਿੰਦੇ ਹਾਂ ਕਿ ਜਿਹੜੇ ਸੂਝਵਾਨ ਲੋਕ ਹੈ ਜਿੱਦਾਂ ਤੁਸੀਂ ਯੂਨੀਵਰਸਿਟੀ ਦੇ ਵਿੱਚ ਮਾਹਰ ਸਰਕਾਰਾਂ ਹਰ ਪੱਖ ਦੇ ਉੱਤੇ ਵਰਗ ਜਿਹੜੇ ਹੈ ਕੁਛ ਚਿੰਤਾ ਤੁਰ ਵੀ ਜਿੱਦਾਂ ਤੁਸੀਂ ਦਿਨਾਂ ਦਾ ਜ਼ਿਕਰ ਕੀਤਾ ਹੈ ਕਿ ਦਿਨ ਵੀ ਮਨਾਏ ਜਾਂਦੇ ਹੈ ਤਾਂ ਕਿ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਜਾਗਰੂਕ ਕੀਤਾ ਜਾ ਸਕੇ
1: ਬਸ ਦਿਨਾਂ ਦੀ ਮਹੱਤਤਾ ਹੀ ਇਹ ਹੈ ਜੀ ਚਾਹੇ ਹੋਰ ਵੀ ਡੇਜ਼ ਨਾ ਜਿੱਦਾਂ ਅਸੀਂ ਐਂਟੀ ਟਬੈਕੋ ਡੇ ਵੀ ਹੈ ਸਾਨੂੰ ਪਤਾ ਇਹਦੇ ਮਾੜੇ ਅਸਰ ਨਾ ਪਰ ਅਸੀਂ ਫਿਰ ਵੀ ਤਰ੍ਹਾਂ ਤਰ੍ਹਾਂ ਦੇ ਪਰ ਉਹਦਾ ਹੈ ਕਿ ਥੋੜ੍ਹੀ ਜਾਗਰੂਕ ਕਰਨਗੇ ਕਈ ਵਾਰੀ ਚਲੋ ਕੋਈ ਚੀਜ਼ ਕਲਿੱਕ ਕਰ ਜਾਂਦੀ ਸੋ ਇਹਨਾਂ ਦਾ ਵਾਰ ਸਾਨੂੰ ਜਗਾਉਣਾ
0: ਅੱਛਾ ਡਾਕਟਰ ਸਾਹਿਬ ਮੈਂ ਜਿਹੜੀ ਗੱਲ ਪੁੱਛਣਾ ਚਾਹੁੰਦਾ ਸੀ ਨਾ ਹੁਣ ਦੇਖੋ ਜੇ ਆਪਾਂ ਅੱਜ ਇਹ ਕਹੀਏ ਕਿ ਅਸੀਂ ਫਸਲਾਂ ਦੀ ਖੇਤੀ ਛੱਡ ਦਈਏ ਇਹ ਸੰਭਵ ਨਹੀਂ
1: ਹੈ
0: ਨਾ ਜਾਂ ਅਸੀਂ ਕਿਤੇ ਧੰਦੇ ਛੱਡ ਦਈਏ ਇਹ ਵੀ ਸੰਭਵ
1: ਨਹੀਂ
0: ਪਿੱਛੇ ਤਾਂ ਨਹੀਂ ਅਸੀਂ ਆ ਸਕਦੇ
1: ਨਹੀਂ ਜੀ
0: ਅੱਗੇ ਅਸੀਂ ਜ਼ਰੂਰ ਜਾਣਾ ਹੈ ਅੱਗੇ ਅਸੀਂ ਹਮੇਸ਼ਾ ਜਦ ਤੱਕ ਕਹਿੰਦੇ ਹੁੰਦੇ ਜਾਂਦੇ ਹੀ ਰਹਿਣਾ ਹੁਣ ਵਿੱਚ ਵਿਚਾਲੇ ਵਾਲਾ ਰਸਤਾ ਜਿੱਦਾਂ ਆਪਾਂ ਕਹਿੰਦੇ ਹਾਂ ਜਦੋਂ ਅਸੀਂ ਸਮਝੌਤਾ ਵੀ ਦੋ ਧਿਰਾਂ ਦਾ ਕਰਾਉਂਦੇ ਹਾਂ ਅਤੇ ਅਸੀਂ ਕਹਿੰਦੇ ਹਾਂ ਭਾਈ ਗੱਲ ਹੈ ਨਾ ਤੇਰੀ ਰਹੇ ਨਾ ਇਹਦੀ ਰਹੇ ਵਿੱਚ ਵਿਚਾਲੇ ਵਾਲੀ ਪੂਰਾ ਰਸਤਾ ਆਪਾਂ ਕੱਢ ਲੈਂਦੇ ਹਾਂ ਤਾਂ ਕਿ ਗੱਲਬਾਤ ਨਿਬੜ ਜੇ ਹੁਣ ਗੱਲਬਾਤ ਆਪਾਂ ਨੇ ਨਿਬੇੜਨੀ ਆ ਆਪਾਂ ਇਹ ਵਾਤਾਵਰਨ ਵੀ ਬਚਾਉਣਾ ਹੈ ਸਿਹਤ ਨੂੰ ਲੈ ਕੇ ਜਿਹੜੀਆਂ ਗੰਭੀਰ ਸਮੱਸਿਆਵਾਂ ਆ ਰਹੀਆਂ ਉਹ ਤੋਂ ਵੀ ਅਸੀਂ ਬਚਣਾ ਹੈ ਕੀ ਸੋਚਦੇ ਹੋ ਕਿ ਅਸੀਂ ਵਿੱਚ ਵਿਚਾਲੇ ਜਿਹੜੇ ਪੰਜਾਬ ਦੇ ਸੰਦਰਭ ਦੇ ਵਿੱਚ ਜਦੋਂ ਗੱਲ ਕਰਦੇ ਹਾਂ ਕਿ ਅਸੀਂ ਖੇਤੀ ਛੱਡ ਨਹੀਂ ਸਕਦੇ ਕਿਤੇ ਧੰਦੇ ਛੱਡ ਨਹੀਂ ਸਕਦੇ ਜੇ ਛੱਡ ਨਹੀਂ ਸਕਦੇ ਤਾਂ ਇਹਨਾਂ ਨੂੰ ਨਾਲ ਲੈ ਕੇ ਆਪਾਂ ਕਿੱਦਾਂ ਅੱਗੇ ਜਾਣਾ ਹੈ
1: ਬਿਲਕੁਲ ਬਹੁਤ ਅਹਿਮ ਸਵਾਲ ਹੈ ਜੀ ਤਕਰੀਬਨ ਸਾਡਾ ਏਰੀਆ 83% ਜਿਹੜਾ ਕਿਸਾਨਾਂ ਕੋਲ ਅਤੇ 6.12 ਜਿਹੜਾ ਮਹਿਕਮਾ ਜੰਗਲਾਤ ਕੋਲ ਹੈ 90 ਤੱਕ 8-9% ਜਿਹੜਾ ਸਾਡਾ ਜਿਹੜੇ ਬਿਲਡਿੰਗ ਰੋਡ ਸਟਰਕਚਰ ਜਿਹੜਾ ਕਿ ਕਦੇ ਚਾਹੇ ਖੇਤੀ ਹੈ ਚਾਹੇ ਰੁੱਖ ਲਗਾਉਣ ਲਈ ਸਾਡੇ ਕੋਲ ਨਹੀਂ ਹੈ ਸੋ ਮੇਨ ਜਿਹੜਾ ਏਰੀਆ ਸਾਡਾ ਉਹ ਹੈ ਕਿਸਾਨ ਦੀ ਜ਼ਮੀਨ ਹੁਣ ਕਿਸਾਨ ਦੇ ਜ਼ਮੀਨ 'ਤੇ ਅਸੀਂ ਐਗਰੋਫੋਰੈਸਟੀ ਜਿਹੜਾ ਇੱਕ ਬਹੁਤ ਵੱਡੀ ਆਪਸ਼ਨ ਹੈ ਸਾਡੇ ਕੋਲ ਕਿਉਂਕਿ ਪੰਜਾਬ ਸਰਕਾਰ ਦੀ ਵੀ ਡਾਈਵਰਸੀਫਿਕੇਸ਼ਨ 'ਤੇ ਕਿ ਝੋਨੇ ਅਤੇ ਕਣਕ ਦੇ ਸਾਈਕਲ ਨੂੰ ਤੋੜਨ ਲਈ ਹੋਰ ਜਿਹੜੀਆਂ ਘੱਟ ਰਿਸੋਰਸ ਡਿਮਾਂਡਿੰਗ ਕਰੋਪਸ ਉਹਨਾਂ 'ਤੇ ਜ਼ੋਰ ਹੈ ਚਾਹੇ ਉਹ ਫਲਦਾਰ ਬੂਟੇ ਹੋਣ ਸਬਜ਼ੀਆਂ ਹੋਣ ਜਾਂ ਦਾਲਾਂ ਹੋਣ ਠੀਕ ਹੈ ਤੇਲ ਵਾਲੀਆਂ ਫਸਲਾਂ ਹੋਣ ਤਾਂ ਐਗਰੋਫੋਰੈਸਟੀ ਉਹਨਾਂ 'ਚ ਇੱਕ ਆਪਸ਼ਨ ਹੈਗੀ ਹੈ ਸੋ ਐਗਰੋਫੋਰੈਸਟੀ ਜੇ ਤੁਸੀਂ ਦੇਖੀ ਅਸੀਂ ਦੇਖਦੇ ਹਾਂ ਜਿਹੜੇ ਕਿਸਾਨ ਪੰਜਾਬ 'ਚ ਇੱਕ ਬਹੁਤ ਇਨਕਰੇਜਿੰਗ ਵੀ ਹੈਗਾ ਅਸੀਂ ਕਹਿੰਦੇ ਹਾਂ ਕਿ ਅਸੀਂ ਜ਼ਿਆਦਾ ਮਾਯੂਸ ਨਾ ਹੋਈਏ ਕਿਉਂਕਿ ਜੇ ਤੁਸੀਂ ਦੇਖਿਓ ਪਿਛਲੀਆਂ 4 ਜਾਂ 5 ਜਿਹੜੀਆਂ ਸਾਡੀਆਂ ਫੋਰੈਸਟ ਸਰਵੇ ਆਫ ਇੰਡੀਆ ਦੀਆਂ ਦੋ ਸਾਲ ਬਾਅਦ ਰਿਪੋਰਟਸ ਆਉਂਦੀਆਂ ਇੱਕ ਟਾਈਮ 'ਤੇ ਸਾਡਾ ਜਿਹੜਾ ਫੋਰੈਸਟ ਕਵਰ ਪੰਜਾਬ ਦਾ ਘੱਟ ਸੀ ਅਤੇ ਟ੍ਰੀ ਕਵਰ ਜਿਹੜੇ ਕਿਸਾਨ ਉਗਾਉਂਦੇ ਉਹ ਜ਼ਿਆਦਾ ਸੀ ਸੋ ਇਟ ਮੀਨਸ ਸਾਨੂੰ ਇੱਕ ਹੋਪ ਹੈਗੀ ਹੈ ਆਸ ਹੈਗੀ ਹੈ ਔਰ ਉਹਦੇ ਲਈ ਸਾਡੇ ਕਿਸਾਨ ਵੀਰਾਂ ਦਾ ਯੋਗਦਾਨ ਬਹੁਤ ਜ਼ਰੂਰੀ ਹੈ ਸੋ ਉਹਦੇ ਲਈ ਐਗਰੋਫੋਰੈਸਟੀ ਸੋ ਐਗਰੋਫੋਰੈਸਟੀ ਲਾਉਣ ਲਈ ਸਾਡੇ ਕੋਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਾਡੇ ਕੋਲ ਕਿਹੜੇ ਦਰਖਤ ਕਿਹੜੀ ਜ਼ਮੀਨ 'ਤੇ ਜੇ ਤੁਸੀਂ ਪੂਰਾ ਖੇਤ ਲਾਉਣਾ ਜਾਂ ਬਾਉਂਡਰੀ 'ਤੇ ਲਾਉਣੇ ਆ ਜਾਂ ਅਲੱਗ ਅਲੱਗ ਜਿਹੜੇ ਸਾਡੀ ਜ਼ਮੀਨਾਂ ਨੇ ਉੱਥੇ ਕਿਹੜੇ ਦਰਖਤ ਲੱਗਣੇ ਸਾਰੀ ਟੈਕਨੋਲੋਜੀ ਅਵੇਲੇਬਲ ਹੈ ਰਵੀ 'ਚ ਕਿਹੜੀਆਂ ਫਸਲਾਂ ਲਾਉਣੀਆਂ ਖਰੀਫ 'ਚ ਕਿਹੜੀਆਂ ਲਾਉਣੀਆਂ ਸੋ ਜਿਹੜੇ ਮੁੱਖ ਸਾਡੇ ਦਰਖਤ ਨੇ ਉਹ ਪੰਜਾਬ 'ਚ ਜਿਹੜੇ ਕਿਸਾਨ ਸਾਡੇ ਤੋਂ ਡਿਮਾਂਡ ਕਰਦੇ ਨਰਸਰੀ ਉਹ ਪਾਪੂਲਰ ਹੈ ਸਫੇਦਾ ਹੈ ਫਿਰ ਵਰਮਾ ਡੇਕ ਹੈ ਇਹਦੇ ਨਾਲ ਨਾਲ ਅਸੀਂ ਹੋਰ ਜਿਹੜੇ ਦਰਖਤ ਨੇ ਉਹਨਾਂ 'ਤੇ ਜਿਹੜੇ ਇਹਨਾਂ ਦਾ ਕਿਉਂਕਿ ਇਹਨਾਂ 'ਤੇ ਵੀ ਕੁਛ ਸਮੱਸਿਆ ਆ ਰਹੀਆਂ ਨੇ ਸੋ ਇਹਨਾਂ ਦਾ ਵੀ ਇਹਨਾਂ ਦੀ ਦਰਖਤਾਂ ਦੀ ਵੀ ਡਾਈਵਰਸੀਫਿਕੇਸ਼ਨ 'ਤੇ ਸਾਡੀ ਖੋਜ ਹੈ ਕਿ ਇਸ ਛੇਤੀ ਉੱਗਣ ਵਾਲੇ ਹੋਰ ਦਰਖਤ ਅਸੀਂ ਲਾ ਸਕੀਏ ਉਹਨਾਂ 'ਚੋਂ

0: एक साढ़े जोड़ तोड़ कैजुरीना, वो भी अच्छा रिजल्ट दे रहा। फिर घमार है एक जिहड़ा कि भी छेती उगण वाला। सो इस तरह के कई होर असी दरख्तों पर भी असी रिसर्च साड़ी जारी है।
1: ਉਹੀ
0: सो
1: ਹੈ ਕਿ ਅਸੀਂ ਫਸਲਾਂ ਦੇ ਵਿੱਚ ਜਿਹਦਾ ਅੰਤਰ ਫਸਲਾਂ ਵਾਲੀ ਗੱਲ ਹੈ
0: ਬਿਲਕੁਲ ਜੀ
1: ਕਿ ਫਸਲਾਂ ਦੇ ਵਿੱਚ ਫਸਲਾਂ ਕਿ ਫੋਰੈਸਟਰੀ ਦੇ ਵਿੱਚ ਫਸਲ ਦਾ ਹੋਣਾ
0: ਜੀ ਜੀ
1: ਇਹ ਬੜਾ ਜ਼ਰੂਰੀ
0: ਬਹੁਤ
1: ਹੈ।
0: ਜ਼ਰੂਰੀ ਹੈ।
1: ਫਿਰ ਹੀ ਕਿਤੇ ਨਾ ਕਿਤੇ ਜੀ ਫੋਰੈਸਟਰੀ ਅਤੇ ਜੰਗਲਾਤ ਅਤੇ ਫਸਲ ਦਾ ਆਪਸ ਦੇ ਵਿੱਚ ਕਿਤੇ ਸਮਝੌਤਾ ਹੋ ਜੇ ਫਿਰ
0: ਇਹਦੇ
1: ਕੰਮ ਚੱਲ
0: ਨਾਲ
1: ਸਕਦਾ।
0: ਸਾਡੇ ਜੀ ਦੋ ਪਰਪਸ ਸੋਲਵ ਹੁੰਦੇ। ਇੱਕ ਜਿਹੜੀ ਰਾਸ਼ਟਰ ਸਾਡੀ ਬਣ ਨੀਤੀ ਹੈ ਨੈਸ਼ਨਲ ਫੋਰੈਸਟ ਪਾਲਿਸੀ, ਉਹਦੇ ਟਾਰਗੇਟ ਨਾ, ਖਾਸ ਕਰ ਪੰਜਾਬ ਜਿਹੜੇ ਅਸੀਂ ਆ ਜਾਂ ਜਿਹੜੇ ਜਿਹੜੇ ਮੇਜਰ ਖੇਤੀ ਪ੍ਰਧਾਨ ਸੂਬੇ ਨੇ, ਉਹਨਾਂ ਲਈ 20% ਦਾ ਟਾਰਗੇਟ ਦਿੱਤਾ ਹੈ, ਰਿਲੈਕਸ ਕੀਤਾ ਹੈ ਕਿ 20%। ਤੋ ਅਸੀਂ ਇਸ ਵਕਤ 6% 'ਤੇ ਹਾਂ। ਸੋ ਥੋੜ੍ਹੀ ਅਸੀਂ ਜੇ 3% ਜਿੱਦਾਂ ਅਸੀਂ ਕਹਿੰਦੇ ਹਾਂ ਕਿ ਕਿਸੇ ਟਾਈਮ ਰਿਹਾ, ਹੁਣ ਤਾਂ 2.26 ਹੈ ਸਾਡਾ ਟਰੀ ਕਵਰ, ਪਰ ਜੇ ਅਸੀਂ ਥੋੜ੍ਹਾ ਜਿਹਾ ਕਿਸਾਨ ਗੌਰਮੈਂਟ ਦੀ ਹੈਲਪ ਨਾਲ ਅਤੇ ਯੂਨੀਵਰਸਿਟੀ ਜਾਂ ਬਾਕੀ ਅਦਾਰੇ ਮਿਲ ਕੇ, ਤਾਂ ਅਸੀਂ ਕੁਛ ਨਾ ਕੁਛ ਅਚੀਵ ਕਰ ਸਕਦੇ ਹਾਂ, ਜਿਹੜਾ ਕਿ ਸਾਡੀ ਆਉਣ ਲਈ ਨਸਲਾਂ ਲਈ ਵੀ, ਸਾਡੇ ਜਿਉਣ ਲਈ ਵੀ, ਅਤੇ ਇਸ ਵਾਤਾਵਰਣ ਲਈ ਵੀ, ਪੌਣ ਪਾਉਣੀ ਲਈ ਵੀ ਬਹੁਤ ਇੰਪੋਰਟੈਂਟ ਉਪਰਾਲਾ ਹੋਊਗਾ।
1: ਅੱਛਾ, ਤੁਸੀਂ ਪੌਣ ਅਤੇ ਪਾਣੀ
0: ਜੀ
1: ਦੋ ਹੀ ਚੀਜ਼ਾਂ ਨੇ
0: ਜੀ,
1: ਹੈ ਨਾ, ਹਵਾ ਅਤੇ ਪੌਣ ਪਾਣੀ
0: ਜੀ
1: ਦਾ
0: ਜੀ
1: ਖੇਲ ਤਾਂ ਸਾਰਾ ਇਸੇ ਚੀਜ਼ ਦਾ ਹੈ,
0: ਇਸੇ ਚੀਜ਼ ਜੀ।
1: ਆਪਾਂ ਇਹੀ ਕਹਿੰਦੇ ਕਿ ਪੌਣ ਪਾਣੀ ਜਿਹੜਾ
0: ਜੀ
1: ਹੈ
0: ਜੀ ਜੀ
1: ਅਤੇ
0: ਜੀ
1: ਪੌਣ ਦੀ ਆਪਾਂ ਗੱਲ ਕਰ ਲਈ, ਪਾਣੀ ਦੀ ਆਪਾਂ ਗੱਲ ਅਹਿਮ ਹੋ ਜਾਂਦੀ ਹੈ ਕਿਉਂਕਿ ਸਰਲਾ ਜੀ ਅੱਜ ਆਪਾਂ ਪਾਣੀ ਦਾ ਵੀ ਦੇਖੀਏ, ਚਾਹੇ ਖੇਤੀ ਜ਼ਮੀਨੀ ਯੋਗ ਪਾਣੀ ਦੀ ਗੱਲ ਕਰ ਲਈਏ, ਚਾਹੇ ਸਾਡੀ ਹੋਂਦ ਵਾਲੇ ਪਾਣੀ ਦੀ ਗੱਲ ਕਰ ਲਈਏ, ਪੀਣ ਯੋਗ ਪਾਣੀ ਦੀ ਗੱਲ ਕਰ, ਦੋਨਾਂ ਦੀ ਹਾਲਤ ਬੜੀ ਤਰਸਯੋਗ ਹੈ।
0: ਬਹੁਤ ਬਹੁਤ ਬਹੁਤ ਬਹੁਤ
1: ਸ਼ਹਿਰਾਂ ਦੀ ਤਾਂ ਗੱਲ ਹੀ ਛੱਡ ਦਿਓ ਤੁਸੀਂ, ਪਿੰਡਾਂ ਦਾ ਬਹੁਤ ਮਾੜਾ ਹਾਲ ਹੋਇਆ ਪਿਆ।
0: ਬਿਲਕੁਲ।
1: ਹੁਣ ਪਾਣੀ ਨੂੰ ਜਿੱਦਾਂ ਆਪਾਂ ਪਾਣੀ ਨੂੰ, ਕਿਉਂਕਿ ਇਹ ਦੋਨਾਂ ਚੀਜ਼ਾਂ ਦਾ ਕਿਤੇ ਨਾ ਕਿਤੇ ਜਿਹੜਾ ਜੰਗਲਾਤ ਦਾ ਇਹਦੇ ਨਾਲ ਵੀ ਸੰਬੰਧ ਹੈ।
0: ਜੀ ਜੀ ਜੀ
1: ਪਾਣੀ ਦੇ ਵਿੱਚ ਜੋ ਅੱਜ ਫਸਲਾਂ ਦੇ ਵਿੱਚ ਪੈ ਰਿਹਾ ਉਹੀ ਸਾਡਾ ਪਾਣੀ ਦੇ ਵਿੱਚ ਨਿਕਲ ਕੇ ਆ ਰਿਹਾ ਹੈ।
0: ਜੀ ਜੀ
1: ਇਹਦੇ ਬਾਬਤ ਕੀ ਤੁਸੀਂ ਮਾਹਿਰਾਨਾ ਰਾਏ ਜਿਹੜੀ, ਤਾਂ ਕਿ ਸਾਡਾ ਪਾਣੀ ਹੈ ਕਿਤੇ ਨਾ ਕਿਤੇ, ਜਿੱਦਾਂ ਹੁਣ ਅੱਜ ਕੱਲ੍ਹ ਬਹੁਤ ਸਾਰੇ ਜਿਹੜੇ ਲੋਕ ਜਾਗਰਿਤ, ਜਿੱਦਾਂ ਤੁਸੀਂ ਕਿਹਾ ਸਮਾਜ ਦੇ ਵਿੱਚ ਕੁਝ ਜਾਗਰਿਤ ਵਰਗ ਵੀ ਹੈ, ਸਾਡੇ ਕਿਸਾਨ ਵੀਰ ਐਸੇ ਵੀ ਹੈ, ਵਾਟਰ ਰੀਚਾਰਜਿੰਗ ਦਾ ਜਿਹੜਾ ਹੈ ਕਿ ਜਿਹੜਾ
0: ਕਰ ਰਹੇ
1: ਬਰਸਾਤਾਂ ਦਾ ਪਾਣੀ ਹੈ ਉਹਨੂੰ ਕਿੱਦਾਂ ਆਪਾਂ ਜ਼ਮੀਨ ਦੇ ਵਿੱਚ ਲੈ ਕੇ ਜਾਣਾ ਹੈ, ਜਾਂ ਜਿਹੜਾ ਗੰਦਾ ਪਾਣੀ ਹੈ ਉਹਨੂੰ ਆਪਾਂ ਕਿੱਦਾਂ ਫਿਲਟਰ ਕਰਕੇ ਪੀਣ ਯੋਗ ਬਣਾਉਣਾ ਹੈ,
0: ਉਹ ਬਣਾਉਣਾ, ਉਹਦੇ ਨਾਲ ਜਿਹੜਾ ਪਾਣੀ ਉਹਦੀ ਦੀ ਵਰਤੋਂ ਹੈ ਜੇ ਐਗਰੀਕਲਚਰ,
1: ਜਿਹੜੀ ਕਿੱਦਾਂ ਕਰ
0: ਜੇ ਐਗਰੀਕਲਚਰ, ਕਿਉਂਕਿ ਸਾਡਾ ਕਣਕ ਅਤੇ ਝੋਨਾ ਮੁੱਖ ਫਸਲੀ ਚੱਕਰ, ਜੇ ਇਹਨੂੰ ਮੰਨ ਕੇ ਚੱਲੀਏ ਫਿਰ ਵੀ ਅਸੀਂ ਪਾਣੀ ਦੀ ਵਰਤੋਂ ਲਈ। ਸੋ ਮੇਰਾ ਸੁਝਾਅ ਹੈ ਕਿ ਇੱਕ ਤਾਂ ਜਿਹੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜਾ ਲੇਜ਼ਰ ਲੈਵਲਰ ਹੈ ਉਹਦੀ ਵਰਤੋਂ ਜ਼ਰੂਰ ਕਰੋ, ਉਹਦੇ ਹਿਸਾਬ ਨਾਲ
1: ਪਾਣੀ ਦੀ ਬੱਚਤ ਹੁੰਦੀ ਹੈ,
0: ਪਾਣੀ ਦੀ ਬੱਚਤ ਹੁੰਦੀ। ਦੂਜਾ ਝੋਨੇ ਵਿੱਚ ਲਗਾਤਾਰ ਪਾਣੀ ਖੜ ਨਾ ਦਿਓ, ਇਹ ਸਾਡੀ
1: ਉਹਦੀ
0: ਯੂਨੀਵਰਸਿਟੀ
1: ਜ਼ਰੂਰਤ ਹੀ ਨਹੀਂ ਹੈ,
0: ਨਹੀਂ ਹੈ
1: ਜ਼ਰੂਰਤ ਹੀ
0: ਕਿਉਂਕਿ
1: ਇਹ ਮਹਾਰਾ ਨੇ ਸਿੱਧ ਕਰਤਾ,
0: ਮਹਾਰਾ ਨੇ ਸਿੱਧ ਕੀਤਾ ਹੈ। ਉਸ ਤੋਂ ਇਲਾਵਾ ਟੈਂਸ਼ੋਮੀਟਰ ਅਨੁਸਾਰ ਝੋਨੇ ਦੀ ਸਿੰਚਾਈ ਕਰੋ ਜੀ, ਜੇ ਜ਼ਰੂਰਤ ਮੁਤਾਬਕ, ਕਿਉਂਕਿ ਉਹਦੇ ਨਾਲ ਸਾਨੂੰ ਪਤਾ ਚੱਲਦਾ ਕਿੰਨੇ ਪਾਣੀ ਦੀ ਰਿਕੁਆਇਰਮੈਂਟ। ਉਸ ਤੋਂ ਇਲਾਵਾ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ,
1: ਉਹ ਵੀ ਬੜੀ ਫਾਇਦੇਮੰਦ
0: ਜੀ ਜੀ, ਅਤੇ ਵੱਡੇ ਖੇਤ 'ਚੋਂ ਛੋਟੇ ਛੋਟੇ ਕਿਆਰੇ ਬਣਾਓ। ਉਸ ਤੋਂ ਇਲਾਵਾ ਜਿਹੜੀ ਰਹਿੰਦ ਖੂੰਹਦ ਹੈ ਸਾਡੀ, ਉਹ ਮਲਚਿੰਗ ਵਜੋਂ ਤੁਸੀਂ ਉਹਦੀ ਵਰਤੋਂ ਕਰੋ, ਕਿਉਂਕਿ ਉਹਦੇ ਨਾਲ ਵੀ ਪਾਣੀ ਸਾਡਾ ਕੰਜ਼ਰਵ ਰਹਿੰਦਾ। ਅਤੇ ਤੁਪਕਾ ਜਿਹਨੂੰ ਅਸਾਂ ਡਿਪ ਇਰੀਗੇਸ਼ਨ ਕਹਿੰਦੇ, ਵਿਧੀ ਨੂੰ ਵੀ ਅਸੀਂ ਸਾਨੂੰ ਅਪਣਾਓ। ਅਤੇ ਬਾਕੀ ਇੱਕ ਮੈਂ ਕੱਲ੍ਹ ਵੀਡੀਓ ਦੇਖ ਰਿਹਾ ਸੀ, ਉਹ ਸ਼ਾਇਦ ਮੈਂ ਇੱਥੇ, ਉਹ ਸੀ ਕਿ ਇੱਕ ਰਾਜਸਥਾਨ 'ਚ ਇੱਕ ਫੁਆਰਾ ਲਾਇਆ ਉਹਨਾਂ ਨੇ, ਸੋ ਜਿਹੜੇ ਉਹਦੇ 'ਚ ਹਜ਼ਾਰਾਂ ਲੋਕਾਂ ਨੇ ਪਾਣੀ ਪੀਤਾ। ਸੋ ਉਹਦਾ ਕੰਪੈਰੀਜ਼ਨ ਉਹਨਾਂ ਨੇ ਸ਼ਹਿਰ ਨਾਲ ਕੀਤਾ ਕਿ ਇੱਕ ਸ਼ਹਿਰੀ ਨੇ ਨਹਾਉਣਾ ਸੀ ਅਤੇ 1000 ਲੋਕ ਪਾਣੀ ਪੀ ਗਏ ਉਹਦੇ ਨਾਲ।
1: ਬਿਲਕੁਲ।
0: ਸੋ ਇਸ ਤਰ੍ਹਾਂ ਦੀਆਂ ਅਵੇਅਰਨੈਸ ਸਾਨੂੰ ਆਪਣੇ ਆਪ, ਜਦ ਤੱਕ ਅਸੀਂ ਅਵੇਅਰ ਨਾ ਹੋਵੋਂਗੇ, ਸਾਨੂੰ ਆਪ ਜਾਗਰੂਕ ਨਾ ਹੋਵੋਂਗੇ,
1: ਜਾਗਾਂਗੇ ਨਹੀਂ ਤਾਂ ਜਾਗਰੂਕਤਾ
0: ਨਹੀਂ
1: ਆਏਗੀ,
0: ਕਿਉਂਕਿ ਗਵਰਨਮੈਂਟ ਦੀਆਂ ਪਾਲਿਸੀਜ਼ ਵੀ ਹੈਗੀਆਂ, ਸਭ ਕੁਛ ਹੈ ਸਾਡੇ ਕੋਲ, ਲੇਕਿਨ ਜਦ ਤੱਕ ਅਸੀਂ ਆਪ ਜ਼ਿੰਮੇਵਾਰ ਨਾ ਬਣਾਂਗੇ, ਕੋਈ ਅਦਾਰਾ ਸਾਨੂੰ,
1: ਹੁਣ ਕੋਈ ਬਾਹਰੋਂ ਆ ਕੇ ਤਾਂ ਤੁਹਾਡੀ ਜੇਬ ਦੇ ਵਿੱਚ ਪਾਣੀ ਅਤੇ ਸਾਫ਼ ਸੁਥਰਾ ਪਾਣੀ ਅਤੇ ਸਾਫ਼ ਸੁਥਰੀ ਹਵਾ ਪਾਊਗਾ
0: ਨਹੀਂ,
1: ਉਹਦੇ ਲਈ ਉਪਰਾਲੇ ਤਾਂ ਤੁਹਾਨੂੰ ਆਪ ਹੀ ਕਰਨੇ ਪੈਣੇ।
0: ਬਿਲਕੁਲ ਬਿਲਕੁਲ।
1: ਅਤੇ ਡਾਕਟਰ ਸਾਹਿਬ ਕੀ ਸੁਨੇਹਾ ਦੇਣਾ ਚਾਹੋਗੇ ਸਾਡੇ ਜਿਹੜੇ ਸੱਜਣ, ਚਾਹੇ ਕਿਉਂਕਿ ਇਹ ਵਿਸ਼ਾ ਐਸਾ ਹੈ ਜਿਹਨੂੰ ਆਪਾਂ ਨਿਰੋਲ ਕਿਸਾਨੀ ਦਾ ਵਿਸ਼ਾ ਨਹੀਂ ਕਹਿ ਸਕਦੇ, ਇਹ ਤਾਂ ਸਾਰਿਆਂ ਦਾ ਇੱਕ ਸਾਂਝਾ
0: ਮਨੁੱਖਤਾ ਦੀ,
1: ਮਨੁੱਖਤਾ ਦਾ ਵਿਸ਼ਾ,
0: ਮਨੁੱਖਤਾ ਦੇ ਉਹ ਮਨੁੱਖਤਾ ਦਾ ਜਿਹੜਾ ਜ਼ਿੰਦਾ ਰਹਿਣਾ,
1: ਹਾਂ
0: ਇਹ ਉਦੋਂ ਹੀ ਹੈ, ਇਹ ਆਉਣ ਵਾਲੀ ਸਾਡੀ ਜਨਰੇਸ਼ਨ, ਅਸੀਂ ਫਿਰ ਵੀ ਬੈਨੀਫਿਟ ਕੁਛ ਲੈ ਲਏ, ਪਰ ਆਉਣ ਵਾਲੀ ਜਨਰੇਸ਼ਨ ਲਈ ਅਸੀਂ ਕੁਛ ਨਹੀਂ ਛੱਡਿਆ ਜੀ।
1: ਬਿਲਕੁਲ ਬਿਲਕੁਲ।
0: ਔਰ ਉਹ ਸਾਨੂੰ ਕੋਸਣਗੀਆਂ,
1: ਦੇਖੋ ਜੀ, ਅਸੀਂ ਤਾਂ ਨਜ਼ਾਰੇ ਲਈ ਗਏ, ਅਸੀਂ ਰੁੱਖਾਂ ਦੀਆਂ ਛਾਵਾਂ ਥੱਲੇ ਬੈਠ ਕੇ ਆਨੰਦ ਲੈ ਲਿਆ, ਅਸੀਂ ਏਸੀਆਂ ਨਾਲ ਥੋੜ੍ਹੀ ਦੇਖਿਆ। ਹੁਣ ਨਿਆਣੇ ਨੂੰ ਏਸੀ ਤੋਂ ਵਿਚਾਰੇ ਨੂੰ ਛਾਂ ਕਿੱਥੋਂ ਮਿਲਣੀ ਹੈ?
0: ਬਿਲਕੁਲ,
1: ਹੁਣ ਉਹ ਗੱਲਬਾਤ ਹੀ ਹੈ ਨਹੀਂ।
0: ਹਾਂਜੀ,

0: ਸੋ ਮੇਰਾ ਸੁਨੇਹਾ ਕਿਸਾਨ ਵੀਰਾਂ ਨੂੰ ਹੈ ਕਿ ਇੱਕ ਤਾਂ ਯੂਨੀਵਰਸਿਟੀ ਨਾਲ ਜਾਂ ਕਿ ਜਿਹੜੇ ਵੀ ਤੁਹਾਡੇ ਖੇਤੀਬਾੜੀ ਦੇ ਨਾਲ ਦੇ ਖੋਜ ਕੇਂਦਰ ਨੇ ਜਾਂ KVKs ਨੇ ਉਹਨਾਂ ਨਾਲ ਜੋੜੋ। ਜਿਸ ਤਰ੍ਹਾਂ ਦੀ ਰੁੱਖਾਂ, ਮੈਂ ਖਾਸ ਕਰ ਰੁੱਖਾਂ ਦੀ ਗੱਲ ਕਰੂੰਗਾ, ਜਿਹੜੀ ਵੀ ਤੁਹਾਨੂੰ ਜਾਣਕਾਰੀ ਸਾਡੇ ਤੋਂ ਚਾਹੀਦੀ ਹੈ, ਅਸੀਂ ਹਰ ਵਕਤ ਅਵੇਲੇਬਲ ਹਾਂ।
1: ਕੱਲ੍ਹ ਦਾ ਪ੍ਰੋਗਰਾਮ ਸ਼ਿੰਗਾਰਾ ਸਿੰਘ ਜੀ, ਇਸ ਤਰ੍ਹਾਂ ਸਵੇਰੇ 6 ਵਜੇ 30 ਮਿੰਟ 'ਤੇ ਖੇਤੀਬਾੜੀ ਪ੍ਰੋਗਰਾਮ 'ਚ ਸ਼ਹਿਦ ਮੱਖੀਆਂ ਦੀ ਦੇਖਭਾਲ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ।
2: ਜੀ,
1: ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ 'ਚ ਬਰਸਾਤਾਂ 'ਚ ਢੁਕਵਾਂ ਮੱਛੀ ਪਾਲਣ ਪ੍ਰਬੰਧ,
2: ਜੀ
1: ਡਾਕਟਰ ਸਰਬਜੀਤ ਕੌਰ, ਇਹਨਾਂ ਨੂੰ ਸੱਦਾ ਪੱਤਰ ਭੇਜਿਆ, ਗੱਲਾਂ ਬਾਤਾਂ ਹੋਣਗੀਆਂ। ਇਹ ਤੋਂ ਇਲਾਵਾ ਹੋਰ ਵੀ ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ।
2: ਮੌਸਮ ਕੀ ਕਹਿੰਦਾ?
1: ਕੋਈ ਚੇਤਾਵਨੀ ਹੈ ਨਹੀਂ, ਆਪਾਂ ਚੱਲੀਏ ਜੀ। ਜੈ

0: ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ।
1: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ, FM 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTI ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਏ ਜਲੰਧਰ ਕੇਂਦਰੀ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 7:30 ਹੋਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਪੰਜਾਬੀ 'ਚ ਖ਼ਬਰਾਂ।

નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 21ਵੀਂ ਸਦੀ ਦਾ ਭਾਰਤ ਇੱਕ ਵਿਕਸਿਤ ਰਾਸ਼ਟਰ ਬਣਨ ਦੇ ਟੀਚੇ ਵੱਲ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੱਜ ਆਸਟ੍ਰੇਲੀਆ ਦੇ ਮੈਲਬੌਰਨ ਵਿਖੇ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕੀਤਾ। ਭਾਰਤ ਤੇ ਰੂਸ ਨੇ ਦਹਿਸ਼ਤਗਰਦਾਂ ਅਤੇ ਦਹਿਸ਼ਤਗਰਦ ਜਥੇਬੰਦੀਆਂ ਵਿਰੁੱਧ ਠੋਸ ਕਾਰਵਾਈ ਦਾ ਸੱਦਾ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਨਵੀਂ ਦਿੱਲੀ ਵਿੱਚ ਪੰਜਾਬ ਸਮੇਤ ਸਰਹੱਦੀ ਜ਼ਿਲ੍ਹਿਆਂ ਦੇ ਪੁਲਿਸ ਸੁਪਰਿਟੈਂਡਾਂ ਦੀ ਕਾਨਫਰੰਸੀ ਪ੍ਰਦਾਨ ਕੀ। ਦੱਖਣ ਪੱਛਮੀ ਮੌਨਸੂਨ ਪੂਰੇ ਦੇਸ਼ ਵਿੱਚ ਪਹੁੰਚਿਆ ਅਤੇ ਫੀਫਾ ਵਿਸ਼ਵ ਕੱਪ ਦੇ ਪਹਿਲੇ ਕੁਆਟਰ ਫਾਈਨਲ ਵਿੱਚ ਅੱਜ ਫਰਾਂਸ ਬੋਸਟਨ ਵਿੱਚ ਦੇਰ ਰਾਤ ਮੋਰੋਕੋ ਖਿਲਾਫ ਮੈਦਾਨ 'ਚ ਉਤਰੇਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 21ਵੀਂ ਸਦੀ ਦਾ ਭਾਰਤ ਇੱਕ ਵਿਕਸਿਤ ਰਾਸ਼ਟਰ ਬਣਨ ਦੇ ਟੀਚੇ ਵੱਲ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਭਾਰਤ ਵਧੇਰੇ ਵਿਕਾਸ ਅਤੇ ਵੱਡੀਆਂ ਪ੍ਰਾਪਤੀਆਂ ਵਿੱਚ ਵਿਸ਼ਵਾਸ ਰੱਖਦਾ ਹੈ। ਅੱਜ ਆਸਟ੍ਰੇਲੀਆ ਦੇ ਮੈਲਬੌਰਨ ਵਿਖੇ ਭਾਰਤੀ ਪ੍ਰਵਾਸੀ ਭਾਈਚਾਰੇ ਲਈ ਇੱਕ ਸਮਾਗਮ ਵਿਖੇ ਬੋਲਦਿਆਂ ਸ੍ਰੀ ਮੋਦੀ ਨੇ ਸਿਡਨੀ ਵਿੱਚ ਭਾਰਤੀ ਪ੍ਰਵਾਸੀਆਂ ਨਾਲ ਆਪਣੀ ਮੁਲਾਕਾਤ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਹ ਮੈਲਬੌਰਨ ਦੇ ਲੋਕਾਂ ਨਾਲ ਗੱਲਬਾਤ ਕਰਨ ਲਈ ਉਤਸ਼ਾਹਿਤ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਉਹ 2014 ਵਿੱਚ ਪਹਿਲੀ ਵਾਰ ਆਸਟ੍ਰੇਲੀਆ ਆਏ ਸਨ ਤਾਂ ਇਹ

0: 28 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਆਸਟ੍ਰੇਲੀਆ ਦਾ ਪਹਿਲਾ ਦੌਰਾ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪਿਛਲੇ 12 ਸਾਲਾਂ ਵਿੱਚ ਆਸਟ੍ਰੇਲੀਆ ਦਾ ਉਹਨਾਂ ਦਾ ਤੀਜਾ ਦੌਰਾ ਹੈ ਜੋ ਭਾਰਤ ਆਸਟ੍ਰੇਲੀਆ ਸੰਬੰਧਾਂ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ।
1: पिछले 12 वर्षों में मैं तीसरी बार यहाँ आया हूँ, यानी इस बार हैट्रिक लगी है। ये दिखाता है कि भारत और ऑस्ट्रेलिया के रिश्ते किस ऊंचाई पर है। और जानते हैं, इसमें आप सभी साथियों की भूमिका है, इंडियन डायस्पोरा की भूमिका है।
0: ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਵਿਕਟੋਰੀਆ ਦੇ ਗਵਰਨਮੈਂਟ ਹਾਊਸ ਵਿਖੇ ਹੋਏ ਤੀਜੇ ਭਾਰਤ ਆਸਟ੍ਰੇਲੀਆ ਸਾਲਾਨਾ ਸੰਮੇਲਨ ਵਿੱਚ ਸ਼ਿਰਕਤ ਕੀਤੀ। ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਐਲਬਨੀਜ਼ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਦੋਵਾਂ ਨੇਤਾਵਾਂ ਨੇ ਦਵੱਲੇ ਸੰਬੰਧਾਂ ਵਿੱਚ ਤਬਦੀਲੀ ਦਾ ਸਵਾਗਤ ਕੀਤਾ ਅਤੇ ਖੇਤਰੀ ਸਥਿਰਤਾ, ਊਰਜਾ ਸੁਰੱਖਿਆ ਅਤੇ ਤਕਨੀਕੀ ਨਵੀਨਤਾ ਲਈ ਵਿਆਪਕ ਢਾਂਚੇ ਨੂੰ ਅੰਤਮ ਰੂਪ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਆਸਟ੍ਰੇਲੀਆ ਭਾਈਵਾਲੀ ਭਵਿੱਖ ਲਈ ਬਣਾਈ ਗਈ ਇੱਕ ਮਜ਼ਬੂਤ ਅਤੇ ਸਥਾਈ ਭਾਈਵਾਲੀ ਏ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਸੰਬੰਧ ਡੂੰਘੇ ਆਪਸੀ ਵਿਸ਼ਵਾਸ ਤੇ ਆਧਾਰਿਤ ਇੱਕ ਨਵੇਂ ਯੁੱਗ ਵਿੱਚ ਦਾਖਲ ਹੋ ਗਏ ਨੇ। ਸ਼੍ਰੀ ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ਾਂ ਨੇ ਯੂਰੇਨੀਅਮ ਸਪਲਾਈ ਅਤੇ ਮਹੱਤਵਪੂਰਨ ਖਣਿਜ ਲਾਂਘੇ ਤੇ ਇਤਿਹਾਸਕ ਸਮਝੌਤਿਆਂ ਤੇ ਦਸਖਤ ਕੀਤੇ ਨੇ।
1: ਪੀਐਮ ਸੂਰਯਗਰ ਯੋਜਨਾ ਕੋ ਸਪੋਰਟ ਕਰਨੇ ਕੇ ਲਈ ਹਮਨੇ ਮਿਲਕਰ ਗੁਜਰਾਤ ਮੈਂ ਰੂਪਟੌਪ ਸੋਲਰ ਟ੍ਰੇਨਿੰਗ ਅਕੈਡਮੀ ਬਣਾਈ ਹੈ। ये एकेडमी अनेक महिलाओं और युवाओं की कैपेसिटी बिल्डिंग में योगदान देगी। न्यूक्लियर एनर्जी के क्षेत्र में आज हमने एक महत्वपूर्ण समझौता किया है। इससे ऑस्ट्रेलिया से भारत को यूरेनियम सप्लाई का मार्ग खुलेगा और हमारे क्लीन एनर्जी के उद्देश्यों को नई ताकत मिलेगी।
0: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਇਸ ਭਵਿੱਖ ਮੁਖੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਕੀਤੀ।
2: We share a focus on deepening and diversifying the relationship between our countries.
3: हम दोनों देशों के बीच संबंध को गहरा और विविध बनाने पर ध्यान दे रहे हैं, जिससे हम लगातार मजबूत होते रहे। आज हमने हर पहलू पर चर्चा की। नए और अहम समझौतों के माध्यम से हम रक्षा सुरक्षा, शिक्षा, विज्ञान और तकनीक तथा ऊर्जा सुरक्षा और जरूरी खनिजों के क्षेत्रों में अपने संबंधों का विस्तार कर रहे हैं।
2: And critical minerals.
0: ਭਾਰਤ ਅਤੇ ਰੂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ 1267 ਪਾਬੰਦੀ ਕਮੇਟੀ ਤਹਿਤ ਸੂਚੀਬੱਧ ਦਹਿਸ਼ਤਗਰਦਾਂ ਅਤੇ ਦਹਿਸ਼ਤਗਰਦ ਜਥੇਬੰਦੀਆਂ ਦੇ ਨਾਲ ਨਾਲ ਉਹਨਾਂ ਦੇ ਨੁਮਾਇੰਦਿਆਂ ਅਤੇ ਸਹਿਯੋਗੀਆਂ ਵਿਰੁੱਧ ਸਾਂਝੀ ਕਾਰਵਾਈ ਕਰਨ ਦੀ ਮੰਗ ਕੀਤੀ ਏ। ਦਹਿਸ਼ਤਗਰਦੀ ਵਿਰੋਧੀ ਭਾਰਤ ਰੂਸ ਸਾਂਝੇ ਕਾਰਜ ਸਮੂਹ ਦੀ 14ਵੀਂ ਮੀਟਿੰਗ ਕੱਲ੍ਹ ਨਵੀਂ ਦਿੱਲੀ ਵਿੱਚ ਹੋਈ। ਇਸ ਮੀਟਿੰਗ ਦੀ ਸਰਪ੍ਰਧਾਨਗੀ ਪੱਛਮੀ ਖੇਤਰਾਂ ਦੇ ਸਕੱਤਰ ਸੀਵੀ ਜੋਰਜ ਅਤੇ ਰੂਸ ਦੇ ਉਪ ਵਿਦੇਸ਼ ਮੰਤਰੀ ਦਿਮਿਤਰੀ ਲਿਓਵਿਨਸਕੀ ਨੇ ਕੀਤੀ। ਦੋਵਾਂ ਧਿਰਾਂ ਨੇ ਸੰਬੰਧਿਤ ਵਿਭਾਗਾਂ ਅਤੇ ਏਜੰਸੀਆਂ ਦੇ ਪ੍ਰਤੀਨਿਧੀਆਂ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ। ਦੋਵਾਂ ਧਿਰਾਂ ਨੇ ਸਰਹੱਦ ਪਾਰ ਦਹਿਸ਼ਤਗਰਦੀ ਸਮੇਤ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਦੀ ਨਿਖੇਧੀ ਕੀਤੀ। ਦੋਵਾਂ ਦੇਸ਼ਾਂ ਨੇ 2025 ਨੂੰ ਹੋਏ ਪਹਿਲਗਾਮ ਦਹਿਸ਼ਤਗਰਦ ਹਮਲਿਆਂ ਅਤੇ 10 ਨਵੰਬਰ 2025 ਨੂੰ ਲਾਲ ਕਿਲ੍ਹੇ ਦੇ ਨੇੜੇ ਵਾਪਰੀ ਦਹਿਸ਼ਤਗਰਦ ਘਟਨਾ ਦੀ ਸਖ਼ਤ ਨਿਖੇਧੀ ਕੀਤੀ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੋਵਾਂ ਧਿਰਾਂ ਨੇ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਵਿੱਚ ਆਪਣੇ ਤਜਰਬੇ ਸਾਂਝੇ ਕੀਤੇ। ਦੋਵੇਂ ਦੇਸ਼ ਹਿੰਸਕ ਕੱਟੜਵਾਦ, ਕੱਟੜ ਬਣਾਏ ਜਾਣ, ਦਹਿਸ਼ਤਗਰਦੀ ਲਈ ਰਕਮਾਂ ਜੁਟਾਉਣ ਅਤੇ ਦਹਿਸ਼ਤਗਰਦ ਉਦੇਸ਼ਾਂ ਲਈ ਨਵੀਆਂ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਅਤੇ ਡਿਜੀਟਲ ਮਾਲੀ ਤਕਨਾਲੋਜੀਆਂ ਦੀ ਵਰਤੋਂ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਹਿਯੋਗ ਵਧਾਉਣ ਲਈ ਵੀ ਸਹਿਮਤ ਹੋਏ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਸਰਹੱਦੀ ਜ਼ਿਲ੍ਹਿਆਂ ਦੇ ਪੁਲਿਸ ਸੁਪਰਿਟੈਂਡੈਂਟਾਂ ਦੀ ਕਾਨਫਰੰਸ ਦੀ ਪ੍ਰਧਾਨਗੀ ਕਰ ਰਹੇ ਨੇ। ਪੰਜਾਬ, ਜੰਮੂ ਕਸ਼ਮੀਰ, ਉੱਤਰਾਖੰਡ, ਰਾਜਸਥਾਨ, ਗੁਜਰਾਤ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਉੱਤਰ ਪੂਰਬ ਸਮੇਤ ਸਰਹੱਦੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਿਸ ਸੁਪਰਿਟੈਂਡੈਂਟ ਇਸ ਕਾਨਫਰੰਸ ਵਿੱਚ ਹਿੱਸਾ ਲੈ ਰਹੇ ਨੇ। ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਇਸ ਕਾਨਫਰੰਸ ਵਿੱਚ ਸ਼ਮੂਲੀਅਤ ਕਰ ਰਹੇ ਨੇ। ਇਸ ਕਾਨਫਰੰਸ ਦਾ ਉਦੇਸ਼ ਸੰਵੇਦਨਸ਼ੀਲ ਸਰਹੱਦੀ ਖੇਤਰਾਂ ਵਿੱਚ ਮੌਜੂਦਾ ਸਥਿਤੀ ਦਾ ਮੁਲਾਂਕਣ ਕਰਕੇ ਅਤੇ ਲਾਗੂ ਕਰਨ ਨੂੰ ਬਿਹਤਰ ਬਣਾਉਣ ਲਈ ਉਪਾਵਾਂ ਦੀ ਪਛਾਣ ਕਰਕੇ ਦੇਸ਼ ਦੇ ਸਰਹੱਦੀ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਟ ਐਲੇ @AIR ਜਲੰਧਰ। ਫੌਜ ਮੁਖੀ ਜਨਰਲ ਧੀਰਜ ਸੇਠ ਨੇ ਅੱਜ ਪੁੰਛ ਜ਼ਿਲ੍ਹੇ ਵਿੱਚ ਸਰਹੱਦੀ ਚੌਕੀਆਂ ਦਾ ਦੌਰਾ ਕੀਤਾ ਅਤੇ ਮੌਜੂਦਾ ਸੁਰੱਖਿਆ ਸਥਿਤੀ ਅਤੇ ਫੌਜੀ ਤਿਆਰੀ ਦਾ ਜਾਇਜ਼ਾ ਲਿਆ। ਅਹੁਦਾ ਸੰਭਾਲਣ ਤੋਂ ਬਾਅਦ ਫੌਜ ਮੁਖੀ ਦਾ ਪੁੰਛ ਦੇ ਅਗਲੇਰੇ ਇਲਾਕਿਆਂ ਦਾ ਇਹ ਪਹਿਲਾ ਦੌਰਾ ਹੈ। ਫੌਜ ਮੁਖੀ ਨੇ ਨਗਰੋਟਾ ਵਿੱਚ ਵਾਈਟ ਨਾਈਟ ਕੋਰ ਸਦਰ ਮੁਕਾਮ ਵਿਖੇ ਸੀਨੀਅਰ ਕਮਾਂਡਰਾਂ ਤੋਂ ਜੰਮੂ ਖੇਤਰ ਵਿੱਚ ਸੁਰੱਖਿਆ ਸਥਿਤੀ ਅਤੇ ਫੌਜੀ ਤਿਆਰੀ ਬਾਰੇ ਜਾਣਕਾਰੀ ਲਈ। ਉਹਨਾਂ ਨੇ ਪੁੰਛ ਬ੍ਰਿਗੇਡ ਸਦਰ ਮੁਕਾਮ ਵਿਖੇ ਸੀਨੀਅਰ ਫੌਜੀ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ। ਉੱਚ ਅਧਿਕਾਰੀਆਂ ਨੇ ਫੌਜ ਮੁਖੀ ਨੂੰ ਸਮੁੱਚੇ ਸੁਰੱਖਿਆ ਸਿਲਸਿਲੇ ਅਤੇ ਉਭਰ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਫੌਜ ਦੀ ਤਿਆਰੀ ਬਾਰੇ ਦੱਸਿਆ। ਫੌਜ ਮੁਖੀ ਮੰਗਲਵਾਰ ਤੋਂ ਜੰਮੂ ਕਸ਼ਮੀਰ ਦੇ ਦੌਰੇ 'ਤੇ ਨੇ। ਇਸ ਦੌਰੇ ਦੌਰਾਨ ਉਹਨਾਂ ਨੇ ਉਪ ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਮੁਲਾਕਾਤ ਕੀਤੀ ਅਤੇ ਕਸ਼ਮੀਰ ਵਿੱਚ ਸਮੁੱਚੀ ਸੁਰੱਖਿਆ

0: ਦਾ ਜਾਇਜ਼ਾ ਲਿਆ। ਬ੍ਰਿਕਸ ਦੇ ਔਰਤ ਮੰਤਰੀਆਂ ਦੀ ਮੀਟਿੰਗ ਅੱਜ ਕੋਚੀ ਵਿੱਚ ਸਮਾਪਤ ਹੋਈ। ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਔਰਤਾਂ ਅਤੇ ਬੱਚਿਆਂ ਦੇ ਵਿਕਾਸ ਬਾਰੇ ਕੇਂਦਰੀ ਮੰਤਰੀ ਅੰਨਪੂਰਨਾ ਦੇਵੀ ਨੇ ਕਿਹਾ ਕਿ ਬ੍ਰਿਕਸ ਮੈਂਬਰ ਦੇਸ਼ਾਂ ਨੂੰ ਔਰਤਾਂ ਦੇ ਵਿਕਾਸ ਨਾਲ ਸੰਬੰਧਿਤ ਕਈ ਸਾਂਝੇ ਮੁੱਦਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਂਝੀਆਂ ਚਿੰਤਾਵਾਂ ਬ੍ਰਿਕਸ ਦੇ ਔਰਤ ਮੰਤਰੀਆਂ ਦੇ ਫੋਰਮ ਵਰਗੇ ਪਲੇਟਫਾਰਮਾਂ ਦੀ ਮਹੱਤਤਾ ਨੂੰ ਉਜਾਗਰ ਕਰਦੀਆਂ ਨੇ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਭਾਰਤ ਵੱਲ ਆ ਰਹੇ ਇੱਕ LPG ਟੈਂਕਰ 'ਤੇ ਇਰਾਨੀ ਮਿਜ਼ਾਈਲੀ ਹਮਲੇ ਦੇ ਦਾਅਵੇ ਦਾ ਖੰਡਨ ਕੀਤਾ ਹੈ। ਪ੍ਰੈਸ ਸੂਚਨਾ ਬਿਊਰੋ ਦੀ ਤੱਥ ਜਾਂਚ ਇਕਾਈ ਨੇ ਇਸ ਦਾਅਵੇ ਨੂੰ ਝੂਠਾ ਦੱਸਦਿਆਂ ਇਸ ਨੂੰ ਖਾਰਜ ਕਰ ਦਿੱਤਾ ਹੈ ਅਤੇ ਕਿਹਾ ਕਿ ਸਾਂਝੀ ਕੀਤੀ ਜਾ ਰਹੀ ਤਸਵੀਰ ਪਿਛਲੇ ਸਾਲ ਯਮਨ ਦੇ ਅਦਨ ਦੇ ਸਾਹਿਲ 'ਤੇ ਕੈਮਰੂਨ ਦੇ ਝੰਡੇ ਵਾਲੇ LPG ਟੈਂਕਰ MV ਫੋਲਕਨ 'ਤੇ ਹੋਏ ਧਮਾਕੇ ਤੋਂ ਬਾਅਦ ਲੱਗੀ ਅੱਗ ਨੂੰ ਦਰਸਾਉਂਦੀ ਏ। PIB ਨੇ ਨਾਗਰਿਕਾਂ ਨੂੰ ਗਲਤ ਜਾਣਕਾਰੀ ਫੈਲਾਉਣ ਵਾਲੇ ਅਜਿਹੇ ਦਾਅਵਿਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਏ। ਇਰਾਨ ਨੇ ਅੱਜ ਅਮਰੀਕਾ ਅਤੇ ਬੁਸ਼ਹਿਰ ਪਰਮਾਣੂ ਪਾਵਰ ਪਲਾਂਟ ਨੇੜੇ ਹਵਾਈ ਹਮਲਾ ਕਰਨ ਦਾ ਇਲਜ਼ਾਮ ਲਾਇਆ। ਇਰਾਨ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਖਬਰ ਦਿੱਤੀ ਹੈ ਕਿ ਇਹ ਹਮਲਾ ਦੁਪਹਿਰ ਵੇਲੇ ਹੋਇਆ ਜਦੋਂ ਅਮਰੀਕੀ ਕੇਂਦਰੀ ਕਮਾਨ ਨੇ ਇਰਾਨ ਵਿਰੁੱਧ ਆਪਣੇ ਹਮਲੇ ਦੀ ਸਮਾਪਤੀ ਦਾ ਐਲਾਨ ਕੀਤਾ ਸੀ। ਅਮਰੀਕੀ ਕੇਂਦਰੀ ਕਮਾਨ ਨੇ ਤੁਰੰਤ ਇਸ ਦੀ ਪੁਸ਼ਟੀ ਨਹੀਂ ਕੀਤੀ। ਅਮਰੀਕਾ ਨੇ ਸਵੇਰੇ ਇਰਾਨ 'ਤੇ ਨਵੇਂ ਹਵਾਈ ਹਮਲੇ ਕੀਤੇ। ਇਰਾਨ ਨੇ ਖਾੜੀ ਖੇਤਰ ਵਿੱਚ ਅਮਰੀਕੀ ਸਹਿਯੋਗੀਆਂ ਨੂੰ ਨਿਸ਼ਾਨਾ ਬਣਾ ਕੇ ਜਵਾਬੀ ਕਾਰਵਾਈ ਕੀਤੀ। ਇਰਾਨੀ ਮਿਜ਼ਾਈਲਾਂ ਨੇ ਕੁਵੈਤ ਅਤੇ ਕਤਰ 'ਤੇ ਹਮਲਾ ਕੀਤਾ। ਬਹਿਰੀਨ ਵਿੱਚ ਘੱਟੋ ਘੱਟ 3 ਵਾਰ ਚੇਤਾਵਨੀ ਸਾਇਰਨ ਵਜੇ। ਇਨ੍ਹਾਂ ਨਵੇਂ ਹਮਲਿਆਂ ਨੇ ਪੱਛਮੀ ਏਸ਼ੀਆ ਵਿੱਚ ਯੁੱਧ ਖਤਮ ਕਰਨ ਲਈ ਅੰਤਰਿਮ ਸਮਝੌਤੇ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਦੱਖਣ ਪੱਛਮੀ ਮੌਨਸੂਨ ਨੇ ਅੱਜ ਪੂਰੇ ਦੇਸ਼ ਨੂੰ ਕਵਰ ਕਰ ਲਿਆ ਹੈ। ਮੌਨਸੂਨ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰੀ ਅਰਬ ਸਾਗਰ ਦੇ ਬਾਕੀ ਹਿੱਸਿਆਂ ਵਿੱਚ ਅੱਗੇ ਵਧ ਗਿਆ ਹੈ। ਆਕਾਸ਼ਵਾਣੀ ਖਬਰਾਂ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਭਾਰਤੀ ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਡਾਕਟਰ ਨਰੇਸ਼ ਕੁਮਾਰ ਨੇ ਕਿਹਾ,
1: ऑलमोस्ट नॉर्थ वेस्ट इंडिया में रेनफॉल एक्टिविटी हो रही है, उसको मद्देनजर रखते हुए आज 9 जुलाई को हमने इंटायर कंट्री का, और अगर हम आने वाले दिनों की बात करें तो NCR दिल्ली के लिए आज के लिए हमारा ऑरेंज अलर्ट है। हम अनुमान लगा रहे हैं कि जहां आज मॉडरेट टू हैवी रेनफॉल एक्टिविटी हो सकती है।
0: ਖੇਡਾਂ ਵਿੱਚ ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਤੇ ਇੰਗਲੈਂਡ ਦਰਮਿਆਨ 5 ਮੈਚਾਂ ਦੀ 2020 ਅੰਤਰਰਾਸ਼ਟਰੀ ਲੜੀ ਦਾ 4th ਮੈਚ ਅੱਜ ਰਾਤ ਬ੍ਰਿਸਟਲ ਦੇ ਕਰਾਉਂਟੀ ਗਰਾਊਂਡ ਵਿਖੇ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 10 ਵਜੇ ਸ਼ੁਰੂ ਹੋਏਗਾ। ਭਾਰਤੀ ਟੀਮ ਲੜੀ ਵਿੱਚ 0-2 ਨਾਲ ਪਿੱਛੇ ਹੈ, ਜਿਸ ਕਾਰਨ ਇਹ ਮੈਚ ਜਿੱਤਣਾ ਜ਼ਰੂਰੀ ਏ। ਫੀਫਾ ਵਿਸ਼ਵ ਕੱਪ ਵਿੱਚ ਪਹਿਲੇ ਕੁਆਟਰ ਫਾਈਨਲ ਵਿੱਚ ਅੱਜ ਫਰਾਂਸ ਬੋਸਟਨ ਵਿੱਚ ਦੇਰ ਰਾਤ ਦੇ ਮੈਚ ਵਿੱਚ ਮੋਰੋਕੋ ਦਾ ਸਾਹਮਣਾ ਕਰੇਗਾ। ਸਪੇਨ ਕੱਲ੍ਹ ਦੇਰ ਰਾਤ ਦੂਜੇ ਕੁਆਟਰ ਫਾਈਨਲ ਮੈਚ ਵਿੱਚ ਬੈਲਜੀਅਮ ਖਿਲਾਫ ਮੈਦਾਨ 'ਚ ਉਤਰੇਗਾ। ਬਾਕੀ ਬਚੇ ਕੁਆਟਰ ਫਾਈਨਲ ਮੈਚਾਂ ਵਿੱਚ ਨਾਰਵੇ ਇੰਗਲੈਂਡ ਨਾਲ ਖੇਡੇਗਾ, ਜਦੋਂ ਕਿ ਮੌਜੂਦਾ ਚੈਂਪੀਅਨ ਅਰਜਨਟੀਨਾ ਐਤਵਾਰ ਸਵੇਰੇ ਸਵਿਟਜ਼ਰਲੈਂਡ ਦਾ ਮੁਕਾਬਲਾ ਕਰੇਗਾ। ਆਖਿਰ 'ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 21ਵੀਂ ਸਦੀ ਦਾ ਭਾਰਤ ਇੱਕ ਵਿਕਸਿਤ ਰਾਸ਼ਟਰ ਬਣਨ ਦੇ ਟੀਚੇ ਵੱਲ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੱਜ ਆਸਟ੍ਰੇਲੀਆ ਦੇ ਮੈਲਬਰਨ ਵਿਖੇ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕੀਤਾ। ਭਾਰਤ ਅਤੇ ਰੂਸ ਨੇ ਦਹਿਸ਼ਤਗਰਦਾਂ ਅਤੇ ਦਹਿਸ਼ਤਗਰਦ ਜਥੇਬੰਦੀਆਂ ਵਿਰੁੱਧ ਠੋਸ ਕਾਰਵਾਈ ਦਾ ਸੱਦਾ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਨਵੀਂ ਦਿੱਲੀ ਵਿੱਚ ਪੰਜਾਬ ਸਮੇਤ ਸਰਹੱਦੀ ਜ਼ਿਲ੍ਹਿਆਂ ਦੇ ਪੁਲਿਸ ਸੁਪਰੀਟੈਂਡੈਂਟ ਲਈ ਇੱਕ ਕਾਨਫਰੰਸ ਦੀ ਪ੍ਰਧਾਨਗੀ ਅਤੇ ਦੱਖਣ ਪੱਛਮੀ ਮੌਨਸੂਨ ਪੂਰੇ ਦੇਸ਼ 'ਚ ਪਹੁੰਚਿਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਹੋਏਗਾ। ਨਮਸਕਾਰ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਸਮਾਚਾਰ ਦਰਸ਼ਨ।
3: ਨਮਸਕਾਰ, ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ। ਅੱਜ ਦੇ ਇਸ ਕੜੀ ਵਿੱਚ ਤੁਸੀਂ ਸੁਣੋਗੇ ਵਿਸ਼ਵ ਪੇਂਡੂ ਵਿਕਾਸ ਦਿਵਸ, ਡੇਂਗੂ ਅਤੇ ਮਲੇਰੀਆ ਤੋਂ ਬਚਣ ਦੇ ਉਪਾਅ ਅਤੇ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਸਮੇਤ ਵੱਖ ਵੱਖ ਵਿਸ਼ਿਆਂ ਬਾਰੇ ਮਾਹਰਾਂ ਅਤੇ ਲੋਕਾਂ ਨਾਲ ਕੀਤੀ ਗੱਲਬਾਤ। ਵਿਸ਼ਵ ਪੇਂਡੂ ਵਿਕਾਸ ਦਿਵਸ ਹਰ ਸਾਲ 6 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਪੇਂਡੂ ਖੇਤਰਾਂ ਵਿੱਚ ਵਿਕਾਸ, ਗਰੀਬੀ ਹਟਾਉਣ ਅਤੇ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਪਿੰਡਾਂ ਦੇ ਖੇਤੀਬਾੜੀ ਭਾਈਚਾਰਿਆਂ ਦੀ ਉੱਨਤੀ ਅਤੇ ਸਸ਼ਕਤੀਕਰਨ 'ਤੇ ਜ਼ੋਰ ਦੇਣਾ ਹੈ। ਇਸ ਤਹਿਤ ਪਿੰਡਾਂ ਦੇ ਵਿਕਾਸ ਲਈ ਸਰਕਾਰ ਵੱਲੋਂ ਵੱਖ ਵੱਖ ਯੋਜਨਾਵਾਂ ਚਲਾਈਆਂ ਜਾ ਰਹੀਆਂ ਨੇ। ਇਹਨਾਂ ਬਾਰੇ ਜਾਣਕਾਰੀ ਦਿੰਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ।
4: ਮੈਂ ਸੋਨਮ ਚੌਧਰੀ, ਵਧੀਕ ਡਿਪਟੀ ਕਮਿਸ਼ਨਰ ਮੋਹਾਲੀ। ਸਾਡੀ ਕੋਸ਼ਿਸ਼ ਹੈ ਕਿ ਜਿਹੜੀਆਂ ਪੇਂਡੂ ਵਿਕਾਸ ਦੀਆਂ ਜਿਹੜੀਆਂ ਵੀ ਸਕੀਮਾਂ ਹੈਗੀਆਂ ਨੇ ਉਹਨਾਂ ਨੂੰ ਅਸੀਂ ਜ਼ਮੀਨੀ ਪੱਧਰ ਤੱਕ ਸਾਰਿਆਂ ਨੂੰ ਪਹੁੰਚਾ ਸਕੀਏ। ਇਸ ਦੇ ਵਿੱਚ ਮੁੱਖ ਸਾਡਾ ਜਿਹੜਾ ਉਦੇਸ਼ ਹੈਗਾ ਉਹ ਪਿੰਡਾਂ ਦੇ ਜਿਹੜੇ ਵਿਕਾਸ ਕਾਰਜ ਹੈਗੇ ਨੇ ਜੋ ਸਰਕਾਰ ਦੀਆਂ ਸਕੀਮਾਂ ਹੈਗੀਆਂ ਉਹ ਲੋਕਾਂ ਤੱਕ ਪਹੁੰਚਾਉਣਾ ਅਤੇ ਉਹਨਾਂ ਦਾ ਜਿਹੜੇ ਲਾਭ ਜਿਹੜੀ ਹੈਗੇ ਸਾਰੇ ਜਿਹੜੇ ਲੋੜਵੰਦ ਹੈਗੇ ਨੇ ਉਹ ਵੀ ਲੈ ਸਕਣ। ਇਸ ਦੇ ਵਿੱਚ ਜਿਹੜੀ ਗਰੀਬੀ ਨੂੰ ਹਟਾਉਣ ਲਈ ਸਾਡੀ ਆਵਾਸ ਯੋਜਨਾ ਹੈ ਜਾਂ ਹੋਰ ਵੱਖ ਵੱਖ ਸਕੀਮਾਂ ਜਿਹੜੀਆਂ ਸਰਕਾਰ ਦੀਆਂ ਹੈਗੀਆਂ ਉਹ ਸਾਰਿਆਂ ਦਾ ਜਿਹੜਾ ਹੈਗਾ ਅਸੀਂ ਵਿਸ਼ੇਸ਼ ਤੌਰ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਸਾਰੀਆਂ ਜ਼ਮੀਨੀ ਪੱਧਰ ਤੱਕ ਪਹੁੰਚ ਸਕਣ।
5: ਮੈਂ ਮਹਿਕਮੇ ਸਿੰਘ ਬਲਾਕ ਡਿਵੈਲਪਮੈਂਟ ਪੰਚਾਇਤ ਆਫਿਸਰ ਖਰੜ, ਪੇਂਡੂ ਵਿਕਾਸ ਡਿਪਾਰਟਮੈਂਟ ਅਤੇ ਮਿਨਿਸਟਰੀ ਭਾਰਤ ਸਰਕਾਰ ਸਾਰੇ ਇਕੱਠੇ ਹੋ ਕੇ ਪਿੰਡਾਂ ਦੇ ਲੋਕਾਂ ਦੀ ਬਿਹਤਰੀ ਵਾਸਤੇ ਤੇ ਰੂਰਲ ਪਾਵਰਟੀ ਐਲੀਵੇਸ਼ਨ ਤੇ ਡਿਵੈਲਪਮੈਂਟ ਵਾਸਤੇ ਬਹੁਤ ਵੱਧ ਚੜ ਕੇ ਹਿੱਸਾ ਆਪਣਾ ਪਾ ਰਹੇ ਨੇ। ਇਹ ਇੱਕ ਪੂਰੀ ਮਿਨਿਸਟਰੀ ਤੇ ਡਿਪਾਰਟਮੈਂਟ, ਇਹਨਾਂ ਦੀ ਬਹੁਤ ਵੱਖ ਵੱਖ ਪ੍ਰਕਾਰ ਦੀਆਂ ਸਕੀਮਾਂ ਜਿਵੇਂ ਬੀਬੀ ਜੀ ਰਾਮ ਜੀ, ਉਸ ਤੋਂ ਇਲਾਵਾ ਸੈਲਫਰ ਗਰੁੱਪ ਦੀਆਂ NRLM ਤੇ ਉਸ ਤੋਂ ਇਲਾਵਾ ਪ੍ਰਧਾਨ ਮੰਤਰੀ ਆਵਾਸ ਯੋਜਨਾ, ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ, ਅਲੱਗ ਅਲੱਗ ਪ੍ਰਕਾਰ ਦੀਆਂ ਯੋਜਨਾਵਾਂ ਨਾਲ ਪਾਵਰਟੀ ਐਲੀਵੇਸ਼ਨ ਵਾਸਤੇ ਅਤੇ ਰੂਰਲ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਵਾਸਤੇ ਬਜਟ ਕੇ ਹਿੱਸਾ ਪਾ ਰਹੇ ਨੇ।
3: ਬਰਸਾਤ ਦੇ ਮੌਸਮ ਦੌਰਾਨ ਡੇਂਗੂ ਤੇ ਮਲੇਰੀਆ ਜਿਹੀਆਂ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਬਰਸਾਤ ਦੇ ਮੌਸਮ ਦੌਰਾਨ ਡੇਂਗੂ ਤੇ ਮਲੇਰੀਆ ਜਿਹੀਆਂ ਬਿਮਾਰੀਆਂ ਦੀ ਰੋਕਥਾਮ ਤੇ ਇਸ ਤੋਂ ਬਚਾਅ ਲਈ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦਿਆਂ ਸਿਹਤ ਅਧਿਕਾਰੀਆਂ ਨੇ ਦੱਸਿਆ।
6: ਮੈਂ ਡਾਕਟਰ ਸੰਗੀਤਾ ਜੈਨ, ਸਿਵਲ ਸਰਜਨ ਮੋਹਾਲੀ, ਇਹ ਦੱਸਣਾ ਚਾਹ ਰਹੀ ਹਾਂ ਕਿ ਅੱਜ ਕੱਲ ਜਿਹੜੀਆਂ ਹੈ ਡੇਂਗੂ ਦਾ ਮੱਛਰ ਅਤੇ ਮਲੇਰੀਆ ਦਾ ਮੱਛਰ ਪੈਦਾ ਹੋ ਰਿਹਾ ਹੈਗਾ ਹੈ ਔਰ ਹੁਣ ਬਰਸਾਤਾਂ ਆ ਗਈਆਂ ਹੈ ਤਾਂ ਆਪਣੇ ਜਿਹੜਾ ਇਹ ਮੱਛਰ ਹੈ ਡੇਂਗੂ ਦਾ ਫਰੈਸ਼ ਵਾਟਰ ਵਿੱਚ ਪੈਦਾ ਹੁੰਦਾ ਹੈ। 15 ਦਿਨਾਂ ਤੋਂ ਜਿਹੜੇ ਵੀ ਸਾਡੇ ਹੌਟ ਸਪੋਟ ਏਰੀਆਜ ਹੈ ਉੱਥੇ ਘਰ ਘਰ ਜਾ ਕੇ ਸਾਡੀਆਂ ਹੈਲਥ ਡਿਪਾਰਟਮੈਂਟ ਦੀਆਂ ਟੀਮ ਲੋਕਾਂ ਨੂੰ ਐਜੂਕੇਟ ਕਰ ਰਹੇ ਹੈ ਕਿ ਆਪਣੇ ਕੂਲਰਾਂ ਵਿੱਚ, ਕੋਈ ਗਮਲਿਆਂ ਵਿੱਚ ਜਾਂ ਫਰਿੱਜਾਂ ਦੀਆਂ ਪਿੱਛੇ ਟਰੇਆਂ ਵਿੱਚ ਪਾਣੀ ਜਿਹੜਾ ਇਕੱਠਾ ਹੁੰਦਾ ਹੈ ਜਾਂ ਆਪਾਂ ਭਰਦੇ ਹਾਂ ਉਹਨੂੰ ਹਫ਼ਤੇ ਵਿੱਚ ਇੱਕ ਵਾਰ ਬਿਲਕੁਲ ਖਾਲੀ ਕਰਨਾ ਹੈ ਔਰ ਉਹਨੂੰ ਸੁਕਾਉਣਾ ਹੈ, ਫੇਰ ਉਹਦੇ ਵਿੱਚ 4-5 ਘੰਟਿਆਂ ਬਾਅਦ ਦੁਬਾਰਾ ਪਾਣੀ ਭਰ ਸਕਦੇ।
3: ਉਧਰ ਵੱਖ ਵੱਖ ਜ਼ਿਲ੍ਹਿਆਂ ਤੋਂ ਸਿਹਤ ਮਾਹਰਾਂ ਨੇ ਡੇਂਗੂ ਤੇ ਮਲੇਰੀਆ ਤੋਂ ਬਚਣ ਲਈ ਉਪਾਅ ਸੁਝਾਏ ਨੇ।
7: ਮੈਂ ਡਾਕਟਰ ਕਵਿਤਾ, ਸਿਵਲ ਸਰਜਨ ਫਾਜ਼ਿਲਕਾ। ਸਾਡੇ ਹੈਲਥ ਵਰਕਰ ਤੇ ਬਰੀਡਿੰਗ ਚੈੱਕਰਸ ਘਰ ਘਰ ਜਾ ਕੇ ਜਿਹੜੇ ਲੋਕਾਂ ਨੂੰ ਅਵੇਅਰ ਕਰਦੇ ਹਨ ਕਿ ਤੁਸੀਂ ਡੇਂਗੂ ਤੇ ਮਲੇਰੀਆ ਦੀ ਰੋਕਥਾਮ ਕਿਵੇਂ ਕਰ ਸਕਦੇ ਹੋ ਕਿ ਜਿਵੇਂ ਹੁਣ ਡੇਂਗੂ ਦਾ ਜਿਹੜਾ ਮੱਛਰ ਦਾ ਜਿਹੜਾ ਸਾਈਕਲ ਹੈਗਾ ਉਹ ਹਫ਼ਤੇ ਦਾ ਹੁੰਦਾ ਹੈ ਤੇ ਇਸ ਕਰਕੇ ਹਫ਼ਤੇ ਚ ਇੱਕ ਦਿਨ ਫਰਾਈਡੇ ਅਸੀਂ ਮਿੱਥਿਆ ਹੋਇਆ ਵੀ ਉਦਨ ਅਸੀਂ ਜਿਹੜੇ ਵੀ ਘਰਾਂ ਚ ਖੜਾ ਕੋਈ ਪਾਣੀ ਹੈ ਆਪਾਂ ਉਹਨੂੰ ਸੁਕਾ ਦਿੰਦੇ ਹਾਂ ਇੱਕ ਦਿਨ ਵਾਸਤੇ, ਉਹਨੂੰ ਸਾਰੇ ਕੂਲਰ, ਸਾਰੀਆਂ ਜਿਹੜੀਆਂ ਟਰੇਜ਼ ਹੁੰਦੀਆਂ ਫਰਿੱਜ ਦੀਆਂ ਜਾਂ ਹੋਰ ਵੀ ਜਿੱਥੇ ਕਿਤੇ ਪਾਣੀ ਖੜਾ ਅਸੀਂ ਉਹਨੂੰ ਸੁਕਾ ਦਈਏ ਤਾਂ ਕਿ ਅਸੀਂ ਜਿਹੜਾ ਮੱਛਰ ਦਾ ਸਾਈਕਲ ਹੈ ਠੀਕ ਹੈ ਉਹਨੂੰ ਤੋੜ ਸਕੀਏ ਤਾਂ ਕਿ ਡੇਂਗੂ ਤੇ ਮਲੇਰੀਆ ਜਿਹੜਾ ਹੈਗਾ ਉਹ ਨਾ ਫੈਲ ਸਕੇ।
8: ਮੈਂ ਹਾਂ ਡਾਕਟਰ ਵਿਵੇਕ ਅਤਰੀ ਔਰ ਮੈਂ ਗੁਰਦਾਸਪੁਰ ਵਿਖੇ ਕੰਸਲਟੈਂਟ ਸਾਈਕੈਟਰਿਸਟ ਹਾਂ। ਸਭ ਤੋਂ ਪਹਿਲਾਂ ਤਾਂ ਡੇਂਗੂ ਦਾ ਜਿਹੜਾ ਮੱਛਰ ਹੈ ਉਹ ਜ਼ਿਆਦਾਤਰ ਦਿਨ ਵੇਲੇ ਘਟਦਾ ਵਾ ਜਾਂ ਜਿਹੜਾ ਦੁਪਹਿਰ ਵੇਲੇ ਉਸ ਟਾਈਮ ਜ਼ਿਆਦਾ ਹੁੰਦਾ ਹੈ ਔਰ ਇਹ ਜ਼ਿਆਦਾਤਰ ਜਿਹੜਾ ਪਾਣੀ ਇਕੱਠਾ ਰਿਹਾ ਹੁੰਦਾ ਵਾ ਤੇ ਉੱਥੇ ਇਕੱਠਾ ਹੁੰਦਾ। ਮਲੇਰੀਆ ਦਾ ਜਿਹੜਾ ਮੱਛਰ ਹੈ ਰਾਤ ਵੇਲੇ ਘਟਦਾ ਤੇ ਇਹ ਜਿਹੜਾ ਗੰਦਗੀ ਵਾਲਾ ਏਰੀਆ ਵਾ ਉੱਥੇ ਜਿਹੜਾ ਪਾਣੀ ਇਕੱਠਾ ਹੋ ਜਾਂਦਾ ਵਾ ਉੱਥੇ ਆਮ ਤੌਰ ਤੇ ਇਹ ਜ਼ਿਆਦਾ ਦੇਖਿਆ ਜਾਂਦਾ ਹੈ ਤੇ ਇਹਨੂੰ ਬਚਣ ਵਾਸਤੇ ਹਮੇਸ਼ਾ ਸਾਨੂੰ ਦੇਖਣਾ ਚਾਹੀਦਾ ਕਿ ਸਾਡੇ ਘਰੇ ਕੋਈ ਕਿਸੇ ਜਗ੍ਹਾ ਤੇ ਅਗਰ ਪਾਣੀ ਇਕੱਠਾ ਹੈਗਾ ਵਾ ਉਹਨੂੰ ਹਮੇਸ਼ਾ ਖਾਲੀ ਕਰੋ, ਉਹਦੀ ਸਾਫ਼ ਸਫਾਈ ਰੱਖੋ, ਇਹ ਸਭ ਤੋਂ ਇੰਪੋਰਟੈਂਟ ਹੈ।
9: ਮੈਂ ਡਾਕਟਰ ਆਸ਼ਾ, ਐਸੋਸੀਏਟ ਪ੍ਰੋਫੈਸਰ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਤੋਂ। ਡੇਂਗੂ ਅਤੇ ਮਲੇਰੀਆ ਤੋਂ ਬਚਣ ਲਈ ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨੋ, ਮੱਛਰਦਾਨੀ ਦੀ ਵਰਤੋਂ ਕਰੋ ਅਤੇ ਮੱਛਰ ਭਜਾਉਣ ਵਾਲੇ ਕਰੀਮ ਜਾਂ ਰੈਪਲੈਂਟ ਲਗਾਓ। ਆਪਣੇ ਘਰ ਅਤੇ ਆਲੇ ਦੁਆਲੇ ਕਿਤੇ ਵੀ ਪਾਣੀ ਖੜਾ ਨਾ ਹੋਣ ਦਿਓ ਕਿਉਂਕਿ ਡੇਂਗੂ ਫੈਲਾਉਣ ਵਾਲੇ ਏਡੀਜ਼ ਮੱਛਰ ਸਾਫ਼ ਖੜੇ ਪਾਣੀ ਵਿੱਚ ਹੀ ਪੈਦਾ ਹੁੰਦੇ ਹੈ। ਜੇਕਰ ਤੁਹਾਨੂੰ ਤੇਜ਼ ਬੁਖਾਰ, ਸਰੀਰ ਜਾਂ ਜੋੜਾਂ ਵਿੱਚ ਦਰਦ, ਅੱਖਾਂ ਦੇ ਪਿੱਛੇ ਦਰਦ, ਚਮੜੀ ਤੇ ਦਾਣੇ ਜਾਂ ਅਸਾਧਾਰਨ ਖੂਨ ਵਗਣ ਵਰਗੇ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਡਾਕਟਰ ਨਾਲ ਸੰਪਰਕ ਕਰੋ।
10: ਮੈਂ ਡਾਕਟਰ ਚੰਦਰ ਸ਼ੇਖਰ, ਐਕਸ ਸਿਵਲ ਸੱਜਣ ਫਰੀਦਕੋਟ ਔਰ ਅਧਿਆਕਸ਼ ਰੋਗਿਆ ਬਾਪੀ ਪੰਜਾਬ। ਦੇਖੋ ਜਦੋਂ ਮੀਂਹ ਪੈਂਦਾ ਤਾਂ ਜਿਹੜੇ ਸਾਡੇ ਛੱਤਾਂ ਤੇ ਕੋਈ ਪੋਟਸ ਪਏ ਹੈ, ਕੋਈ ਪੁਰਾਣਾ ਸਮਾਨ ਪਿਆ, ਟਾਇਰ ਪਏ ਹੈ ਜਾਂ ਕੋਈ ਪਿਟਸ ਹੈ ਜਾਂ ਘਰਾਂ ਦੇ ਵਿੱਚ ਆਸੇ ਪਾਸੇ ਲੌਂਸ ਚ ਕੋਈ ਪਿਟਸ ਹੈ ਤਾਂ ਉੱਥੇ ਬਰਸਾਤ ਦਾ ਪਾਣੀ ਖੜ ਜਾਂਦਾ। ਜਦੋਂ ਇਹ ਪਾਣੀ ਖੜਦਾ ਤੇ ਡੇਂਗੂ ਦਾ ਜਿਹੜਾ ਮੱਛਰ ਹੈ ਇਹ ਖਾਸ ਤੌਰ ਤੇ ਜਦੋਂ ਟੈਂਪਰੇਚਰ ਫਾਲ ਕਰਦਾ ਹੈ ਤਾਂ ਉਸ ਦੇ ਵਿੱਚ ਇਹ ਜਿਹੜਾ ਮੱਛਰ ਹੈ ਪਲਦਾ ਹੈ। ਤਾਂ ਸਾਨੂੰ ਬਰਸਾਤ ਦੇ ਮੌਸਮ 'ਚ ਜ਼ਰੂਰਤ ਹੈ ਅਸੀਂ ਜਿਹੜਾ ਪਾਣੀ ਹੈ ਸਾਫ਼ ਸੁਥਰਾ ਉਬਾਲ ਕੇ ਜਾਂ RO ਦਾ ਪਾਈਏ। ਔਰ ਦੂਸਰਾ ਸਾਨੂੰ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਇਸ ਮੌਸਮ ਤੋਂ ਬਾਅਦ ਵੀ ਸਾਡੇ ਜਿਹੜੇ ਪਾਣੀ ਦੇ ਘਰ ਦੇ ਵਿੱਚ ਜਿੱਥੇ ਸਟੋਰ ਹੁੰਦਾ ਹੈ, ਭਾਵੇਂ ਦੀ ਉਹ ਟੈਂਕੀਆਂ ਹੈ, ਭਾਵੇਂ ਦੀ ਸਾਡੇ ਕੂਲਰਸ ਹੈ, ਭਾਵੇਂ ਦੀ ਕੋਈ ਪੋਟਸ ਹੈ, ਕੋਈ ਐਕੁਏਰੀਅਮਸ ਹੈ, ਤਾਂ ਉਸ ਦਾ ਪਾਣੀ ਹਰ ਹਫ਼ਤੇ ਚੇਂਜ ਕੀਤਾ ਜਾਵੇ।
3: ਸੜਕ ਹਾਦਸਿਆਂ ਨੂੰ ਰੋਕਣ ਤੇ ਘਟਾਉਣ ਲਈ ਟ੍ਰੈਫਿਕ ਨਿਯਮਾਂ ਦੀ ਦੀ ਪਾਲਣਾ ਕਰਨਾ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ। ਨਿਯਮਾਂ ਦੀ ਪਾਲਣਾ ਕਰਨ ਲਈ ਅਪੀਲ ਕਰਦਿਆਂ ਸੰਬੰਧਿਤ ਸੀਨੀਅਰ ਪੁਲਿਸ ਅਫਸਰਾਂ ਅਤੇ ਟਰਾਂਸਪੋਰਟ ਅਧਿਕਾਰੀਆਂ ਦਾ ਕੀ ਆਖਣਾ ਹੈ, ਆਓ ਸੁਣਦੇ ਹਾਂ।
11: ਮੈਂ DSP ਕਰਨੈਲ ਸਿੰਘ, ਟ੍ਰੈਫਿਕ ਪੁਲਿਸ ਮੋਹਾਲੀ, SAS ਨਗਰ। ਰੋਡ ਐਕਸੀਡੈਂਟਾਂ ਨੂੰ ਹੱਲ ਪਾਉਣ ਦੇ ਲਈ ਵੱਖ ਵੱਖ ਉਪਰਾਲੇ ਕਰਦੇ ਰਹੀਦਾ, ਜਿਸ ਤਰ੍ਹਾਂ ਕਿ ਸਕੂਲਾਂ ਵਿੱਚ, ਕਾਲਜਾਂ ਵਿੱਚ ਜਾਂ ਪਬਲਿਕ ਪਲੇਸ ਤੇ ਲੋਕਾਂ ਨੂੰ ਜਾ ਕੇ ਅਵੇਅਰ ਕਰਦੇ ਹਾਂ ਕਿ ਟ੍ਰੈਫਿਕ ਦੇ ਨਿਯਮਾਂ ਦੀ ਜਿਹੜੀ ਪਾਲਣਾ ਆ ਉਹ

0: ਭੇਜ ਰਹੇ ਹੋ ਤਾਂ ਇਹ ਜ਼ਰੂਰ ਇਨਸ਼ਿਓਰ ਕਰੋ ਕਿ ਉਹ ਆਟੋ ਰਿਕਸ਼ਾ ਓਵਰ ਆਕੂਪਾਈਡ ਨਾ ਹੋਵੇ। ਇਸ ਦਾ ਖਿਆਲ ਰੱਖਣਾ ਪੇਰੈਂਟਸ ਦੀ ਪਹਿਲੀ ਜ਼ਿੰਮੇਵਾਰੀ ਆ।
1: ਮੈਂ ਕਮਲਜੀਤ ਕੌਰ, ਸੁਪਰਵਾਈਜ਼ਰ ਫਰੀਦਕੋਟ। ਟ੍ਰੈਫਿਕ ਨਿਯਮਾਂ ਦੀ ਪਾਲਣਾ ਦੇ ਨਾਲ ਅਸੀਂ ਸੜਕ ਹਾਦਸਿਆਂ ਨੂੰ ਬਹੁਤ ਹੱਦ ਤੱਕ ਘਟਾ ਸਕਦੇ ਹਾਂ। ਜਿਵੇਂ ਕਿ ਸਾਨੂੰ ਪਤਾ ਹੈ ਕਿ ਸੜਕ ਹਾਦਸੇ ਆਏ ਦਿਨ ਬਹੁਤ ਸਾਰੀਆਂ ਕੀਮਤੀ ਜਾਨਾਂ ਲੈ ਲੈਂਦੇ ਹਨ, ਤਾਂ ਇਹਨਾਂ ਨੂੰ ਘੱਟ ਕਰਨ ਦੇ ਲਈ ਸਾਨੂੰ ਵਾਹਨਾਂ ਨੂੰ ਬਹੁਤ ਹੀ ਸਾਵਧਾਨੀ ਦੇ ਨਾਲ ਚਲਾਉਣਾ ਚਾਹੀਦਾ ਹੈ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਕੀਮਤੀ ਜਾਨਾਂ ਨੂੰ ਬਚਾ ਸਕੀਏ, ਇਹਨਾਂ ਸੜਕ ਹਾਦਸਿਆਂ ਨੂੰ ਰੋਕਣ ਦੇ ਵਿੱਚ ਅਸੀਂ ਆਪਣਾ ਯੋਗਦਾਨ ਦੇ ਸਕੀਏ।
2: ਇਹ ਅਸੀਂ ਗੁਰਬਚਨ ਸਿੰਘ, ਡਿਸਟ੍ਰਿਕਟ ਰੋਡ ਸੇਫਟੀ ਟੀਮ ਮੈਂਬਰ, ਟ੍ਰੈਫਿਕ ਐਜੂਕੇਸ਼ਨ ਸੈੱਲ ਇੰਚਾਰਜ ਕਪੂਰਥਲਾ। ਸੜਕੀ ਹਾਦਸਿਆਂ ਨੂੰ ਰੋਕਣ ਲਈ ਸਾਨੂੰ ਖਾਸ ਉਪਰਾਲੇ ਕਰਨੇ ਚਾਹੀਦੇ ਹਨ। ਸਪੀਡ ਜੋ ਨੈਸ਼ਨਲ ਹਾਈਵੇਜ਼ ਦੇ ਉੱਤੇ ਨਿਸ਼ਚਿਤ ਕੀਤੀ ਹੋਵੇ ਉਸ ਦੇ ਅਨੁਸਾਰ ਹੀ ਸਾਨੂੰ ਆਪਣਾ ਵਾਹਨ ਜਿਹੜਾ ਹੈ ਚਲਾਉਣਾ ਚਾਹੀਦਾ ਹੈ। ਰਾਤ ਦੇ ਸਮੇਂ ਵਿੱਚ ਡਿੱਪਰ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ। ਕਿਸੇ ਵੀ ਵਾਹਨ ਨੂੰ ਕਦੇ ਵੀ ਰੋਡ ਦੇ ਕਿਨਾਰੇ ਜਾਂ ਰੋਡ ਦੇ ਉੱਪਰ ਪਾਰਕ ਨਹੀਂ ਕਰਨਾ ਚਾਹੀਦਾ, ਇਸ ਦੇ ਨਾਲ ਬਹੁਤ ਸਾਰੇ ਹਾਦਸੇ ਹੋ ਜਾਂਦੇ ਹਨ।
3: ਮੈਂ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਗੁਰਦਾਸਪੁਰ ਤੋਂ ਆਪ ਸਭ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਟ੍ਰੈਫਿਕ ਨਿਯਮਾਂ ਦੀ ਜਿਹੜੀ ਹੈ ਉਹ ਪਾਲਣਾ ਕੀਤੀ ਜਾਵੇ। ਹੈਲਮਟ ਪਾ ਕੇ ਜਿਹੜਾ ਵਹੀਕਲ ਹੈ ਉਹ ਚਲਾਇਆ ਜਾਏ, ਸੀਟ ਬੈਲਟ ਲਾ ਕੇ ਜਿਹੜਾ ਫੋਰ ਵੀਲਰ ਹੈ ਉਹ ਚਲਾਇਆ ਜਾਏ, ਆਪਣਾ ਡਰਾਈਵਿੰਗ ਲਾਇਸੈਂਸ ਬਣਾ ਕੇ ਰੱਖੋ, 18 ਸਾਲ ਤੋਂ ਘੱਟ ਜਿਹੜਾ ਉਹ ਵਹੀਕਲ ਨਾ ਚਲਾਵੇ ਤੇ ਆਪ ਵੀ ਸੇਫ ਰਹੋ ਤੇ ਜਨਤਾ ਨੂੰ ਵੀ ਜਿਹੜਾ ਹੈ ਉਹ ਸੁਰੱਖਿਅਤ ਰਹਿਣ ਦਿਓ।
4: ਮੈਂ ਇੰਸਪੈਕਟਰ ਵਕੀਲ ਸਿੰਘ, ਇੰਚਾਰਜ ਜ਼ਿਲ੍ਹਾ ਟ੍ਰੈਫਿਕ ਫਰੀਦਕੋਟ। ਜਿੰਨੇ ਟ੍ਰੈਫਿਕ ਨਿਯਮ ਬਣੇ ਅਸੀਂ ਉਹਨਾਂ ਦੀ ਪਾਲਣਾ ਕਰੀਏ। ਜੇ ਟੂ ਵੀਲਰ ਆ ਸਾਡੇ ਪਗੜੀ ਨਹੀਂ ਬੰਨੀ ਤਾਂ ਸਾਨੂੰ ਹੈਲਮਟ ਦੀ ਵਰਤੋਂ ਕਰਨੀ ਚਾਹੀਦੀ ਹੈ। ਗੱਡੀ ਦੇ ਉੱਪਰ ਜਿੰਨੇ ਸਵਾਰੀਆਂ ਬੈਠੀਆਂ ਹਰੇਕ ਨੂੰ ਹੀ ਸੀਟ ਬੈਲਟ ਦੀ ਵਰਤੋਂ ਕਰਨੀ ਚਾਹੀਦੀ ਹੈ। ਜਦੋਂ ਅਸੀਂ ਰੋਡ ਤੇ ਚੜ ਗਏ ਹਰੇਕ ਤੀਜਾ ਬੰਦਾ ਮੋਬਾਈਲ ਦੀ ਵਰਤੋਂ ਕਰ ਰਿਹਾ, ਭਾਵੇਂ ਟੂ ਵੀਲਰ ਆ ਭਾਵੇਂ ਫੋਰ ਵੀਲਰ ਆ। ਮੋਬਾਈਲ ਦੀ ਵਰਤੋਂ ਦੇ ਨਾਲ ਸਾਡਾ ਧਿਆਨ ਵੰਡਿਆ ਜਾਂਦਾ ਤੇ ਹਾਦਸਾ ਵਾਪਰਨਾ ਸੁਭਾਵਿਕ ਹੈ। ਇਹ ਸਭ ਕੁਛ ਪਬਲਿਕ ਦੇ ਸਹਿਯੋਗ ਦੇ ਨਾਲ ਹੀ ਹੋ ਸਕਦਾ। ਅਸੀਂ ਕੈਂਪ ਲਗਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦੇਣੀ ਹੈ, ਅਸੀਂ ਉਹਦੇ ਤੇ ਅਮਲ ਕਰੀਏ ਔਰ ਟ੍ਰੈਫਿਕ ਪੁਲਿਸ ਦਾ ਸਾਥ ਦੇਈਏ।
5: ਅੱਜ ਦੇ ਪ੍ਰੋਗਰਾਮ ਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਮੋਹਾਲੀ ਤੋਂ ਮਨੋਜ ਕਿਰਦਰ, ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ, ਫਾਜ਼ਿਲਕਾ ਤੋਂ ਜਲੇਸ਼ ਠੇਠੀ,
6: ਕਪੂਰਥਲਾ ਤੋਂ ਸੁਕੇਤ ਗੁਪਤਾ, ਪਟਿਆਲਾ ਤੋਂ ਰਾਓ ਵਰਿੰਦਰ।
5: ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ। ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਗੱਲਬਾਤ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਨਮਸਕਾਰ। ਪੇਸ਼ਕਾਰੀ ਸਹਾਇਕ ਮਾਨਪ੍ਰੀਤ ਸਿੰਘ, ਪੇਸ਼ਕਸ਼ ਰਾਜੇਸ਼ ਬਾਲੀ।
7: ਹੁਣ ਤੁਸੀਂ ਸੁਣ ਰਹੇ ਸੀ ਸਮਾਚਾਰ ਦਰਸ਼ਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਆਬਸ਼ਾਰ ਪ੍ਰੋਗਰਾਮ 'ਚ ਚੰਦ ਗਜ਼ਲਾਂ। ਪੇਸ਼ੇ ਨੁਸਰਤ ਫਤਿਹ ਅਲੀ ਖਾਨ ਦੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਗਜ਼ਲ, ਮੈਂ ਤਖੀਏ ਦਾ।
8: ਗਜ਼ਲ ਸਾਗਰ ਸਦੀਕੀ ਕੀ ਪੇਸ਼ ਕਰ ਰਹਾ ਹਾਂ।

ਹੁਣ ਤੁਸੀਂ ਸੁਣ ਰਹੇ ਸੀ ਆਬਸ਼ਾਰ ਪ੍ਰੋਗਰਾਮ 'ਚ ਫਰੀਦਾ ਖਾਨਮ ਦੀ ਆਵਾਜ਼ 'ਚ ਗਜ਼ਲ। ਮੀਡੀਅਮ ਵੇਵ 343.6 meters ਯਾਨੀ 873 kHz, DRM 864 kHz, FM 100.8 MHz, FM 100.9 MHz, FM 103.6 MHz ਆਕਾਸ਼ਵਾਣੀ ਅੰਮ੍ਰਿਤਸਰ ਅਤੇ DTA ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਰਾਤ ਦੇ 8 ਵਜੇ ਨੇ ਪੇਸ਼ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ।

ਦੋਸਤੋ, ਕਈ ਵਾਰੀ ਕੀ ਹੁੰਦਾ ਕਿ ਲੋਕ ਕਹਿੰਦੇ ਨੇ ਕਿ ਹੁਣ ਉਮਰ ਲੰਘ ਗਈ ਅਤੇ ਸੁਪਨੇ ਦੇਖ ਕੇ ਕੀ ਕਰਨਾ। ਪਰ ਦੋਸਤੋ, ਸੁਪਨਿਆਂ ਦੀ ਕੋਈ ਉਮਰ ਨਹੀਂ ਹੁੰਦੀ। ਜਦੋਂ ਦਿਲ ਜ਼ਿੰਦਾ ਹੋਵੇ, ਕਹਿੰਦੇ ਸੁਪਨੇ ਵੀ ਜ਼ਿੰਦਾ ਰਹਿੰਦੇ ਨੇ। ਜੇ ਅੱਜ ਇੱਕ ਕਦਮ ਵੀ ਆਪਣੇ ਵੱਲ ਸੁਪਨੇ ਵੱਲ ਵਧਾਇਆ ਤਾਂ ਕੱਲ੍ਹ ਮੰਜ਼ਿਲ ਪਹਿਲਾਂ ਨਾਲੋਂ ਨੇੜੇ ਹੋ ਜਾਂਦੀ ਹੈ। ਇਸ ਲਈ ਸੁਪਨਿਆਂ ਦੀ ਵੀ ਕੋਈ ਉਮਰ ਨਹੀਂ ਹੁੰਦੀ। ਜੇਕਰ ਤੁਹਾਡੇ ਮਨ 'ਚ ਕੋਈ ਚਾਅ ਰਹਿ ਜਾਂਦਾ ਹੈ ਕਿ ਹਾਂ ਵੀ ਨਹੀਂ, ਅਸੀਂ ਆਪਣੇ ਵੇਲੇ 'ਚ ਨਹੀਂ ਕਰ ਪਾਏ ਪਰ ਹੁਣ ਕਰਨਾ ਚਾਹੁੰਦੇ ਹਾਂ, ਤਾਂ ਕਰੋ। ਜੇ ਤੁਹਾਡੇ ਮਨ ਨੇ ਤੁਹਾਨੂੰ ਇਜਾਜ਼ਤ ਦਿੱਤੀ ਹੈ ਤਾਂ ਉਹ ਸੁਪਨੇ ਨੂੰ ਆਪਣੇ ਨੂੰ ਪੂਰੇ ਕਰੋ, ਕਿਉਂਕਿ ਜ਼ਿੰਦਗੀ ਹੈ ਵਾਰ ਵਾਰ ਨਹੀਂ ਮਿਲਦੀ। ਪਰਮਾਤਮਾ ਨੇ ਸਾਨੂੰ ਇੱਕ ਖੂਬਸੂਰਤ ਜ਼ਿੰਦਗੀ ਦਿੱਤੀ ਹੈ ਅਤੇ ਇਹਦਾ ਆਨੰਦ ਮਾਣੋ, ਚਿੰਤਾਵਾਂ ਤੋਂ ਦੂਰ ਰਹੋ। ਆਓ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਹੈ ਕੁਨਾਲ ਗਾਂਜਾ ਵਾਲਾ ਅਤੇ ਸ਼੍ਰੇਆ ਘੋਸ਼ਾਲ ਨੇ।

0: ਤੁਸੀਂ ਸੁਣ ਰਹੇ ਇਸ ਵੇਲੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ, ਵੇਲਾ ਹੈ ਛੋਟੇ ਜਿਹੇ ਅੰਤਰਾਲ ਦਾ।
1: ਹੈਲੋ,
2: ਯਹ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦਿ ਆਪਕੇ ਕੋਈ ਪ੍ਰਸ਼ਨ ਹੈ ਤੋ ਕਿਰਪਿਆ ਸੇਵਾ ਕਰਮੀਓਂ ਸੇ ਸੰਪਰਕ ਕਰਨੇ ਕੇ ਲੀਏ 9 ਦਬਾਏ। ਦਿਸ ਇਜ਼ ਦੀ ਇਨਕਮ ਟੈਕਸ ਡਿਪਾਰਟਮੈਂਟ।
3: ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦਬਣ ਤੋਂ ਪਹਿਲਾਂ ਇੱਕ ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
4: ਮੂੰਹ ਮਿੱਠਾ ਕਰਨ ਲੱਗੇ ਹੋ? ਨੌਕਰੀ ਲੱਗ ਗਈ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗ

0: ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ, ਤੁਸੀਂ ਸੁਣ ਰਹੇ ਹੋ ਇਸ ਵੇਲੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਆਪਣੀ ਦੋਸਤ ਕਵਿਤਾ ਦੇ ਨਾਲ। ਦੋਸਤੋ, ਇੱਕ ਛੋਟੀ ਜਿਹੀ ਕਹਾਣੀ ਹੈ ਕਿ ਕਹਿੰਦੇ ਨੇ ਕਿ ਦੋ ਬੀਜ ਸੀ, ਇੱਕ ਨੇ ਕਿਹਾ ਕਿ ਮੈਂ ਨਾ ਮਿੱਟੀ ਵਿੱਚ ਜਾਣਾ ਚਾਹਾਂ, ਹਨੇਰੇ ਤੋਂ ਡਰ ਲੱਗਦਾ ਹੈ, ਅਤੇ ਦੂਜਾ ਬੀਜ ਮਿੱਟੀ ਵਿੱਚ ਚਲਾ ਗਿਆ ਅਤੇ ਮੀਂਹ ਸਿਆ, ਉਹਨੇ ਧੁੱਪ ਸਹੀ, ਹਵਾ, ਅਤੇ ਇੱਕ ਦਿਨ ਉਹ ਇੱਕ ਵੱਡਾ ਜਿਹਾ ਨਾ ਰੁੱਖ ਬਣ ਗਿਆ। ਦੋਸਤੋ, ਇਸੇ ਤਰ੍ਹਾਂ ਜੇ ਅਸੀਂ ਔਖੇ ਵੇਲੇ ਤੋਂ ਡਰ ਗਏ ਤਾਂ ਸੁਪਨੇ ਜਿਹੜੇ ਸਾਡੇ ਨੇ ਨਾ ਉਹ ਅਧੂਰੇ ਰਹਿ ਜਾਣਗੇ, ਪਰ ਜੇ ਹਿੰਮਤ ਨਾਲ ਹਰ ਚੁਣੌਤੀ ਦਾ ਸਾਹਮਣਾ ਕੀਤਾ ਜਾਏ ਤਾਂ ਇੱਕ ਦਿਨ ਸਫਲਤਾ ਸਾਨੂੰ ਜ਼ਰੂਰ ਮਿਲਦੀ ਹੈ। ਅਤੇ ਇਹ ਗੱਲ ਸਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਸਾਡੀ ਕਹਾਣੀ ਇਹ ਦੱਸਦੀ ਹੈ ਕਿ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ, ਸਾਨੂੰ ਹਨੇਰੇ ਤੋਂ ਡਰਨਾ ਨਹੀਂ ਚਾਹੀਦਾ, ਕਿਉਂਕਿ ਕਈ ਵਾਰ ਰੱਬ ਸਾਡੀ ਮੰਜ਼ਿਲ ਦੇਰ ਨਾਲ ਦਿੰਦਾ ਹੈ, ਪਰ ਦਿੰਦਾ ਜ਼ਰੂਰ ਹੈ। ਦੇਰੀ ਦਾ ਮਤਲਬ ਇਨਕਾਰ ਨਹੀਂ ਹੁੰਦਾ, ਸਗੋਂ ਤਿਆਰੀ ਦਾ ਸਮਾਂ ਹੁੰਦਾ, ਸਾਨੂੰ ਉਹ ਪਰਮਾਤਮਾ ਤਿਆਰ ਕਰਦਾ ਹੈ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ। ਕਿ ਜੇ ਮੰਜ਼ਿਲ ਤੱਕ ਪਹੁੰਚਣਾ ਹੈ ਤਾਂ ਉਹਦਾ ਜਿਹੜਾ ਸਫ਼ਰ ਹੈ ਬਹੁਤ ਹੀ ਮੁਸ਼ਕਿਲ ਹੈ, ਅਤੇ ਉਹਦਾ ਮੁਸ਼ਕਿਲ ਦਾ ਸਾਹਮਣਾ ਅਸੀਂ ਕਿਵੇਂ ਕਰਨਾ ਹੈ ਸਾਨੂੰ ਉਹਦੀ ਤਿਆਰੀ ਕਰਵਾਉਂਦਾ ਹੈ। ਆਓ ਅਗਲਾ ਗੀਤ ਸੁਣਦੇ ਹਾਂ, ਆਵਾਜ਼ ਦਿੱਤੀ ਹੈ ਰਿਚਾ ਸ਼ਰਮਾ ਅਤੇ ਸ਼ਹਿਜ਼ਾਦ ਨੇ।

0: ਆਕਾਸ਼ਵਾਣੀ ਜਲੰਧਰ ਤੋਂ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ, ਵੇਲਾ ਛੋਟੇ ਜਿਹੇ ਅੰਤਰਾਲ ਦਾ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਇਸ ਵੇਲੇ ਸੁਣ ਰਹੇ ਹੋ ਤੁਸੀਂ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਆਪਣੀ ਦੋਸਤ ਕਵਿਤਾ ਦੇ ਕੋਲੋਂ। ਆਓ ਅਗਲਾ ਗੀਤ ਸੁਣਦੇ ਹਾਂ, ਆਵਾਜ਼ ਦਿੱਤੀ ਹੈ ਲੱਕੀ ਅਲੀ ਤੇ ਸੁਨਿਧੀ ਚੌਹਾਨ ਨੇ।

ਦੋਸਤੋ, ਜੇ ਸੁਪਨੇ ਛੋਟੇ ਹੋਣ ਤਾਂ ਜ਼ਿੰਦਗੀ ਵੀ ਛੋਟੀ ਜਿਹੀ ਲੱਗਣ ਲੱਗ ਪੈਂਦੀ ਹੈ, ਪਰ ਜਦੋਂ ਇਨਸਾਨ ਵੱਡੇ ਸੁਪਨੇ ਦੇਖਦਾ ਹੈ ਤਾਂ ਉਹਦੀ ਸੋਚ, ਉਸਦੀ ਮਿਹਨਤ ਅਤੇ ਉਸਦਾ ਹੌਸਲਾ ਵੀ ਵੱਡਾ ਹੋ ਜਾਂਦਾ ਹੈ। ਯਾਦ ਰੱਖੋ, ਹਰ ਕਾਮਯਾਬ ਇਨਸਾਨ ਕਦੇ ਨਾ ਕਦੇ ਆਮ ਹੀ ਸੀ, ਫਰਕ ਸਿਰਫ ਇੰਨਾ ਸੀ ਕਿ ਉਹਨੇ ਆਪਣੇ ਸੁਪਨਿਆਂ 'ਤੇ ਯਕੀਨ ਨਹੀਂ ਛੱਡਿਆ। ਕਈ ਵਾਰ ਲੋਕ ਤੁਹਾਡੇ ਸੁਪਨਿਆਂ 'ਤੇ ਹੱਸਣਗੇ, ਕਹਿਣਗੇ ਇਹ ਤੇਰੇ ਵੱਸ ਦੀ ਗੱਲ ਨਹੀਂ, ਪਰ ਜੇ ਹਰ ਸੁਪਨਾ ਲੋਕਾਂ ਦੀ ਇਜਾਜ਼ਤ ਨਾਲ ਪੂਰਾ ਹੁੰਦਾ ਤਾਂ ਅੱਜ ਦੁਨੀਆ ਵਿੱਚ ਕੋਈ ਨਵਾਂ ਇਤਿਹਾਸ ਨਹੀਂ ਬਣਾ ਸਕਦਾ ਸੀ। ਆਓ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਹੈ ਕੇ ਨੇ ਅਤੇ ਗੀਤ ਦੇ ਬੋਲ ਨੇ ਸੱਚ ਕਹਿ ਰਿਹਾ ਹੈ।

ਦੋਸਤੋ, ਆਪਣੇ ਸੁਪਨੇ, ਆਪਣੀ ਪਛਾਣ, ਕਦੇ ਵੀ ਆਪਣੇ ਸੁਪਨਿਆਂ ਦੀ ਤੁਲਨਾ ਕਿਸੇ ਦੇ ਨਾਲ ਵੀ ਨਹੀਂ ਕਰਨੀ ਚਾਹੀਦੀ। ਕਹਿੰਦੇ ਹਰ ਇਨਸਾਨ ਦੀ ਮੰਜ਼ਿਲ ਵੱਖਰੀ ਹੈ, ਹਰ ਕਿਸੇ ਦਾ ਸਮਾਂ ਵੱਖਰਾ ਹੈ, ਅਤੇ ਕੋਈ ਜਲਦੀ ਕਾਮਯਾਬ ਹੋ ਜਾਂਦਾ ਹੈ ਅਤੇ ਕੋਈ ਥੋੜ੍ਹੀ ਦੇਰ ਨਾਲ। ਪਰ ਜੇ ਮਿਹਨਤ ਸੱਚੀ ਹੋਵੇ ਤਾਂ ਮੰਜ਼ਿਲ ਵੀ ਸਾਨੂੰ ਇੱਕ ਦਿਨ ਜ਼ਰੂਰ ਮਿਲਦੀ ਹੈ। ਇਸ ਲਈ ਆਪਣੀ ਰਫ਼ਤਾਰ ਦੇ ਨਾਲ ਚੱਲੀ ਜਾਓ, ਬਸ ਰੁਕੋ ਨਾ ਅਤੇ ਹਾਰ ਨਾ ਮੰਨੋ। ਸਾਨੂੰ ਨਹੀਂ ਪਤਾ ਅੱਗੇ ਕੀ ਹੈ, ਇਸ ਲਈ ਆਪਣੇ ਸੁਪਨਿਆਂ ਬਾਰੇ ਸੋਚੋ, ਕੌਣ ਕੀ ਕਹਿੰਦਾ ਹੈ ਉਹਨੂੰ ਭੁੱਲ ਜਾਓ, ਅਤੇ ਆਓ ਇਸ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਹੈ ਕੁਨਾਲ ਗਾਂਜਾ ਵਾਲਾ ਨੇ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 8:45 ਹੋਣ ਵਾਲੇ ਨੇ। ਹੁਣੇ ਤੋਂ ਕੁਝ ਹੀ ਪਲਾਂ ਬਾਅਦ ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ ਸੰਧਿਆ। 9 ਵਜੇ ਨਿਊਜ਼ ਐਟ 9, 9:15 ਕੰਟਰੀ ਵਾਈਡ, 9:45 ਤੇ ਇਨਸਾਈਟ। ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਸੁਣੋਗੇ ਸਮਾਚਾਰ ਸੰਧਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆ ਦੇ ਮੈਲਬੋਰਨ ਵਿਖੇ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ 21ਵੀਂ ਸਦੀ ਦਾ ਭਾਰਤ ਇੱਕ ਵਿਕਸਿਤ ਰਾਸ਼ਟਰ ਬਣਨ ਦੇ ਟੀਚੇ ਵੱਲ ਵਧ ਰਿਹਾ ਹੈ। ਭਾਰਤ ਅਤੇ ਰੂਸ ਦੇ ਦਹਿਸ਼ਤਗਰਦਾਂ ਅਤੇ ਦਹਿਸ਼ਤਗਰਦ ਜਥੇਬੰਦੀਆਂ ਵਿਰੁੱਧ ਠੋਸ ਕਾਰਵਾਈ ਦਾ ਸੱਦਾ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਨਵੀਂ ਦਿੱਲੀ ਵਿੱਚ ਪੰਜਾਬ ਸਮੇਤ ਸਰਹੱਦੀ ਜ਼ਿਲ੍ਹਿਆਂ ਦੇ ਪੁਲਿਸ ਸੁਪਰਡੈਂਟਾਂ ਦੀ ਇੱਕ ਕਾਨਫਰੰਸ ਦੀ ਪ੍ਰਧਾਨਗੀ। ਪੰਜਾਬ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ 11 ਅਤੇ 12 ਜੁਲਾਈ ਨੂੰ ਸੂਬੇ ਭਰ ਦੇ ਸਾਰੇ ਵੋਟ ਕੇਂਦਰਾਂ 'ਤੇ ਗਣਨਾ ਫਾਰਮ ਜਮ੍ਹਾਂ ਕਰਾਉਣ ਲਈ 2 ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਜਾਏਗਾ। ਪੰਜਾਬ ਰਾਜਕਾਰ ਵਿਭਾਗ ਵੱਲੋਂ ਜਲੰਧਰ ਸਥਿਤ ਇੱਕ ਫਰਮ ਦੇ ਮਾਲਕ ਨੂੰ 55.35 ਕਰੋੜ ਰੁਪਏ ਦੇ ਫਰਜ਼ੀ ਬਿਲਿੰਗ ਘੁਟਾਲੇ ਦੇ ਸੰਬੰਧ 'ਚ ਗ੍ਰਿਫਤਾਰ ਕੀਤਾ ਗਿਆ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆ ਅਤੇ ਜੰਮੂ ਕਸ਼ਮੀਰ ਦੇ ਮੰਤਰੀ ਸ਼੍ਰੀ ਸਤੀਸ਼ ਸ਼ਰਮਾ ਨੇ ਦੋਵਾਂ ਰਾਜਾਂ ਦੇ ਕਿਸਾਨਾਂ ਦੀ ਬਿਹਤਰੀ ਲਈ ਅੰਤਰਰਾਜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਉਸ ਦਾਅਵੇ ਦਾ ਖੰਡਨ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਈਰਾਨ ਨੇ ਭਾਰਤ ਆ ਰਹੇ ਇੱਕ LPG ਟੈਂਕਰ 'ਤੇ ਮਿਜ਼ਾਈਲ ਹਮਲਾ ਕੀਤਾ ਸੀ। ਦੱਖਣ ਪੱਛਮੀ ਮੌਨਸੂਨ ਪੂਰੇ ਦੇਸ਼ 'ਚ ਪਹੁੰਚਿਆ। ਫੀਫਾ ਵਿਸ਼ਵ ਕੱਪ ਦੇ ਪਹਿਲੇ ਕੁਆਰਟਰ ਫਾਈਨਲ ਵਿੱਚ ਅੱਜ ਫਰਾਂਸ ਬੋਸਟਨ ਵਿੱਚ ਦੇਰ ਰਾਤ ਮੋਰਕੋ ਖਿਲਾਫ਼ ਮੈਦਾਨ 'ਚ ਉਤਰੇਗਾ। ਇਹ ਸੀ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਸ਼ਾਸਤਰੀ ਸੰਗੀਤ ਪ੍ਰੋਗਰਾਮ ਸੁਰ ਸਾਧਨਾ 'ਚ। ਸਿਤਾਰ ਵਾਦਨ 'ਤੇ ਰਾਗ ਮਲਹਾਰ, ਮੇਘ ਮਲਹਾਰ, ਧਨੂ ਮਿਸ਼ਰ ਖਮਾਜ, ਕਲਾਕਾਰ ਹੋਣਗੇ ਪੰਡਿਤ ਮਨੂ ਕੁਮਾਰ ਸੀਨ।

ਹੁਣ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਪ੍ਰੋਗਰਾਮ ਸੁਰ ਸਾਧਨਾ 'ਚ। ਸਿਤਾਰ ਵਾਦਨ ਅਤੇ ਰਾਗ ਮਲਹਾਰ, ਮੇਘ ਮਲਹਾਰ, ਧਨੂ ਅਤੇ ਮਿਸ਼ਕ ਹਮਾਜ, ਕਲਾਕਾਰ ਸੀ ਪੰਡਿਤ ਮਨੂ ਕੁਮਾਰ ਸੀਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਸਰਗਮ। ਕਹਿੰਦੇ ਨੇ ਰਾਤ ਦੀ ਖਾਮੋਸ਼ੀ ਬਹੁਤ ਕੁਝ ਕਹਿ ਜਾਂਦੀ ਹੈ, ਜੋ ਗੱਲ ਦਿਲ ਨਹੀਂ ਕਰ ਸਕਦਾ ਚੰਨ ਉਹ ਵੀ ਸੁਣਾ ਜਾਂਦਾ ਹੈ। ਅਤੇ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਦੇ ਇਸ ਖੂਬਸੂਰਤ ਗੀਤ ਦੇ ਨਾਲ।

ਹਰ ਰਾਤ ਇਹ ਸਿਖਾ ਜਾਂਦੀ ਹੈ, ਹਨੇਰਾ ਚਾਹੇ ਕਿੰਨਾ ਵੀ ਡੂੰਘਾ ਹੋਵੇ, ਸਵੇਰ ਦਾ ਚਾਨਣ ਰਾਹ ਲੱਭ ਹੀ ਲੈਂਦਾ ਹੈ। ਕਹਿੰਦੇ ਚੰਨ ਵੀ ਅੱਜ ਖਿੜਕੀ 'ਚੋਂ ਝਾਕ ਕੇ ਪੁੱਛਦਾ ਹੈ, ਅੱਜ ਫਿਰ ਕਿਹਦੀ ਯਾਦ ਨੇ ਨੀਂਦ ਚੁਰਾਈ ਹੈ। ਅਤੇ ਆਓ ਅਗਲਾ ਗੀਤ ਸੁਣਦੇ ਹਾਂ, ਕੁਮਾਰ ਸਾਨੂੰ ਅਤੇ ਸੰਜੀਵਨੀ ਦੀ ਆਵਾਜ਼ 'ਚ।

ਮੁਹੰਮਦ ਰਫੀ ਤੇ ਸੁਮਨ ਕਲਿਆਣਪੁਰ ਦੀ ਆਵਾਜ਼ 'ਚ ਸੁਣ ਰਹੇ ਸੀ ਇਹ ਗੀਤ। ਆਓ ਇਸ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਹੈ ਆਸ਼ਾ ਭੋਸਲੇ ਤੇ ਗੌਤਮ ਨੇ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰਗਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ, FM 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTA ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 11 ਵਜੇ

ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ 11:10 ਹੋਏ ਨੇ। ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸੁਗਾਤ ਦਾ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਸੁਗਾਤ ਪ੍ਰੋਗਰਾਮ ਲਾਈਵ ਫੋਨ ਇਨ ਖਤਾ ਆਧਾਰਿਤ ਔਰ ਵਟਸਐਪ ਮੈਸੇਜਸ ਉੱਪਰ ਆਧਾਰਿਤ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਵਿੱਚ ਅਸੀਂ ਉਹੀ ਗੀਤ ਪਲੇ ਕਰਦੇ ਹਾਂ ਜਿਨ੍ਹਾਂ ਦੀ ਪਸੰਦ, ਜਿਨ੍ਹਾਂ ਦੀ ਫਰਮਾਇਸ਼ ਸਾਨੂੰ ਸਾਡੇ ਸਰੋਤਾ ਕਰਦੇ ਨੇ। ਅਗਰ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ। ਸਾਡਾ ਨੰਬਰ ਹੈ 0181-23-4141। ਤੁਸੀਂ ਆਪਣੀ ਪਸੰਦ ਸਾਨੂੰ ਵਟਸਐਪ ਰਾਹੀਂ ਵੀ ਭੇਜ ਸਕਦੇ ਹੋ। ਸਾਡਾ ਨੰਬਰ ਹੈ 9496536077। ਅਗਰ ਤੁਸੀਂ ਮੈਸੇਜ ਵਟਸਐਪ ਰਾਹੀਂ ਇੰਡੀਆ ਦੇ ਬਾਹਰੋਂ ਭੇਜ ਰਹੇ ਹੋ, ਸਾਨੂੰ ਕੰਟਰੀ ਕੋਡ ਲਗਾਉਣਾ ਪਏਗਾ ਪਹਿਲਾਂ, +91 ਯਾਨੀ 0091 ਲਗਾਉਣਾ ਨਾ ਭੁੱਲਣਾ ਜੀ। ਸਾਨੂੰ ਇੰਤਜ਼ਾਰ ਰਹੇਗਾ ਤੁਹਾਡੇ ਪਿਆਰੇ ਪਿਆਰੇ ਵਟਸਐਪ ਮੈਸੇਜਿਸ ਦਾ ਔਰ ਤੁਹਾਡੀ ਫੋਨ ਕਾਲਸ ਦਾ। ਜਦ ਤੱਕ ਸਾਡੇ ਕੋਲ ਪਹਿਲੇ ਕਾਲਰ ਲਾਈਨ 'ਤੇ ਜੁੜਦੇ ਨੇ, ਆਓ ਸੁਣਦੇ ਹਾਂ ਹੰਸਰਾਜ ਹੰਸ ਅਤੇ ਸਾਥੀਆਂ ਦਾ ਗਾਇਆ ਹੋਇਆ ਇੱਕ ਪੰਜਾਬੀ ਗੀਤ।

0: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਸਾਡੇ ਸਾਰੇ ਸੁਣਨ ਵਾਲੇ ਸਰੋਤਿਆਂ ਦਾ। ਜਿਹੜੇ ਸਾਡੇ ਨਾਲ ਹੁਣੇ ਹੁਣੇ ਜੁੜੇ ਨੇ ਉਹਨਾਂ ਇੱਕ ਵਾਰੀ ਫਿਰ ਤੋਂ ਦੱਸਣਾ ਚਾਹਾਂਗੀ ਤੁਸੀਂ ਆਨੰਦ ਮਾਣ ਰਹੇ ਹੋ ਸਾਡੇ ਪ੍ਰੋਗਰਾਮ ਸੁਗਾਤ ਦਾ, ਅਤੇ ਮੈਂ ਤੁਹਾਡਾ ਅਰਜੀ ਦੋਸਤ ਅਮਿਤ, ਤੁਹਾਡੀ ਇੱਕ ਵਾਰੀ ਫਿਰ ਤੋਂ ਸੇਵਾ ਵਿੱਚ ਹਾਜ਼ਰ। ਅਗਰ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ 0181 3242 171। ਔਰ ਇਹੀ ਨੰਬਰ ਮਿਲਾ ਕੇ ਸਾਡੇ ਨਾਲ ਪ੍ਰੋਗਰਾਮ ਦੇ ਪਹਿਲੇ ਕਾਲਰ ਲਾਈਨ 'ਤੇ ਜੁੜ ਚੁੱਕੇ ਨੇ ਜੀ। ਆਓ ਦੇਖੀਏ ਕੌਣ ਨੇ ਅਤੇ ਉਹਨਾਂ ਨੂੰ ਵਿਚਾਰ ਸੁਣਦੇ ਹਾਂ, ਨਾਲੇ ਵੀ ਦੇਖਦੇ ਹਾਂ ਕਿ ਕਿਸ ਗੀਤ ਦੀ ਫਰਮਾਇਸ਼ ਲੈ ਕੇ ਹਾਜ਼ਰ ਹੋਏ ਨੇ। ਹੈਲੋ,
1: ਹਾਂਜੀ, ਮਿੱਠੀ ਮਿੱਠੀ ਪਿਆਰੀ ਪਿਆਰੀ ਸਤਿ ਸ੍ਰੀ ਅਕਾਲ ਹੈ ਜੀ।
0: ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਅੱਜ ਦੋਸਤ ਅਮਿਤ ਬੋਲ ਰਿਹਾ, ਤੁਸੀਂ ਕੌਣ ਬੋਲ ਰਹੇ ਹੋ ਜੀ?
1: ਮੈਂ ਬੰਸੀ ਲਾਲ, ਪਿੰਡ ਤੇਜਾ ਮੋੜੀ, ਜ਼ਿਲ੍ਹਾ ਅੰਬਾਲਾ ਜੀ।
0: ਵਾਹ ਜੀ ਵਾਹ, ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
1: ਆਪ ਜੀ ਬਹੁਤ ਮਿਹਰਬਾਨੀ ਹੈ ਜੀ, ਆਪਨੇ ਫੋਨ ਅਟੈਂਡ ਕੀਤਾ ਜੀ।
0: ਨਹੀਂ ਨਹੀਂ ਨਹੀਂ ਨਹੀਂ, ਦੇਖੋ ਸਾਡਾ ਫਰਜ਼ ਹੈ ਤੁਹਾਡੇ ਫੋਨ ਸੁਣਨਾ ਔਰ
1: ਨੰਬਰ 1 ਤੇ ਚੱਕਿਆ।
0: ਜੀ ਜੀ ਜੀ ਜੀ, ਜਿਹੜੇ ਕੋਸ਼ਿਸ਼ ਕਰਦੇ ਨੇ ਉਹਨਾਂ ਕਦੀ ਹਾਰ ਨਹੀਂ ਹੁੰਦੀ। ਸਾਰੇ ਦੋਸਤ ਟ੍ਰਾਈ ਕਰ ਰਹੇ ਨੇ, ਫੋਨ ਮਿਲਾ ਰਹੇ ਨੇ, ਸਭ ਨਾਲ ਆਪਾਂ ਗੱਲਾਂ ਕਰਾਂਗੇ।
1: ਹਾਂਜੀ ਹਾਂ,
0: ਤੇ ਆਪਣੇ ਬਾਰੇ ਕੋਈ ਦੱਸੋ ਜੀ, ਤੁਸੀਂ ਕੀ ਕੰਮ ਕਰ ਕਰਦੇ ਹੋ?
1: ਮੈਂ ਖੇਤੀਬਾੜੀ ਕਰਦੇ
0: ਹਾਂ। ਅਰੇ ਵਾਹ ਜੀ ਵਾਹ, ਤੁਸੀਂ ਫਾਰਮਰ ਹੋ, ਅੰਨਦਾਤਾ ਹੋ, ਤੁਸੀਂ ਆਨੂੰ ਗਾਂਦੇ ਤਾਂ ਅਸੀਂ ਸਾਰੇ ਭੋਜਨ ਕਰਦੇ ਹਾਂ ਨਾ ਜੀ। ਅੱਜ ਕੱਲ੍ਹ ਕੀ ਉਗਾ ਰਹੇ ਹੋ, ਕੀ ਕਿਸ ਚੀਜ਼ ਦਾ ਫਸਲ ਦਾ ਮੌਸਮ ਹੈ?
1: ਬਾਈ ਜੀ, ਲੋਕੀ ਝੋਨੇ ਦੇ ਪਿੱਛੇ ਲੱਗੇ ਜੀ, ਝੋਨਾ ਤੇ ਕਣਕ।
0: ਝੋਨਾ ਮਤਲਬ ਚਾਵਲ, ਇੱਕ ਵਾਰੀ ਚਾਵਲ ਇੱਕ ਵਾਰੀ ਝੋਨਾ, ਹੈ ਨਾ?
1: ਹਾਂ, ਚਾਵਲ।
0: ਤੇ ਥੋੜਾ ਦੱਸੋ ਕਿ ਬਾਕੀ ਜਿਹੜੀ ਫਸਲਾਂ ਨੇ ਉਹਨਾਂ ਚ ਇੰਨੀ ਜ਼ਿਆਦਾ ਪ੍ਰੋਫਿਟੇਬਿਲਿਟੀ ਨਹੀਂ ਹੈ, ਲਾਹੇਵੰਦ ਨਹੀਂ ਹੈ ਕਿ ਵੈਸੇ ਹੀ ਟ੍ਰੈਂਡ ਆ? ਬਸ ਇਸ ਤਰ੍ਹਾਂ
1: ਬਸ ਕੋਈ ਮਾਰਕੀਟ ਨਹੀਂ ਹੈ ਜ਼ਿਆਦਾ, ਰੇਟ

0: ਮਨਮਰਜ਼ੀ ਰੇਟ ਹੈ ਜੀ।
1: ਜੀ ਜੀ ਜੀ ਜੀ ਜੀ ਚਲੋ ਚਲੋ, ਤੇ ਅੱਜ ਤੁਹਾਡੀ ਕਾਲ ਲੱਗੀ, ਬੜੀ ਖੁਸ਼ੀ ਦੀ ਗੱਲ ਹੈ ਜੀ। ਦੱਸੋ ਕਿਹੜਾ ਸਾਨੂੰ ਸਾਰਿਆਂ ਨੂੰ ਤੁਸੀਂ ਗੀਤ ਸੁਣਾਓਗੇ?
0: ਅੱਜ ਗਰਮੀ, ਪਹਿਲਾਂ ਗਰਮੀ ਹੋ ਰਹੀ ਹੈ, ਕਲਕੱਤਿਓਂ ਪੱਖੀ ਲਿਆ ਦੇ।
1: ਓ ਵਾਹ ਜੀ ਵਾਹ,
0: ਕਰੂੰਗੀ ਸਾਰੀ
1: ਰਾਤ। ਬਸ ਲਾਲ ਜੀ, ਇੱਕ ਟਾਈਮ ਸੀ, ਮੈਨੂੰ ਤੁਹਾਡੀ ਉਮਰ ਦਾ ਨਹੀਂ ਪਤਾ, ਇੱਕ ਟਾਈਮ ਸੀ ਜਦੋਂ ਬੱਤੀ ਦੇ ਕੱਟ ਬਹੁਤ ਲੱਗਦੇ ਸੀ, ਇਨਵਰਟਰ ਨਹੀਂ ਸੀ ਹੁੰਦੇ, ਜਨਰੇਟਰ ਨਹੀਂ ਸੀ ਹੁੰਦੇ, ਤੇ ਲੋਕ ਹੱਥ ਦੀ ਪੱਖੇ ਚਲਾਉਂਦੇ
0: ਸੀ।
1: ਅੱਜ ਕੱਲ ਤੇ ਬੱਤੀ ਜਾਂਦੀ ਹੈ ਤੇ ਨਾਲ ਹੀ ਇਨਵਰਟਰ ਉਹਨਾਂ ਨੂੰ ਹੁੰਦਾ, ਜਨਰੇਟਰ ਚੱਲ ਪੈਂਦੇ। ਜੀ ਜੀ ਜੀ ਜੀ ਜੀ ਜੀ, ਇਹ ਉਸ ਟਾਈਮ ਦੀ ਗੱਲਾਂ ਨੇ ਜੋ ਹੱਥ ਦੀ ਪੱਖੀਆਂ
0: ਰੁੱਖਾਂ ਦੇ ਹੇਠ ਬਹਿ ਕੇ ਪੜ ਕੇ ਕੰਮ ਡੈਨ ਕਰਦੇ।
1: ਵਾਹ ਜੀ ਵਾਹ, ਬਹੁਤ ਪੁਰਾਣਾ ਸਮਾਂ ਸੀਗਾ ਜੀ, ਉਹਨੂੰ ਯਾਦ ਕਰਾਂਗੇ।
0: ਰੁੱਖ ਹੁੰਦੇ ਸੀ
1: ਜੀ,
0: ਬਲ ਬਰੁੰਟੇ।
1: ਤੇ ਕਲਕੱਤਿਓਂ ਕੋਈ ਖਾਸ ਪੱਖੀ ਹੁੰਦੀ ਸੀ ਉਸ ਟਾਈਮ ਤੇ ਕਿ ਬਸ ਗਾਣਾ ਬਣ ਗਿਆ? ਚਲੋ ਚਲੋ ਚਲੋ, ਅਸੀਂ ਪੱਖੀ ਦੇ ਝਾਲੇ ਵੀ ਲਵਾਂਗੇ ਤੇ ਨਾਲ ਨਾਲ ਗੀਤ ਵੀ ਸੁਣਾਂਗੇ ਜੀ। ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਪਿਆਰਾ ਗੀਤ ਸੁਣਵਾਉਣ ਦੇ ਲਈ। ਰਣਜੀਤ ਕੌਰ, ਮੁਹੰਮਦ ਸਦੀਕ ਦਾ ਇੱਕ ਯੁਗਲ ਗੀਤ, ਇੱਕ ਦੁਗਾਣਾ ਪੰਜਾਬੀ ਦਾ ਅਸੀਂ ਤੁਹਾਡੇ ਤੱਕ ਪਹੁੰਚ ਰਹੇ ਹਾਂ। ਬੰਸੀ ਲਾਲ ਜੀ ਦੀ ਫਰਮਾਇਸ਼, ਸ਼ੁਕਰੀਆ ਜੀ।

0: ਰੁਕਮ ਚਾਲਿਆ ਜੀ, ਸੁਗਾਤ ਇੱਕ ਵਾਰੀ ਫਿਰ ਤੋਂ ਦੱਸਣਾ ਚਾਹਾਂਗਾ ਕਿ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਤੁਸੀਂ ਸਾਨੂੰ ਕਾਲ ਕਰਨਾ ਜੀ, ਸਾਡਾ ਨੰਬਰ ਹੈ 01 81 23 41 141, ਔਰ ਇਹੀ ਨੰਬਰ ਮਿਲਾ ਕੇ ਸਾਡੇ ਨਾਲ ਅਗਲੇ ਕਾਲਰ ਲਾਈਨ 'ਤੇ ਜੁੜ ਚੁੱਕੇ ਨੇ ਜੀ। ਆਓ ਉਹਨਾਂ ਨਾਲ ਗੱਲਬਾਤ ਕਰੀਏ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਸਰ ਜੀ, ਮੈਂ ਰਾਜੂ ਬੋਲ ਰਿਹਾ ਜੀ।
0: ਰਾਜੂ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ, ਕੀ ਹਾਲ ਚਾਲ ਨੇ?
1: ਧੰਨਵਾਦ ਸਰ ਜੀ, ਤੁਹਾਡਾ ਵੀ ਸਵਾਗਤ ਹੈ ਜੀ।
0: ਹੋਰ ਸੁਣਾਓ ਆਪਣੇ ਬਾਰੇ, ਕੀ ਕਰ ਰਹੇ ਸੀ? ਬਿਲਕੁਲ ਜੀ, ਬਿਲਕੁਲ। ਤੇ ਦਿਨੇ ਵੀ ਪ੍ਰੋਗਰਾਮ ਸੁਣਨ ਦਾ ਮੌਕਾ ਮਿਲਦਾ ਕਿ? ਕੋਈ ਕਹਿੰਦਾ ਰਾਤੀ ਔਖਾ ਲੱਗਦਾ, ਕੋਈ ਕਹਿੰਦਾ ਦਿਨੇ ਔਖਾ ਲੱਗਦਾ, ਪਰ ਹੈ ਔਖਾ।
1: ਰਾਤ ਲੱਗ ਜਾਂਦਾ, ਰਾਤ ਨੂੰ ਲੱਗ।
0: ਠੀਕ ਹੈ, ਐਕਚੁਅਲੀ ਜਿਹੜੇ ਟਰਾਈ ਕਰਦੇ ਰਹਿੰਦੇ ਨੇ, ਕੋਸ਼ਿਸ਼ ਕਰਦੇ ਨੇ,

0: ਮਤਲਬ ਕਦੀ ਹਾਰ ਨਹੀਂ
1: ਟ੍ਰਾਈ
0: ਹੁੰਦੀ।
1: ਕਰੀਦਾ ਜੀ, ਸਵੇਰੇ 1 ਘੰਟਾ ਲਾਈਦਾ।
0: ਚਲੋ ਚਲੋ, ਬਹੁਤ ਖੁਸ਼ੀ ਦੀ ਗੱਲ ਹੈ। ਅੱਜ ਦਾ ਦਿਨ ਕਿਸ ਤਰ੍ਹਾਂ ਦਾ ਬੀਤਿਆ, ਕਿਸ ਤਰ੍ਹਾਂ ਦਾ ਰਿਹਾ ਦਿਨ ਅੱਜ?
1: ਬਸ ਬਹੁਤ ਵਧੀਆ ਸਰ ਜੀ, ਬਾਰਿਸ਼ 'ਚ ਕੰਮ 'ਚ ਜਾਣਾ ਪਿਆ, 2-3 ਗੇੜੇ ਬਾਰਿਸ਼ 'ਚ ਲੱਗੇ।
0: ਵਾਹ ਜੀ ਵਾਹ, ਫਿਰ ਤਾਂ ਠੰਡਕ ਪੈ ਗਈ ਹੋਣੀ, ਗਰਮੀ ਘੱਟ ਗਈ ਹੋਣੀ, ਹੈ ਨਾ?
1: ਹਾਂਜੀ ਹਾਂਜੀ, ਹੋਰ ਜੀ, ਕੰਮ 'ਤੇ ਜਾਣਾ ਪੈਂਦਾ, ਨੌਕਰੀ ਹੈ ਜੀ ਬਾਬੂ ਕਹਿੰਦੀ।
0: ਚਲੋ ਚਲੋ ਚਲੋ, ਅਤੇ ਤੁਹਾਡੀ ਸਾਰੇ ਦਿਨ ਦੀ ਥਕਾਵਟ ਉਤਾਰਨ ਲਈ ਹੁਣ ਤੁਹਾਨੂੰ ਇੱਕ ਵਧੀਆ ਜਿਹਾ ਗੀਤ ਸੁਣਾਵਾਂਗੇ। ਕਿਹੜਾ ਗੀਤ ਸੁਣਾਓਗੇ?
1: ਸਰਪੰਚ ਫਿਲਮ ਦਾ ਸੁਣਨਾ ਜੀ, ਕੋਠੀ ਬਣਾ ਦੇ।
0: ਓਏ ਹੋਏ ਹੋਏ, ਚੰਡੀਗੜ੍ਹ 'ਚ ਕੋਠੀ ਪਾਉਣ ਲੱਗੇ ਹੋ?
1: ਹਾਂ ਜੀ, ਕਰਜ਼ਾ ਲੈਣਾ ਪੈਣਾ ਜੀ,
0: ਹਾਂ, ਇੰਨੀ ਮਹਿੰਗੀ ਜ਼ਮੀਨ ਹੈ ਨਾ ਅੱਜ ਕੱਲ੍ਹ ਤੇ,
1: ਲੋਨ ਲੈਣਾ ਪਊਗਾ ਸਰ।
0: ਇਹ ਵੀ ਇੱਕ ਯੁਗਲ ਗੀਤ ਹੈ ਜੀ, ਅਨੁਰਾਧਾ ਪੌਡਵਾਲ, ਮਹਿੰਦਰ ਕਪੂਰ ਦੀ ਆਵਾਜ਼ਾਂ 'ਚ। ਰਾਜੂ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਪੁਰਾਣਾ ਔਰ ਬਹੁਤ ਮਕਬੂਲ ਗੀਤ ਸਰਪੰਚ ਫਿਲਮ ਦਾ ਸੁਣਨਾ ਚਾਹੁੰਦੇ ਹੋ, ਤੁਹਾਡੇ ਤੱਕ ਪਹੁੰਚ ਰਿਹਾ ਜੀ। ਪ੍ਰੋਗਰਾਮ ਚੱਲ ਰਿਹਾ ਸੁਗਾਤ।

0: ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਹੁਣ ਅਸੀਂ ਸਾਰੇ ਆਨੰਦ ਮਾਣ ਰਹੇ ਸੀ ਉਹਨਾਂ ਦਾ ਪੌਡਵਾਲ ਅਤੇ ਮਹਿੰਦਰ ਕਪੂਰ ਦਾ ਇੱਕ ਯੁਗਲ ਗੀਤ। ਇਹਦੀ ਫਰਮਾਇਸ਼ ਸਾਨੂੰ ਰਾਜੂ ਜੀ ਨੇ ਚੰਡੀਗੜ੍ਹ ਤੋਂ ਕੀਤੀ ਸੀ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਅਸੀਂ ਗੱਲਬਾਤ ਕਰਾਂਗੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ, ਨਮਸਕਾਰ ਜੀ।
0: ਹਾਂਜੀ, ਕੌਣ ਬੋਲ ਰਹੇ ਨੇ ਜੀ, ਕਿਹੜੀ ਜਗ੍ਹਾ ਤੋਂ?
1: ਮੈਂ ਸਿੰਦਰ ਸਿੰਘ ਵਾਰਵਾਲ।
0: ਵਾਰਵਾਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ? ਤੇ ਕਾਲ ਆਰਾਮ ਨਾਲ ਲੱਗ ਗਈ ਸੀ ਕਿ ਮਿਹਨਤ ਲੱਗੀ ਹੈ? ਸਹੀ ਦੱਸਣਾ
1: ਲੱਗੀ
0: ਹੈ। ਚਲੋ, ਸ਼ੁਕਰ ਹੈ ਤੁਹਾਡੀ ਕਾਲ ਤਾਂ ਲੱਗ ਗਈ।
1: ਹਾਂਜੀ,
0: ਠੀਕ ਹੈ। ਆਪਣੇ ਬਾਰੇ ਥੋੜਾ ਜਿਹਾ ਦੱਸੋ, ਕੀ ਕੰਮ ਕਰ ਕਰਦੇ ਹੋ?
1: ਜ਼ਿਮੀਦਾਰਾ ਕਰੀਦਾ ਜੀ।
0: ਜ਼ਿਮੀਦਾਰਾ ਕਰਦੇ, ਬਹੁਤ ਖੁਸ਼ੀ ਦੀ ਗੱਲ ਹੈ। ਅੱਜ ਕਿਹੜਾ ਗੀਤ ਸਾਨੂੰ ਸੁਣਾ ਰਹੇ?
1: ਮੀ ਗਾਲ ਦੋ ਕੋਈ। ਬਸ ਯਾਰੀ।
0: ਠੀਕ ਹੈ, ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਕਲੀਮਾਨ ਦਾ ਸੁਣਾ ਦੇ ਯਾਰਾ ਦਾ ਟਰੱਕ।
0: ਵਾਹ ਜੀ ਵਾਹ, ਦੇਖੋ ਜੀ ਸਾਡੇ 11 ਵਜੇ ਟਰੱਕ ਲਿਆਣਾ, ਦੇਖ ਲਓ।

ਫਿਰ ਸਵੇਰੇ ਲੈ ਆਈਏ, ਸਵੇਰੇ ਲੈ ਆਵਾਂਗੇ, ਹੁਣ ਗੀਤ ਸੁਣ ਲੈਂਦੇ, ਠੀਕ ਹੈ ਨਾ ਜੀ? ਚਲੋ ਵਾਰਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ, ਤੁਸੀਂ ਪ੍ਰੋਗਰਾਮ ਵਿੱਚ ਆ ਕੇ ਚਾਰ ਚੰਦ ਲਗਾ ਦਿੱਤੇ, ਬਹੁਤ ਬਹੁਤ ਸ਼ੁਕਰੀਆ, ਉਮੀਦ ਕਰਦੇ ਹਾਂ ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖੋਗੇ, ਸਾਨੂੰ ਕਾਲ ਕਰਦੇ ਰਹਿਣਾ ਜੀ ਔਰ ਮੈਸੇਜ ਵੀ ਭੇਜਦੇ ਰਹਿਣਾ। ਲਓ ਜੀ ਸੁਣਦੇ ਹਾਂ ਜੀ ਇਹਨਾਂ ਦੇ ਪਸੰਦ ਦਾ ਗੀਤ, ਕੁਲਦੀਪ ਮਾਨਕ ਅਤੇ ਸਾਥੀ ਦੀ ਆਵਾਜ਼ਾਂ 'ਚ।

ਹੁਣ ਅਸੀਂ ਸਾਰੇ ਸੁਣ ਰਹੇ ਸੀ ਕੁਲਦੀਪ ਮਾਨਕ ਹੋਣਾ ਦਾ ਇੱਕ ਪੰਜਾਬੀ ਗੀਤ ਜਿਹਦੀ ਫਰਮਾਇਸ਼ ਸਾਨੂੰ ਵਾਰਵਲ ਸਾਹਿਬ ਨੇ ਕੀਤੀ ਸੀ। ਬਹੁਤ ਹੀ ਪਿਆਰਾ ਗੀਤ, ਸ਼ੁਕਰੀਆ ਜੀ ਇੰਨਾ ਪਿਆਰਾ ਗੀਤ ਸਾਨੂੰ ਸਾਰਿਆਂ ਨੂੰ ਸੁਣਵਾਉਣ ਦੇ ਲਈ। ਪ੍ਰੋਗਰਾਮ ਜਾਰੀ ਰੱਖਦੇ ਹੋਏ ਆਓ ਕੁਛ ਵਟਸਐਪ ਮੈਸੇਜ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਕਰਦੇ ਹਾਂ ਜੀ। ਕਨੇਰਾ ਮੁਹੱਲਾ ਪਟਿਆਲਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ, ਕੀਤੂ, ਨਿਹਾਰਿਕਾ ਅਤੇ ਵੰਸ਼ ਬੱਤਾ। ਇਹ ਕਹਿੰਦੇ ਨੇ ਜੀ ਸਾਨੂੰ ਕੋਈ ਵੀ ਪੰਜਾਬੀ ਗੀਤ ਸੁਣਾ ਦਿਓ। ਮੈਸੇਜ ਭੇਜਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਫਰੈਂਡਸ ਕਲੋਨੀ ਕਰਨਾਲ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ ਅਤੇ ਮਨਵਿੰਦਰ ਸਿੰਘ ਪਾਂਧਾ। ਇਹਨਾਂ ਨੇ ਵੀ ਕਿਸੇ ਖਾਸ ਗੀਤ ਦੀ ਫਰਮਾਇਸ਼ ਨਹੀਂ ਕੀਤੀ, ਪਰ ਫਿਰ ਵੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ, ਤੁਸੀਂ ਸਾਨੂੰ ਮੈਸੇਜ ਭੇਜਿਆ ਜੀ।

ਅਗਲਾ ਸਾਨੂੰ ਮੈਸੇਜ ਭੇਜ ਰਹੇ ਨੇ ਮਲੋਟ ਕੈਂਪ ਪੰਜਾਬ ਤੋਂ। ਭੇਜਣ ਵਾਲੇ ਨੇ ਸਤੀਸ਼ ਮਿਗਲਾਨੀ, ਸੀਮਾ, ਅਨਮੋਲ, ਧਰਮਪਾਲ, ਵੀਰ ਸਿੰਘ, ਲਖਵਿੰਦਰ, ਮਹਾਂਵੀਰ ਸੰਧੂ ਅਤੇ ਬਹੁਤ ਸਾਰੇ ਸਾਥੀ। ਇਹ ਸੁਣਨਾ ਚਾਹੁੰਦੇ ਨੇ ਗੁਰਨਾਮ ਭੁੱਲਰ ਦਾ ਕੋਈ ਵੀ ਪੰਜਾਬੀ ਗੀਤ। ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਗੁਰਨਾਮ ਭੁੱਲਰ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ। ਅਗਰ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਸਾਨੂੰ ਕਾਲ ਕਰੋ 0181 2342 1171 ਔਰ ਵਟਸਐਪ ਲਈ ਮੈਸੇਜ ਦੇਣ ਲਈ 94655 36070।

ਪ੍ਰੋਗਰਾਮ ਚੱਲਿਆ ਜੀ ਸੁਗਾਤ, ਅਤੇ ਤੁਸੀਂ ਆਨੰਦ ਲੈ ਰਹੇ ਸੀ ਗੁਰਨਾਮ ਭੁੱਲਰ ਦੇ ਗਾਇਆ ਹੋਇਆ ਇੱਕ ਪੰਜਾਬੀ ਗੀਤ ਦਾ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਅਸੀਂ ਗੱਲਬਾਤ ਕਰਾਂਗੇ ਜੀ ਅਗਲੇ ਕਾਲਰ ਦੇ ਨਾਲ। ਹੈਲੋ,

0: ਸਤਿ ਸ਼੍ਰੀ
1: ਅਕਾਲ ਜੀ। ਕੌਣ ਬੋਲੇ ਨੇ, ਕਿਹੜੀ ਜਗ੍ਹਾ ਤੋਂ?
0: ਮਨਜੀਤ ਕੌਰ ਬੋਲ ਰਹੀ ਹਾਂ ਦਿੱਲੀ ਤੋਂ ਜੀ।
1: ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
0: ਬਹੁਤ ਬਹੁਤ ਤੁਹਾਡਾ ਵੀ ਧੰਨਵਾਦ।
1: ਤੇ ਦਿੱਲੀ ਦਾ ਮੌਸਮ ਦਾ ਕੀ ਹਾਲ ਹੈ ਦੱਸੋ ਪਹਿਲਾਂ?
0: ਠੀਕ ਨੇ, ਮੌਸਮ ਵੀ ਠੀਕ ਹੈ, ਬੱਦਲ ਹੋਇਆ ਬੜਾ ਕੱਲ।
1: ਗਰਮੀ ਘਟੀ ਕੁਛ ਕਿ ਉੱਥੇ ਹੀ ਗਰਮੀ?
0: ਥੋੜੀ ਗਰਮੀ ਘਟੀ ਹੈ ਹੁਣ।
1: ਚਲੋ ਬਹੁਤ ਅੱਛੀ ਗੱਲ ਹੈ ਜੀ, ਪਿੱਛੇ ਗਰਮੀ ਕਾਫੀ ਜ਼ੋਰ ਰਹੀ ਨਾ। ਠੀਕ ਹੈ ਠੀਕ ਹੈ ਠੀਕ ਹੈ। ਤੇ ਮਨਜੀਤ ਕੌਰ ਜੀ, ਅੱਜ ਕਿਹੜਾ ਗੀਤ ਸੁਣਾ ਰਹੇ ਹੋ?
0: ਇੱਕ ਸੁਣਾ ਦੋ ਨਸੀਬੋ
1: ਚੇਤੇ ਕਰਦੀ ਹੈ। ਵਾਹ ਜੀ ਵਾਹ ਵਾਹ,
0: ਨਸੀਬੋ ਚੇਤੇ ਕਰਦੀ ਹੈ।
1: ਠੀਕ ਹੈ ਜੀ ਠੀਕ ਹੈ ਜੀ, ਤੁਹਾਡੀ ਪਸੰਦ ਦਾ ਗੀਤ ਤਦ ਤੱਕ ਪਹੁੰਚ ਰਿਹਾ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਮਨਜੀਤ ਕੌਰ ਜੀ ਨੇ ਦਿੱਲੀ ਤੋਂ ਕਾਲ ਕੀਤਾ ਅਤੇ ਸੁਣਨਾ ਚਾਹੁੰਦੇ ਨੇ ਇੰਦਰਜੀਤ ਨਿੱਕੂ ਦਾ ਗਾਇਆ ਹੋਇਆ ਪੰਜਾਬੀ ਗੀਤ। ਤੇ ਆਓ ਫਿਰ ਸੁਣਦੇ ਹਾਂ ਜੀ, ਨਸੀਬੋ ਚੇਤੇ ਕਰਦੀ ਹੈ।

0: ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਆਓ ਜੀ ਹੁਣ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ, ਨਮਸਕਾਰ ਅਮਿਤ ਜੀ।
0: ਨਮਸਕਾਰ ਜੀ, ਕੌਣ ਸਾਹਿਬ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਸ੍ਰੀ ਗੁਰੂ ਰਵਿਦਾਸ ਨਗਰ ਮਲੋੜ ਤੋਂ। ਕੀ ਚੱਲ ਜੀ?
0: ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਰਸਗਨੀਆ ਸਾਹਿਬ, ਕੀ ਹਾਲ ਚਾਲ ਨੇ?
1: ਬਹੁਤ ਵਧੀਆ, ਤੁਹਾਡਾ ਹੀ ਬਹੁਤ ਥੈਂਕ ਯੂ ਸਾਡੀ ਗੱਲ।
0: ਜੀ ਜੀ, ਸ਼ੁਕਰੀਆ ਸ਼ੁਕਰੀਆ। ਹੋਰ ਸੁਣਾਓ, ਅੱਜ ਕਿਸ ਤਰ੍ਹਾਂ ਦਿਨ ਬੀਤਿਆ?
1: ਦਿਨ ਬਹੁਤ ਵਧੀਆ ਬੀਤਿਆ ਜੀ।
0: ਠੀਕ ਹੈ ਠੀਕ ਹੈ। ਅਤੇ ਬਿਜ਼ੀ ਰਹੋ, ਮਸਰੂਫ ਰਹੋ ਕਿ ਟਾਈਮ ਪਾਸ ਨਹੀਂ ਹੋਇਆ, ਕਿਸ ਤਰ੍ਹਾਂ ਦਾ ਸੀ ਕੰਮ?
1: ਬੜੀ
0: ਪੁਰਾਣੀ ਪਿਕਚਰ ਹੈ, ਤੁਸੀਂ ਦੇਖੀ ਹੋਈ ਹੈ ਮੂਵੀ ਅਵਲੀ?
1: ਹਾਂਜੀ ਹਾਂ, ਦੇਖੀ ਹੈ। ਧਰਮਿੰਦਰ ਵੀ ਹੈ,
0: ਓ ਵਾਹ ਜੀ ਵਾਹ,
1: ਤਿੰਨ ਚਾਰ ਮਿੰਟ ਦਾ ਸੀ।
0: ਚਲ ਚਲ ਜੀ ਜੀ,
1: ਸ਼ਤਰੂਗਨ ਸੈਨਾ ਵੀ ਹੈਗਾ।
0: ਓਹੋ, ਅੱਛਾ
1: ਹਾਂ, ਤੇ ਵਰਿੰਦਰ ਵੀ ਹੈਗਾ।
0: ਠੀਕ ਹੈ, ਤੁਹਾਡੀ ਪਸੰਦ ਆ ਕਿ ਤਦ ਤੱਕ ਪਹੁੰਚ ਰਹੇ ਸੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਅਗਰ ਤੁਸੀਂ ਵੀ ਆਪਣੀ ਪਸੰਦ ਆ ਕਿ ਸੁਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ 0181 23 41 171। ਪ੍ਰੋਗਰਾਮ ਦੇ ਦੌਰਾਨ ਅਸੀਂ ਤੁਹਾਡੇ ਭੇਜੇ ਹੋਏ ਪਿਆਰੇ ਪਿਆਰੇ ਖੱਤ ਵੀ ਜ਼ਰੂਰ ਜ਼ਰੂਰ ਸ਼ਾਮਿਲ ਕਰਾਂਗੇ ਜੀ। ਪ੍ਰੋਗਰਾਮ ਨਾਲ ਇਸ ਤਰ੍ਹਾਂ ਬਣੇ ਰਹੋ ਜੀ। ਆਓ ਸੁਣਦੇ ਹਾਂ ਸੰਤੋ ਬੰਤੋ ਫਿਲਮ ਦਾ ਗੀਤ, ਜਿਹਦੀ ਫਰਮਾਇਸ਼ ਸਾਨੂੰ ਰਸਗਨੀਆ ਸਾਹਿਬ ਨੇ ਕੀਤੀ, ਆਵਾਜ਼ਾਂ ਮੁਹੰਮਦ ਰਫੀ ਅਤੇ ਸਾਥੀਆਂ ਦੀ।

0: ਵਾਜੂ ਹੈ ਬਹੁਤ ਹੀ ਪਿਆਰਾ ਗੀਤ ਆਸਾ ਸਿੰਘ ਮਸਤਾਨਾ ਹੁਣਾਂ ਦੀ ਆਵਾਜ਼ਾਂ 'ਚ ਅਸੀਂ ਸਾਰਿਆਂ ਨੇ ਰਲ ਕੇ ਇੰਜੋਏ ਕੀਤਾ। ਇਹਦੀ ਫਰਮਾਇਸ਼ ਸਾਨੂੰ ਸੁਰੇਸ਼ ਗਗਨੇਜਾ ਜੀ ਨੇ ਕੀਤੀ ਸੀ। ਅਤੇ ਹੁਣ ਅਸੀਂ ਗੱਲਬਾਤ ਕਰਾਂਗੇ ਜੀ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਨਮਸਕਾਰ ਸਰ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਰਵੀ ਕੌਸ਼ਿਕ ਬੋਲ ਰਹੇ ਜੀ।
0: ਰਵੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।

0: ਹੁਣ ਅਸੀਂ ਕੁਝ WhatsApp ਮੈਸੇजेस ਪ੍ਰੋਗਰਾਮ ਵਿੱਚ ਸ਼ਾਮਲ ਕਰਦੇ ਹਾਂ ਜੀ। ਡੱਬਵਾਲੀ ਹਰਿਆਣਾ ਤੋਂ ਸਾਨੂੰ ਮੈਸੇਜ ਭੇਜਦੇ ਨੇ JK ਬਕੋਲੀਆ, ਸੁਨੀਤਾ, ਸੰਜੇ, ਅਨਿਲ, ਮੀਨੂ ਤੇ ਬਹੁਤ ਸਾਰੇ ਸਾਥੀ। ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਰਹਿਣ ਵਾਲੇ ਨੇ ਡੱਬਵਾਲੀ ਹਰਿਆਣਾ ਤੇ ਅਤੇ ਇਹਨਾਂ ਨੇ ਕਿਸੇ ਖਾਸ ਗੀਤ ਦੀ ਫਰਮਾਇਸ਼ ਨਹੀਂ ਕੀਤੀ, ਪਰ ਮੈਸੇਜ ਭੇਜਣ ਲਈ ਬਹੁਤ ਬਹੁਤ ਸ਼ੁਕਰੀਆ। ਪਟੇਲ ਨਗਰ ਮਲੋਟ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਅਤੇ ਬੀਬੀ ਆਰਸੂ। ਇਹ ਕਹਿੰਦੇ ਨੇ ਕੋਈ ਵੀ ਪੁਰਾਣਾ ਲਾਲਚੰਦ ਜਮਲਾ ਜੱਟ ਜੀ ਦੀ ਆਵਾਜ਼ ਵਿੱਚ ਗੀਤ ਸੁਣਵਾ ਦਿਉ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਲਈ। ਤੁਹਾਡੀ ਫਰਮਾਇਸ਼ ਅਸੀਂ ਨੋਟ ਕਰ ਲਈ, ਪ੍ਰੋਗਰਾਮ ਦੇ ਦੌਰਾਨ ਜ਼ਰੂਰ ਅਸੀਂ ਗੀਤ ਪਲੇ ਕਰਾਂਗੇ, ਬਸ ਪ੍ਰੋਗਰਾਮ ਨਾਲ ਅੱਗੇ ਬਣੇ ਰਹੋ। ਅਤੇ ਹੁਣ ਅਸੀਂ ਗੱਲਬਾਤ ਕਰਦੇ ਹਾਂ ਜੀ ਆਪਣੇ ਅਗਲੇ ਕਾਲਰ ਦੇ ਨਾਲ, ਦੇਖਦੇ ਹਾਂ ਜੀ ਕੌਣ ਨੇ ਔਰ ਕਿਸ ਗੀਤ ਦੀ ਫਰਮਾਇਸ਼ ਲੈ ਕੇ ਹਾਜ਼ਰ ਹੋ ਰਹੇ ਨੇ। ਹੈਲੋ,
1: ਹੈਲੋ,
0: ਨਮਸਕਾਰ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ? ਬਿੱਟੂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡੇ ਆਪਣੇ ਪ੍ਰੋਗਰਾਮ ਸੁਗਾਤ ਵਿੱਚ। ਗਰਮੀ ਕਿੰਨੀ ਪੈ ਰਹੀ, ਬਾਰਿਸ਼ ਪੈ ਰਹੀ ਹੈ, ਹਵਾ ਚੱਲੀ ਠੀਕ ਜੀ? ਜੀ ਜੀ, ਚਲੋ ਅੱਜ ਕਿਹੜਾ ਗੀਤ ਸਾਰਿਆਂ ਨੂੰ ਸੁਣਾ ਰਹੇ ਹੋ? ਅੱਜ ਪ੍ਰੋਗਰਾਮ ਵਿੱਚ ਅਗਲਾ ਗੀਤ ਕਿਹੜਾ ਚੱਲੇਗਾ ਤੁਸੀਂ ਦੱਸਣਾ, ਦੱਸੋ ਕਿਹੜਾ ਗੀਤ ਸੁਣਾਓਗੇ? ਓਹੋ, ਪਲੀਜ਼ ਪਲੀਜ਼ ਸੁਣਾਓ ਜੀ।
1: ਲਿਖੋ ਤੋ ਪਿਆਰ ਲਿਖੋ, ਲਿਖਾ ਤੇ ਜਾਏਗਾ, ਲਿਖਨੇ ਮੇਂ ਕਿਆ ਮਜ਼ਾ, ਜੇ ਅਮਿਤ ਭਾਜੀ ਕੋ ਮਿਲਨੇ ਮੇਂ ਮਜ਼ਾ।
0: ਮੇਰੇ ਕੋ ਜੇ ਖੰਮ ਹੁੰਦੇ ਮੈਂ ਉੱਡ ਕੇ ਤੱਕ ਪਹੁੰਚ ਜਾਂਦਾ, ਹੈ ਨਾ ਜੀ? ਜੀ ਚਲੋ ਚਲੋ, ਅਗਰ ਪ੍ਰੋਗਰਾਮ ਨਾ ਪੇਸ਼ ਕਰਨਾ ਹੁੰਦਾ ਤੁਹਾਨੂੰ ਮੈਂ ਹੁਣੇ ਮਿਲਣ ਨਹੀਂ ਆਉਂਦਾ, ਪਰ ਪ੍ਰੋਗਰਾਮ ਚੱਲ ਰਿਹਾ ਜੀ ਤੇ ਤੁਸੀਂ ਪ੍ਰੋਗਰਾਮ ਦਾ ਹਿੱਸਾ ਹੋ, ਇਸ ਕਰਕੇ ਪਲੀਜ਼ ਇਹ ਦੱਸੋ ਕਿ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ? ਅੱਛਾ ਜੀ, ਚਲੋ ਠੀਕ ਹੈ ਜੀ, ਬਹੁਤ ਬਹੁਤ ਚੰਗਾ ਲੱਗਾ ਬਿੱਟੂ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਅਤੇ ਤੁਹਾਡੀ ਪਸੰਦ ਦਾ ਗੀਤ ਤਦ ਤੱਕ ਪਹੁੰਚ ਰਿਹਾ ਜੀ।

0: हेलो।
1: अमित जी, सत श्री अकाल।
0: हाँ जी, सत श्री अकाल जी। कौन बोले ने?
1: देश राज ड्राइवर, तहसील टोहाना, जिला फतेहबाद, हरियाणा तो।
0: वाह जी वाह। दिसरा जी, थोड़ा स्वागत है प्रोग्राम सुगात विच। की हाल चाल है?
1: तुहाडा भी बहुत बहुत धन्यवाद, शुक्रिया जी।
0: दिसरा जी, अपने बारे कुछ दसो, थोड़ा जहा की काम कर करदे हो?
1: मैं स्कूल बस चलाउना जी।
0: चलो बहुत अच्छी गल है जी। ਤੇ ਦਿਨੇ ਵੀ ਮੌਕਾ ਮਿਲਦਾ ਸਾਡੇ ਪ੍ਰੋਗਰਾਮ ਸੁਣਨ ਦਾ ਕਿ ਸਿਰਫ ਰਾਤੀ ਸੁਣ ਪਾਉਂਦੇ ਹੋ?
1: ਨਹੀਂ ਜੀ, ਦੋਨਾਂ ਦਾ ਆਪਾਂ ਕੌਲ ਲਾਉਂਦੇ ਨਹੀਂ ਜੀ।
0: ਅੱਛਾ ਅੱਛਾ ਅੱਛਾ ਅੱਛਾ ਪਰ ਪ੍ਰੋਗਰਾਮ ਤਾਂ ਸੁਣਦੇ ਹੋ ਕਿ ਸਿਰਫ ਰਾਤੀ ਸੁਣਨ ਦਾ ਮੌਕਾ?
1: ਨਹੀਂ ਜੀ, ਆਪਾਂ ਰਾਤ ਨੂੰ ਸੁਣਦੇ ਹਾਂ ਜੀ,
0: ਚਲੋ
1: 11-10 ਤੇ।
0: ਅੱਜ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ ਜੀ?
1: ਗੁਰਦਾਸ ਮਾਨ ਦਾ ਰਾਤ
0: ਕੋਈ ਵੀ ਲਗਾ ਦਈਏ?
1: ਮੇਰੇ ਚੁੰਨੀ ਦਾ ਚਮਕੇ ਗੋਟਾ ਨਹੀਂ।
0: ਠੀਕ ਹੈ ਜੀ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਅਗਰ ਤੁਸੀਂ ਵੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਗੱਲਬਾਤ ਕਰਨਾ ਚਾਹੁੰਦੇ ਹੋ, ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ 0181 2342 141। ਸਾਨੂੰ ਉਡੀਕ ਰਹੇਗੀ ਤੁਹਾਡੇ ਪਿਆਰੇ ਪਿਆਰੇ ਮੈਸੇਜਿਸ ਦੀ ਔਰ ਕਾਲ ਦੀ।

0: ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਸੌਗਾਤ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਦੀ ਪੰਜਾਬ ਸੇਵਾ ਦਾ ਜਲੰਧਰ ਕੇਂਦਰ। ਆਪਾਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ,
0: ਹਾਂਜੀ, ਕੌਣ ਬੋਲ ਰਹੇ ਨੇ ਜੀ, ਕਿਹੜੀ ਜਗ੍ਹਾ ਤੋਂ? ਮਨਜੀਤ ਮਨੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਕਿਹੜਾ ਗੀਤ ਸੁਣਨਾ ਚਾਹੁੰਦੇ ਹੋ? ਕਿਹੜਾ ਗੀਤ ਸੁਣਨਾ ਚਾਹੁੰਦੇ ਹੋ? ਠੀਕ ਹੈ ਜੀ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ, ਕਾਲ ਕਰਨ ਲਈ ਧੰਨਵਾਦ ਤੁਹਾਡਾ।
1: ਓਕੇ ਸਰ।

0: ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਗਾਤ। ਆਓ ਜੀ ਹੁਣ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਨਮਸਕਾਰ ਅਮਿਤ ਜੀ।
0: ਨਮਸਕਾਰ ਜੀ, ਕੌਣ ਸਾਹਿਬ ਬੋਲ ਰਹੇ ਨੇ?
1: ਮਹੇਸ਼ ਗਰਗ, ਮੰਡੀ ਹਰਜੀਰਾਮ ਮਲੌੜ ਤੋਂ।
0: ਬਹੁਤ ਬਹੁਤ ਸਵਾਗਤ ਤੁਹਾਡਾ ਜੀ।
1: ਧੰਨਵਾਦ ਜੀ।
0: ਅਤੇ ਗਰਗ ਸਾਹਿਬ, ਕਦੀ ਦਿਨੇ ਵੀ ਕਾਲ ਲੱਗੀ ਹੈ ਸਿਰਫ ਰਾਤੀ ਮੌਕਾ ਮਿਲਦਾ? ਬਾਰਿਸ਼ਾਂ ਹੋ ਰਹੀਆਂ ਤੇ ਜ਼ਿਆਦਾ ਸਾਡੀ ਮਸ਼ੀਨਾਂ ਖਰਾਬ ਹੁੰਦੀਆਂ, ਇਹੀ ਗੱਲ ਹੈ ਕਿ ਨਹੀਂ? ਐਸੀ ਕੋਈ ਗੱਲ ਨਹੀਂ, ਫਰਕ ਪੈਂਦਾ ਵੈਸੇ ਸਲਾਬੇ ਨਾ?
1: ਹਾਂਜੀ ਪੈਂਦਾ ਜੀ।
0: ਜਿਸ ਤਰ੍ਹਾਂ ਬਾਰਿਸ਼ ਹੋ ਰਹੀ, ਨਮੀ ਆ ਗਈ ਤੇ ਮਸ਼ੀਨਾਂ ਜ਼ਿਆਦਾ ਖਰਾਬ ਹੋਣਗੀਆਂ, ਹੈ ਨਾ?
1: ਹਾਂਜੀ।
0: ਚਲੋ, ਤੇ ਅੱਜ ਕਿਹੜਾ ਗੀਤ ਸੁਣਵਾ ਰਹੇ ਹੋ ਸਾਨੂੰ ਸਾਰਿਆਂ ਨੂੰ?
1: ਅੱਜ ਫਿਲਮ ਜੱਟ ਪੰਜਾਬੀ।
0: ਹਾਂਜੀ,
1: ਆਸ਼ਾ ਤੇ ਸਾਥੀਆਂ ਦੀ ਆਵਾਜ਼, ਫਿਰ ਤੋਂ ਚੁੰਨੀ ਲੈ ਕੇ ਇੱਕ ਪਿੜਕੀ।
0: ਇੱਕ ਮਿੰਟ ਜੀ, ਮੈਂ ਲੱਭ ਰਿਹਾ ਗੀਤ ਦੀ। ਲਓ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।

0: ਦੱਸਦੇ ਨੇ ਤੁਸੀਂ ਉਮਰ ਤੋਂ ਹੱਟ ਕੇ। ਅਗਰ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਸਾਨੂੰ ਕਾਲ ਕਰੋ 081-23-42-71।
1: ਤੇ ਫਾੜ ਕੇ ਟਾਇਰ ਗਲੇ ਪਾ ਦਿਆਂਗਾ ਆ ਤੇ ਬੋਲੋ ਬੋਲੋ ਤੇਰੀ ਉਮਰ।

0: बिल्कुल जी, इंग्लिश एक कहावत है, अ मैन इज़ एज यंग एज ही थिंक्स। मतलब जिहड़ा आदमी अपने नूं जिन्ना जवान सोचेगा या बुजुर्ग सोचेगा वह उन्नी ही उम्र का मालिक है। गुरदास मान हुणा ने बहुत प्यारा गीत गाया जी, उम्मीद करते हैं कि तुसी भी इस गीत का पूरा पूरा आनंद माणिया होएगा। तो हुण आपां गलबात करांगे प्रोग्राम के अगले कॉलर के नाल। हैलो,
1: नमस्कार जी।
0: नमस्कार जी, कौन बोले ने, किहड़ी जगह तो बोले ने?
1: चकला बाजार समाणा शहर जिला पटियाला पंजाब तो पप्पू राजा खुश दिल जी।
0: पप्पू जी बहुत बहुत स्वागत है तुहाडा प्रोग्राम सुगात विच।
1: असीं तुहाडा बहुत ही ज्यादा धन्यवाद करते हैं जी, तुहाडा प्रोग्राम पेश करन दा बहुत धन्यवाद जी।
0: शुक्रिया जी, तुहाडे वर्गे जदों प्यारे प्यारे श्रोता सानूं कॉल करदे ने ते ਦਾ ਹੌਸਲਾ ਅਫਜ਼ਾਈ ਕਰਦੇ ਨੇ, ਸਾਡਾ ਹੋਰ ਵੀ ਹੌਸਲਾ ਵੱਧ ਜਾਂਦਾ, ਦਿਲ ਕਰਦਾ ਪ੍ਰੋਗਰਾਮ ਨੂੰ ਹੋਰ ਵਧੀਆ ਬਣਾ ਕੇ ਪੇਸ਼ ਕਰੀਏ।
1: ਹਾਂਜੀ, ਅਸੀਂ ਤਾਂ 1975 ਤੋਂ ਪ੍ਰੋਗਰਾਮ ਸੁਣਦੇ ਹਾਂ ਜੀ ਆਕਾਸ਼ਵਾਣੀ ਜਲੰਧਰ ਦੇ, ਸਵੇਰੇ 5:53 ਤੋਂ ਲੈ ਕੇ ਰਾਤ ਦੇ 1 ਤੱਕ ਜੀ।
0: ਓ ਵਾਹ ਜੀ ਵਾਹ, ਤੁਸੀਂ ਸਾਡੇ ਪੁਰਾਣੇ ਸਰੋਤਾ ਹੋ ਮਤਲਬ।
1: ਹਾਂਜੀ,
0: ਅਤੇ ਕੁਛ ਫਰਕ ਮਹਿਸੂਸ ਕਰਦੇ ਹੋ ਜੀ ਕਿ ਜਿਸ ਤਰ੍ਹਾਂ ਪਹਿਲਾਂ ਪ੍ਰੋਗਰਾਮ ਸੀਗੇ ਜਾਂ ਹੁਣ ਕੋਈ ਫਰਕ ਮਹਿਸੂਸ ਕਰਦੇ ਹੋ?
1: ਪਹਿਲਾਂ ਤਾਂ 10 ਪੈਸੇ ਦਾ ਕਾਰਡ ਹੋਇਆ ਕਰਦਾ ਤਾ ਜੀ।
0: ਜੀ,
1: ਪੋਸਟ ਕਾਰਡ, ਫਿਰ 15 ਪੈਸੇ ਦਾ ਹੋ ਗਿਆ, ਫਿਰ 25 ਪੈਸੇ ਦਾ, ਹੁਣ 50 ਪੈਸੇ ਦਾ ਜੀ।
0: ਠੀਕ ਕਹਿ ਰਹੇ ਹੋ, ਉਦੋਂ ਫੋਨ ਲਾਈਨਾਂ ਵੀ ਇੰਨੀਆਂ ਨਹੀਂ ਸੀ ਹੁੰਦੀਆਂ ਜੀ ਜਦੋਂ ਤੁਸੀਂ ਗੱਲ ਕਰ ਰਹੇ ਹੋ, ਤੇ ਹੁਣ ਤੇ ਫੋਨ, ਵਟਸਐਪ ਸਭ ਕੁਝ ਸ਼ਾਮਿਲ ਨੇ ਪ੍ਰੋਗਰਾਮਾਂ ਦੇ ਵਿੱਚ।
1: ਹਾਂਜੀ, ਤੇ 200 ਚਿੱਠੀਆਂ ਅਸੀਂ ਹਰ ਰੋਜ਼ ਆਪਣੇ ਸਕੈਚ ਪੈਨ ਦੇ ਨਾਲ ਲਿਖ ਕੇ ਹਰ ਰੋਜ਼ ਡਾਕਖਾਨੇ ਚ ਪਾ ਕੇ ਆਉਂਦੇ ਜੀ, ਬਿਨਾਂ ਨਾਂਗੇ ਐਤਵਾਰ ਦੇ ਵਿੱਚ।
0: ਵਾਹ ਜੀ ਵਾਹ, ਵਾਹ ਜੀ ਵਾਹ।
1: ਤੇ ਪੱਪੂ ਜੀ 6,000 ਚਿੱਠੀਆਂ ਜੀ 1 ਮਹੀਨੇ ਚ ਪਾਉਂਦੇ ਹਾਂ ਜੀ।
0: ਤੁਹਾਡੀ ਚਿੱਠੀਆਂ ਵੀ ਸਾਨੂੰ ਮਿਲਦੀਆਂ ਰਹਿੰਦੀਆਂ, ਮੈਸੇਜਸ ਵੀ ਮਿਲਦੇ ਰਹਿੰਦੇ, ਅੱਜ ਬਹੁਤ ਚੰਗਾ ਲੱਗ ਰਿਹਾ ਗੱਲਬਾਤ ਕਰਕੇ। ਅੱਛਾ, ਗੀਤ ਕਿਹੜਾ ਸੁਣਵਾਓਗੇ ਦੱਸੋ ਪਹਿਲਾਂ?
1: ਸਾਡੇ ਪਰਿਵਾਰ ਦੇ ਕੁਛ ਨਾਮ ਹੋ ਰਹੇ ਜੀ।
0: ਜੀ ਪਲੀਜ਼ ਬੋਲੋ ਜੀ, ਬੋਲੋ ਬੋਲੋ।
1: ਸਾਡੇ ਪਾਪਾ ਜੀ ਸੇਠ ਪਰਸ਼ੋਤਮ ਦਾਸ ਖੁਸ਼ਦਿਲ ਜੀ ਚੱਕਲਾ ਬਾਜ਼ਾਰ ਸਮਾਣਾ ਤੋਂ, ਸ਼ੰਕਰ ਸ਼ੰਭੂ ਖੁਸ਼ਦਿਲ ਹਸਮੁਖ ਲਾਲ ਜਿੰਦਲ, ਮੇਰੀ ਬਹੁਤ ਸੁੰਦਰ ਪਤਨੀ ਹੈ ਸੰਗੀਤਾ ਰਾਣੀ ਜਿੰਦਲ, ਚੱਕਲਾ ਬਾਜ਼ਾਰ ਸਮਾਣਾ ਜ਼ਿਲ੍ਹਾ ਪਟਿਆਲਾ ਪੰਜਾਬ ਤੋਂ।
0: ਤੇ ਅੱਜ ਗੀਤ ਬਾਰੇ ਵੀ ਦੱਸ ਦਿਓ ਕਿਹੜਾ ਸੁਣਨਾ ਚਾਹੁੰਦੇ ਹੋ?
1: ਗਾਣਾ ਜੀ ਸਸੀ ਪੁੰਨੂ ਫਿਲਮ ਦਾ, ਲੱਗੀ ਵਾਲੇ ਕਦੇ ਵੀ ਨਾ ਸੁਣਦੇ ਤੇਰੀ ਕਿਵੇਂ ਅੱਖ ਲੱਗੀ, ਮੁਹੰਮਦ ਰਫੀ ਦੀ ਬਾਅਦ ਚ। ਇੰਨਾ ਚੰਗਾ ਪ੍ਰੋਗਰਾਮ ਪੇਸ਼ ਕਰਨ ਲਈ ਅਸੀਂ ਤੁਹਾਡਾ ਆਕਾਸ਼ਵਾਣੀ ਜਲੰਧਰ ਤੇ ਗੁਲਾਬ ਦੇ ਫੁੱਲਾਂ ਨਾਲ ਪੂਰਾ ਸਵਾਗਤ ਕਰਦੇ ਹਾਂ।
0: ਸ਼ੁਕਰੀਆ ਜੀ। ਲਓ ਜੀ, ਤੁਹਾਡੇ ਪਸੰਦ ਦਾ ਗੀਤ ਤੱਕ ਪਹੁੰਚ ਰਿਹਾ ਪੱਪੂ ਰਾਜਾ ਜੀ, ਕਾਲ ਕਰਨ ਲਈ ਧੰਨਵਾਦ ਜੀ।

0: ਆਕਾਸ਼ਵਾਣੀ ਡੀਟੀਐਸ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੀ ਸਟੂਡੀਓ ਦੇ ਘੜੀ ਮੁਤਾਬਕ ਇਸ ਵੇਲੇ ਰਾਤ ਦੇ 12:32 ਅਤੇ 53 ਸੈਕਿੰਡ ਹੋਏ ਨੇ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਸੌਗਾਤ। ਹੁਣ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਭੂਸ਼ਣ ਕਟਾਰੀਆ ਮਲੋਟ ਤੋਂ ਬੋਲਦਾ ਸਰ।
0: ਭੂਸ਼ਣ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਸੌਗਾਤ ਪ੍ਰੋਗਰਾਮ।
1: ਮਿਹਰਬਾਨੀ ਜੀ।
0: ਕੀ ਹਾਲ ਚਾਲ ਨੇ ਤੁਹਾਡੇ ਸ਼ਹਿਰ ਦੇ?
1: ਗਰਮੀ ਬਹੁਤ ਪਈ ਹੈ ਜੀ, ਬਾਕੀ ਤਾਂ ਠੀਕ ਨੇ ਹਾਲ ਤਾਂ।
0: ਤੁਹਾਡੇ ਮਤਲਬ ਹਵਾ ਜਾਂ ਬਾਰਿਸ਼ ਅੱਜ ਨਹੀਂ ਪਹੁੰਚੀ?
1: ਹਾਂਜੀ,
0: ਅੱਜ ਹਵਾ ਵੀ ਠੀਕ ਨਹੀਂ ਚੱਲ ਰਹੀ ਤੇ ਬਾਰਿਸ਼ ਵੀ ਨਹੀਂ ਹੋਈ ਤੇ ਬੱਦਲ ਵੀ ਨਹੀਂ ਹੈਗਾ ਅੱਜ। ਤੁਹਾਡੀ ਸ਼ਰਮ ਲੋੜ ਦਾ ਵੀ ਕੁਛ ਖਿਆਲ। ਚਲੋ, ਅੱਜ ਦੱਸੋ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ?
1: ਜਗਮੋਹਨ ਕੌਰ ਦਾ ਸੁਣਾ ਦੋ ਜੀ, ਕੁੰਡ ਵਿੱਚ ਨਹੀਂ ਲੁਕਦੇ ਸੱਜਣਾ ਨੈਣ ਕੁਵਾਰੇ।
0: ਪਰ ਇੱਕ ਗੱਲ ਦੱਸੋ, ਅੱਜਕੱਲ ਕੁੰਡ ਕਿੱਥੇ ਰਹਿ ਗਏ ਨੇ ਜਨਾਬ?
1: ਹਾਂਜੀ,
0: ਗੁਰਦਾਸ ਮਾਨ ਜੀ ਦਾ ਤੁਸੀਂ ਗੀਤ ਸੁਣਿਆ, ਕੁੰਡ ਵੀ ਗਏ, ਕੁੰਡ ਵਾਲੀਆਂ ਵੀ ਗਈਆਂ, ਹੈ ਨਾ ਜੀ, ਤੇ ਚੱਲ ਪਿਆ ਬਲੈਤੀ ਬਾਣੇ, ਕੀ ਬਣੂ ਦੁਨੀਆਂ ਦਾ। ਚੱਲ, ਤੁਹਾਡੀ ਪਸੰਦ ਦਾ ਗੀਤ ਕਟਾਰੀ ਸਾਹਿਬ ਤੱਕ ਪਹੁੰਚ ਰਿਹਾ, ਜਗਮੋਹਨ ਕੌਰ ਹੋਣਾ ਦੀ ਆਵਾਜ਼ ਦੇ ਵਿੱਚ। ਪ੍ਰੋਗਰਾਮ ਸੁਗਾਤ ਚੱਲਿਆ ਜੀ।

ਹੁਣ ਤੁਸੀਂ ਸੁਣ ਰਹੇ ਸੀ ਜਗਮੋਹਨ ਕੌਰ ਹੋਣਾ ਦੀ ਆਵਾਜ਼ ਵਿੱਚ ਪੰਜਾਬੀ ਗੀਤ। ਇਹਦੀ ਫਰਮਾਇਸ਼ ਸਾਨੂੰ ਭੂਸ਼ਣ ਕਟਾਰੀਆ ਜੀ ਨੇ ਕੀਤੀ ਸੀ। ਅਤੇ ਆਓ ਹੁਣ ਸ਼ਾਮਿਲ ਕਰਦੇ ਹਾਂ ਕੁਛ ਵਟਸਐਪ ਮੈਸੇਜਸ ਆਪਣੇ ਪ੍ਰੋਗਰਾਮ ਦੇ ਵਿੱਚ ਜਿਹੜੇ ਸਾਡੇ ਸਰੋਤਾ ਸਾਨੂੰ ਲਗਾਤਾਰ ਭੇਜ ਰਹੇ ਨੇ। ਅਗਰ ਤੁਸੀਂ ਵੀ ਮੈਸੇਜ ਭੇਜਣਾ ਚਾਹੁੰਦੇ ਹੋ ਸਾਡਾ ਨੰਬਰ ਨੋਟ ਕਰੋ ਜੀ, 9465-36077। ਔਰ ਅਗਰ ਮੈਸੇਜ ਭੇਜ ਰਹੇ ਹੋ ਤਾਂ ਬਹੁਤ ਸਿੰਪਲ ਹੈ ਜੀ, ਪਹਿਲਾਂ ਆਪਣਾ ਨਾਮ ਲਿਖੋ, ਆਪਣੇ ਸਾਥੀਆਂ ਦਾ ਨਾਮ ਲਿਖੋ, ਉਸ ਤੋਂ ਬਾਅਦ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ, ਸਿੰਗਰ ਦਾ ਨਾਮ, ਪਿਕਚਰ ਦਾ ਨਾਮ ਜਾਂ ਕੋਈ ਹੋਰ ਨਿਸ਼ਾਨੀ। ਇਸ ਤਰ੍ਹਾਂ ਗੀਤ ਬਹੁਤ ਆਸਾਨੀ ਨਾਲ ਲੱਭ ਜਾਂਦਾ ਹੈ। ਔਰ ਅੰਤ ਵਿੱਚ ਤੁਸੀਂ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ, ਛੋਟਾ ਮੋਟਾ ਸੰਦੇਸ਼ ਲਿਖ ਕੇ ਭੇਜੋਗੇ, ਅਸੀਂ ਉਹ ਵੀ ਜ਼ਰੂਰ ਸ਼ਾਮਿਲ ਕਰਾਂਗੇ। ਆਪਣਾ ਨਾਮ ਲਿਖਣਾ ਹੈ, ਆਪਣਾ ਪਤਾ ਲਿਖਣਾ ਹੈ ਅਤੇ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ, ਔਰ ਅੰਤ ਵਿੱਚ ਛੋਟਾ ਜਿਹਾ ਸੰਦੇਸ਼ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਲਿਖੋ। ਨੰਬਰ 9465-36077 ਸਾਨੂੰ ਉਡੀਕ ਰਹੇਗੀ ਤੁਹਾਡੇ ਪਿਆਰੇ ਪਿਆਰੇ ਮੈਸੇਜਿਸ ਦੀ। ਅਗਲਾ ਮੈਸੇਜ ਸਾਨੂੰ ਭੇਜ ਰਹੇ ਨੇ ਸਤਨਾਮ ਸਿੰਘ ਗਿੱਲ, ਸੁਰਿੰਦਰ ਕੌਰ, ਗੁਰਲੀਨ ਕੌਰ, ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਮੈਸੇਜ ਭੇਜਿਆ ਜੀ, ਬਹੁਤ ਬਹੁਤ ਸ਼ੁਕਰੀਆ। ਗਾਂਧੀ ਚੌਂਕ ਰੋਪੜ ਪੰਜਾਬ ਤੋਂ ਮੈਸੇਜ ਭੇਜ ਰਹੇ ਨੇ ਹਰਦੇਵ, ਮੀਕਾ, ਬਲਵਿੰਦਰ ਔਰ ਮੀਤਾ ਵਿਰਕ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ। ਇਹਨਾਂ ਨੇ ਵੀ ਕਿਸੇ ਖਾਸ ਗੀਤ ਦੀ ਫਰਮਾਇਸ਼ ਨਹੀਂ ਕੀਤੀ ਪਰ ਮੈਸੇਜ ਭੇਜਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਮੁੱਲਾਪੁਰ ਦਾਖਾ ਮੰਡੀ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਅਰੁਣਾ ਜੈਨ, ਨੀਲਮ ਜੈਨ, ਰਸ਼ਮੀ, ਟਿੰਕਾ ਜੈਨ, ਮੂਰਤੀ ਜੈਨ, ਸਾਰਿਕਾ, ਬਨੀਤਾ, ਸਮਤਾ, ਇੰਦੂ, ਵੰਦਨਾ, ਬਿੱਟੂ ਅਤੇ ਬਹੁਤ ਸਾਰੇ ਸਾਥੀ ਨੇ ਜੀ। ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ, ਸਭ ਦਾ ਸਵਾਗਤ ਹੈ ਜੀ। ਇਹ ਸੁਣਨਾ ਚਾਹੁੰਦੇ ਨੇ ਨਿਮਰਤ ਖਹਿਰਾ ਦਾ ਕੋਈ ਵੀ ਪੰਜਾਬੀ ਗੀਤ। ਬਿਲਕੁਲ ਜੀ, ਤੁਹਾਡੇ ਸਭ ਦੀ ਰਲੀ ਮਿਲੀ ਫਰਮਾਇਸ਼, ਸਭ ਦਾ ਹੁਕਮ, ਅਤੇ ਆਓ ਇੰਜੋਏ ਕਰਦੇ ਹਾਂ ਜੀ ਨਿਮਰਤ ਖਹਿਰਾ ਦਾ ਗਾਇਆ ਹੋਇਆ ਪੰਜਾਬੀ ਗੀਤ।

ਤੁਸੀਂ ਟਿਊਨ ਕੀਤਾ ਹੈ ਜੀ ਆਕਾਸ਼ਵਾਣੀ ਦੀ ਡੀ ਟੀ ਐਸ ਪੰਜਾਬ ਸੇਵਾ ਦਾ ਜਲੰਧਰ ਕੇਂਦਰ। ਅਗਲਾ ਵਟਸਐਪ ਮੈਸੇਜ ਸਾਨੂੰ ਭੇਜ ਰਹੇ ਨੇ ਅਮਰਗੜ੍ਹ ਤਹਿਸੀਲ ਸਦੂਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਗੁਸ਼ਪ੍ਰੀਤ ਕੌਰ, ਗੁਰਨੂਰ, ਹਰਵਿੰਦਰ ਮਾਨ, ਕੁਲਵਿੰਦਰ ਕੌਰ ਇਹ ਸੁਣਨਾ ਚਾਹੁੰਦੇ ਨੇ ਸਤਿੰਦਰ ਸਰਤਾਜ ਦੀ ਆਵਾਜ਼ 'ਚ ਕੋਈ ਵੀ ਪੰਜਾਬੀ ਗੀਤ। ਪਿੰਡ ਸਰੀਕਾ ਸਿਰਸਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਇੰਦਰਜੀਤ ਕੌਰ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ ਅਤੇ ਦਰਸ਼ਨ ਲੋਟ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਪੰਚਕੂਲਾ ਸੈਕਟਰ 9 ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਆਸ਼ੂਚੁਗ, ਅਸ਼ਵਨੀ, ਗੋਵਿੰਦ, ਟੋਨੀ, ਲਵ, ਦੀਵਾਨ, ਇਹਨਾਂ ਸਭ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਇਹ ਸੁਣਨਾ ਚਾਹੁੰਦੇ ਨੇ ਐਮੀ ਵਿਰਕ ਦੀ ਆਵਾਜ਼ 'ਚ ਕੋਈ ਵੀ ਪੰਜਾਬੀ ਗੀਤ। ਅਗਲਾ ਮੈਸੇਜ ਸਾਨੂੰ ਪਿੰਡ ਬਲਦ ਖੁਰਦ ਤੋਂ ਮਿਲਿਆ, ਨੇੜੇ ਭਵਾਨੀਗੜ੍ਹ ਤੋਂ, ਸੰਗਰੂਰ ਤੋਂ। ਭੇਜਣ ਵਾਲੇ ਸਾਡੇ ਸਰੋਤਾਂ ਨੇ ਜੀ ਅਸ਼ਵਨੀ ਗਰਗ, ਵਿਨੋਦ ਗਰਗ, ਪੂਜਾ, ਪ੍ਰਿਯੰਕਾ ਗਰਗ, ਇਹਨਾਂ ਨੇ ਕਿਸੇ ਖਾਸ ਗੀਤ ਦੀ ਫਰਮਾਇਸ਼ ਨਹੀਂ ਕੀਤੀ, ਪਰ ਮੈਸੇਜ ਭੇਜਣ ਲਈ ਬਹੁਤ ਬਹੁਤ ਤੁਹਾਡਾ ਸਭ ਦਾ ਸ਼ੁਕਰੀਆ ਜੀ। ਔਰ ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਅਸੀਂ ਪਹਿਲਾਂ ਹੁਣ ਸੁਣਾਂਗੇ ਸਤਿੰਦਰ ਸਰਤਾਜ ਦਾ ਇੱਕ ਪੰਜਾਬੀ ਗੀਤ, ਔਰ ਉਸ ਤੋਂ ਬਾਅਦ ਐਮੀ ਵਿਰਕ ਹੋਣਾ ਦੀਆਂ ਆਵਾਜ਼ਾਂ ਦੇ ਵਿੱਚ। ਪ੍ਰੋਗਰਾਮ ਸੁਗਾਤ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਜੀ। ਆਓ ਸੁਣਦੇ ਹਾਂ ਸਰਤਾਜ ਹੁਣ ਦੀ ਆਵਾਜ਼ ਪੰਜਾਬੀ ਗੀਤ।

0: ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ ਅਤੇ ਘੜੀ ਦੀ ਸੂਈਆਂ ਕਹਿ ਰਹੇ ਕਿ ਬਹੁਤ ਥੋੜ੍ਹਾ ਸਮਾਂ ਰਹਿ ਗਿਆ ਜੀ ਪ੍ਰੋਗਰਾਮ ਦੀ ਸਮਾਪਤੀ ਵੱਲ, ਪਰ ਫਿਲਹਾਲ ਕੁਛ ਸਮਾਂ ਹੈ ਅਤੇ ਇਸ ਕਰਕੇ ਅਸੀਂ ਫਟਾਫਟ ਆਪਣੇ ਅਗਲੇ ਕਾਲਰ ਦੋਸਤ ਨਾਲ ਗੱਲਬਾਤ ਕਰਦੇ ਹਾਂ ਜੀ। ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲੇ ਨੇ?
1: ਮੰਗਲ ਸਿੰਘ ਧਾਲੀਵਾਲ ਤੋਂ ਜੀ।
0: ਮੰਗਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
1: ਬਹੁਤ ਵਧੀਆ ਸਰ ਜੀ, ਤੁਸੀਂ ਸੁਣਾਓ ਜੀ।
0: ਆਪਣੇ ਬਾਰੇ ਕੁਝ ਦੱਸੋ, ਕੀ ਕੰਮ ਕਾਰ ਕਰਦੇ ਹੋ?
1: ਮੈਂ ਸਰ ਜੀ ਸਕਿਉਰਿਟੀ ਗਾਰਡ ਹਾਂ, ਡਿਊਟੀ ਰਹਿਣ ਵੇਲੇ।
0: ਵਾਹ ਜੀ ਵਾਹ, ਤੇ ਨਾਲ ਨਾਲ ਸਾਡੇ ਤੁਸੀਂ ਗੀਤ ਸੁਣ ਰਹੇ ਹੋ?
1: ਹਾਂਜੀ ਹਾਂਜੀ, ਰੋਜ਼ ਸੁਣੀ ਦਾ ਪ੍ਰੋਗਰਾਮ ਜੀ।
0: ਚਲੋ, ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ। ਤੁਹਾਡੇ ਵਰਗੇ ਵੀਰਾਂ ਕਰਕੇ ਅਸੀਂ ਲੋਕ ਸ਼ਾਂਤੀ ਨਾਲ ਸੋ ਪਾਉਂਦੇ ਹਾਂ, ਆਪਣੀ ਜ਼ਿੰਦਗੀ 'ਚ ਥਕਾਵਟ ਹਟਾ ਕੇ ਕੱਲ੍ਹ ਦੀ ਤਿਆਰੀ ਕਰ ਪਾਵਾਂਗੇ। ਸਭ ਤੁਹਾਡਾ ਪ੍ਰਤਾਪ ਹੈ ਜੀ। ਅਤੇ ਅੱਜ ਦੱਸੋ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ?
1: ਜਮਲਾ ਜੱਟ ਦਾ ਕੋਈ ਵੀ ਸੁਣਾ ਲਿਓ ਜੀ।
0: ਠੀਕ ਹੈ ਜੀ, ਮੰਗਲ ਜੀ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਅਸੀਂ ਉਮੀਦ ਕਰਦੇ ਹਾਂ ਸਾਨੂੰ ਤੁਸੀਂ ਦੁਬਾਰਾ ਵੀ ਕਾਲ ਕਰਦੇ ਰਹੋਗੇ। ਅਤੇ ਲਓ ਜੀ, ਤੁਹਾਡੀ ਪਸੰਦ ਦਾ ਗੀਤ ਤਦ ਤੱਕ ਪਹੁੰਚ ਰਿਹਾ ਜੀ।

ਲਾਲਚੰਦ ਜਮਲਾ ਜੱਟ ਹੋਣਾ ਦੇ ਇਸ ਗੀਤ ਦੀ ਫਰਮਾਇਸ਼ ਸਾਨੂੰ ਮੰਗਲ ਸਿੰਘ ਜੀ ਨੇ ਕੀਤੀ ਸੀ। ਉਮੀਦ ਕਰਦੇ ਹਾਂ ਤੁਸੀਂ ਸਭ ਨੇ ਇਸ ਗੀਤ ਦਾ ਪੂਰਾ ਇੰਜੋਏ ਕੀਤਾ ਹੋਏਗਾ। ਘੜੀ ਦੀ ਸੂਈਆਂ ਕਹਿ ਰਹੀਆਂ ਜੀ ਬਸ ਪ੍ਰੋਗਰਾਮ ਹੁਣ ਖਤਮ ਹੋ ਰਿਹਾ, ਸਮਾਪਤੀ ਵੱਲ ਜਾ ਰਿਹਾ। ਪ੍ਰੋਗਰਾਮ ਪੇਸ਼ ਕਰਦੇ ਕਰਦੇ ਪਤਾ ਹੀ ਨਹੀਂ ਚੱਲਿਆ, ਬਹੁਤ ਅੱਛਾ ਲੱਗਿਆ ਪਰ ਫਿਰ ਵੀ ਜਾਣਾ ਤਾਂ ਪਏਗਾ। ਅਤੇ ਆਓ ਸੁਣਦੇ ਹਾਂ ਜੀ ਇਸ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਮਿਸ ਪੂਜਾ ਦੀ ਆਵਾਜ਼ਾਂ ਦੇ ਵਿੱਚ। ਇਸ ਗੀਤ ਦੇ ਨਾਲ ਹੀ ਆਪਣੇ ਆਰਜ਼ੂ ਦੋਸਤ ਨੂੰ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਇਜਾਜ਼ਤ ਦਿਓ, ਪਰ ਤੁਸੀਂ ਕਿਧਰੇ ਨਹੀਂ ਜਾਣਾ, ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਸਾਡੇ ਬਾਕੀ ਦੇ ਪ੍ਰੋਗਰਾਮ ਜਾਰੀ ਰਹਿਣਗੇ। ਹੱਸਦੇ ਰਹੋ, ਵੱਸਦੇ ਰਹੋ, ਖੁਸ਼ ਰਹੋ, ਆਬਾਦ ਰਹੋ, ਚਾਹੇ ਜਲੰਧਰ ਰਹੋ ਚਾਹੇ ਫਰੀਦਾਬਾਦ ਰਹੋ। ਬਹੁਤ ਜਲਦੀ ਦੁਬਾਰਾ ਮਿਲਾਂਗੇ, ਇਸ ਵਾਅਦੇ ਨਾਲ ਇਜਾਜ਼ਤ ਦਿਓ ਜੀ। ਬਹੁਤ ਬਹੁਤ ਧੰਨਵਾਦ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਗਾਤ, ਲਾਈਵ ਫੋਨ ਇਨ ਖਤਾਂ ਦੇ ਆਧਾਰਿਤ ਔਰ ਵਟਸਐਪ ਮੈਸੇਜਸ ਤੇ ਬੇਸ ਪ੍ਰੋਗਰਾਮ ਸੁਗਾਤ। ਆਕਾਸ਼ਵਾਣੀ DTH ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 1:01 ਹੋ ਰਹੇ ਨੇ। ਸਮਾਂ ਹੋ ਰਿਹਾ ਜੀ ਪ੍ਰੋਗਰਾਮ ਪੰਜਾਬੀ ਮੈਲੇਨਸ ਗੀਤ ਦਾ। ਇਹ ਪ੍ਰੋਗਰਾਮ ਸਵੇਰੇ 2 ਵਜੇ ਤੱਕ ਜਾਰੀ ਰਹੇਗਾ। 2 ਵਜੇ ਤੁਸੀਂ ਸੁਣ ਸਕੋਗੇ ਪੰਜਾਬੀ ਯੁਗਲ ਗੀਤਾਂ ਦਾ ਪ੍ਰੋਗਰਾਮ ਪੰਜਾਬੀ ਟਿਊਟ ਮਿਊਜ਼ਿਕ। ਅਸੀਂ ਦੱਸਣਾ ਚਾਹਾਂਗੇ ਪੰਜਾਬੀ ਯੁਗਲ ਗੀਤਾਂ ਦੇ

ਡਰਮ ਔਰ ਪੰਜਾਬੀ ਮੈਲੋਡੀਅਸ ਗੀਤ ਵਿੱਚ ਅਸੀਂ ਉਹੀ ਗੀਤ ਸ਼ਾਮਲ ਕਰਦੇ ਹਾਂ ਜਿਨ੍ਹਾਂ ਦੀ ਫਰਮਾਇਸ਼ ਸਾਨੂੰ ਅਕਸਰ ਸਾਡੇ ਸੁਣਨ ਵਾਲੇ ਸਰੋਤਾ ਵੱਖ ਵੱਖ ਪ੍ਰੋਗਰਾਮਾਂ ਵਿੱਚ ਕਰਦੇ ਰਹਿੰਦੇ ਨੇ। ਆਓ ਜੀ ਪ੍ਰੋਗਰਾਮ ਦਾ ਆਗਾਜ਼ ਕਰੀਏ। ਪੰਜਾਬੀ ਮੈਲੋਡੀਅਸ ਗੀਤ ਪ੍ਰੋਗਰਾਮ ਦਾ ਆਗਾਜ਼ ਕਰਾਂਗੇ ਰੱਬੀ ਸ਼ੇਰਗਿੱਲ ਦੇ ਗਾਏ ਹੋਏ ਇੱਕ ਪੰਜਾਬੀ ਗੀਤ ਦੇ ਨਾਲ।

ਗਿੱਪੀ ਗਰੱਲ ਅਤੇ ਸਾਥੀਆਂ ਦੇ ਇਸ ਮਸਤ ਦੇ ਪਿਆਰੇ ਜਿਹੇ ਗੀਤ ਤੋਂ ਬਾਅਦ ਆ ਹੁਣ ਸੁਣਦੇ ਹਾਂ ਸ਼ਹਿਰੀਮਾਨ ਦੀ ਆਵਾਜ਼ਾਂ ਵਿੱਚ ਇੱਕ ਪੰਜਾਬੀ ਗੀਤ, ਔਰ ਉਸ ਤੋਂ ਬਾਅਦ ਸੁਣਾਂਗੇ ਅਸੀਂ ਗੁਰਦਾਸ ਮਾਨ ਅਤੇ ਜੱਸੀ ਗਿੱਲ ਦਾ ਇੱਕ ਯੁਗਲ ਗੀਤ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ ਔਰ ਬਹੁਤ ਪਿਆਰੇ ਪਿਆਰੇ ਗੀਤ ਸੁਣਨ ਨੂੰ ਮਿਲਣਗੇ। ਬਸ ਤੁਸੀਂ ਬਣੇ ਰਹੋ ਸਾਡੇ ਨਾਲ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਡੀ ਟੀ ਐੱਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ। ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਮੈਲੋਡੀਅਸ ਗੀਤ।

0: ਮੁੱਛਾਂ ਨੂੰ ਵੱਟ ਚੜਾਏ ਹੋਏ ਨੇ।
1: ਕਿਆ ਬਾਤ ਆ ਬਈ,
0: ਹੱਥਾਂ ਵਿੱਚ ਖੂੰਡੇ ਲਿਸ਼ਕਾਏ ਹੋਏ ਨੇ।
1: ਹੱਦ ਕੇ ਜਾਵਾ,
0: ਓਏ ਸਾਡੇ ਨਾਲ ਨੱਚੋ ਸੋਹਣਿਓ, ਕਿਉਂਕਿ ਜੈਜੀ ਬੈਂਸ ਦੁਰਗਾਪੁਰੀਆ ਤੇ ਪੌਪਸੀ ਯਾਰ

ਮੈਨੂੰ ਸਮਸਤ ਚਿੰਤਾਵਾਂ ਦੂਰ ਕਰਨ ਵਾਲਾ ਪਰਮਾਤਮਾ ਮਿਲ ਗਿਆ ਹੈ। ਹੋਆ ਆਪ ਦਇਆਲ ਮਨੋਹ ਨ ਵਿਸਾਰੀਅਨ, ਸਾਧ ਜਨਾ ਕੈ ਸੰਗ ਪਵਜਲ ਤਾਰੀਅਨ। ਜਿਨ੍ਹਾਂ ਪ੍ਰਾਣੀਆਂ ਉੱਪਰ ਉਹ ਪ੍ਰਭੂ ਆਪ ਦਇਆਲ ਹੋ ਜਾਂਦਾ ਹੈ, ਉਹਨਾਂ ਦੇ ਸਮਸਤ ਕਾਰਜ ਰਾਸ ਹੋ ਜਾਂਦੇ ਨੇ ਅਤੇ ਫਿਰ ਉਹ ਪਰਮਾਤਮਾ ਉਹਨਾਂ ਨੂੰ ਆਪਣੇ ਮਨੋਂ ਵਿਸਾਰਦਾ ਨਹੀਂ। ਫਿਰ ਕਿਉਂ ਨਾ ਐਸੇ ਮਾਲਕ ਦਾ ਓਟ ਆਸਰਾ ਤੱਕਿਆ ਜਾਵੇ ਜਿਸ ਦਾ ਸਿਮਰਨ ਕਰਨ ਨਾਲ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਸਾਰੇ ਦੁੱਖ ਪਲਾਇਨ ਕਰ ਜਾਂਦੇ ਨੇ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਸਰਵਣ ਕਰਦੇ ਹਾਂ ਭਾਈ ਗੁਰਬਚਨ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਗੁਰਪ੍ਰਸਾਦਿ ਸਦਾ ਮਨ ਵਸਿਆ, ਸਭ ਕਾਜ ਸਵਾਰਨ ਹਾਰਾ। ਭੈਰੋ ਰਾਗ ਦੇ ਇੱਕ ਸ਼ਬਦ ਵਿੱਚ ਪੰਚਮ ਪਾਤਸ਼ਾਹ ਜੀਵ ਨੂੰ ਅਚਿੰਤ ਜੀਵਨ ਦੇ ਭੇਦ ਦੱਸਦੇ ਹੋਏ ਸਮਝਾਉਂਦੇ ਹਨ ਕਿ ਸਾਰੇ ਜੀਵਾਂ ਅਤੇ ਸਮੁੱਚੀ ਸ੍ਰਿਸ਼ਟੀ ਦਾ ਰਾਖਾ ਅਤੇ ਪਾਲਣਹਾਰ ਇੱਕੋ ਇੱਕ ਪ੍ਰਭੂ ਪਿਤਾ ਪਰਮਾਤਮਾ ਹੀ ਹੈ। ਉਹ ਸਾਰੇ ਜੀਵਾਂ ਦੇ ਦਿਲਾਂ ਦੀ ਜਾਣਨ ਵਾਲਾ ਹੈ। ਜੋ ਜੀਵ ਇਸ ਗੁੱਝੇ ਭੇਦ ਨੂੰ ਸਮਝ ਲੈਂਦਾ ਹੈ, ਉਸ ਨੂੰ ਕਿਸੇ ਵੀ ਕਿਸਮ ਦਾ ਡਰ ਅਤੇ ਚਿੰਤਾ ਪੋ ਨਹੀਂ ਸਕਦੇ। ਉਹ ਬਹਿੰਦਾ ਉੱਠਦਾ ਹਰ ਵਕਤ ਆਤਮਕ ਆਨੰਦ ਮਾਣਦਾ ਹੈ। ਪ੍ਰਭੂ ਦੀ ਮੌਜੂਦਗੀ ਨੂੰ ਹਰ ਥਾਂ ਮਹਿਸੂਸ ਕਰਨ ਵਾਲਾ ਜੀਵ ਨਿਸ਼ਚਿੰਤ ਹੋ ਕੇ ਸੌਂਦਾ ਹੈ ਅਤੇ ਨਿਸ਼ਚਿੰਤ ਹੋ ਕੇ ਜਾਗਦਾ ਹੈ। ਅਜਿਹਾ ਜੀਵ ਆਪਣੇ ਘਰ ਵਿੱਚ ਵੀ ਆਨੰਦ ਮਾਣਦਾ ਹੈ ਅਤੇ ਘਰੋਂ ਬਾਹਰ ਜਾ ਕੇ ਵੀ ਅਡੋਲ ਰਹਿੰਦਾ ਹੈ। ਗੁਰਬਾਣੀ ਫੁਰਮਾਨ ਹੈ, ਸੋਏ ਅਚਿੰਤਾ ਜਾਗ ਅਚਿੰਤਾ, ਜਾਹਾਂ ਕਹਾਂ ਪ੍ਰਭ ਤੂੰ ਵਰਤੰਤਾ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੁ ਨਾਨਕ ਗੁਰਮੰਤਰ ਦ੍ਰਿੜਾਇਆ। ਗੁਰਬਾਣੀ ਦੇ ਸ਼ਬਦਾਂ ਵਿੱਚੋਂ ਜੀਵਨ ਦੀਆਂ ਚਿੰਤਾਵਾਂ ਦੇ ਕਾਰਨਾਂ ਅਤੇ ਸਿੱਟਿਆਂ ਦੇ ਨਾਲ ਨਾਲ ਅਚਿੰਤ ਰਹਿਣ ਦੀ ਪ੍ਰੇਰਣਾ ਵੀ ਮਿਲਦੀ ਹੈ। ਧਨਾਸਰੀ ਰਾਗ ਦੇ ਇੱਕ ਸ਼ਬਦ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੱਸਦੇ ਹਨ ਕਿ ਪ੍ਰਭੂ ਦੀ ਸ਼ਰਨ ਵਿੱਚ ਜੁੜੇ ਜੀਵ ਦਾ ਆਤਮਿਕ ਜੀਵਨ ਹੀ ਉਸਨੂੰ ਅਚਿੰਤ ਕਰ ਸਕਦਾ ਹੈ। ਜਿਸ ਜੀਵ ਨੂੰ ਨਾਮ ਦਾ ਰਸ ਆ ਗਿਆ, ਉਸ ਦੀਆਂ ਸਾਰੀਆਂ ਤਿਸ਼ਨਾਵਾਂ ਮੁੱਕ ਜਾਂਦੀਆਂ ਹਨ। ਜਿਸ ਤਰ੍ਹਾਂ ਮਾਂ ਅਤੇ ਬੱਚੇ ਦਾ ਸੰਬੰਧ ਸਹਿਜ ਹੁੰਦਾ ਹੈ, ਉਸੇ ਤਰ੍ਹਾਂ ਪ੍ਰਭੂ ਪਿਤਾ ਪਰਮਾਤਮਾ ਵੀ ਸਹਿਜੇ ਹੀ ਜੀਵ ਨੂੰ ਆ ਮਿਲਦਾ ਹੈ। ਗੁਰੂ ਜੀ ਇਸ ਅਵਸਥਾ ਦਾ ਵਰਣਨ ਇੰਜ ਕਰਦੇ ਹਨ, ਕਾਲ ਨਾ ਮਿਲਿਓ ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਜਾ ਕੋ ਦਇਆ ਕਰੀ ਮੇਰੇ ਠਾਕੁਰ, ਤਿੰਨ ਗੁਰਹੇ ਕਮਾਨੋ ਮੰਤਾ, ਦੀਨ ਦਿਆਲ ਸਦਾ ਕਿਰਪਾਲਾ, ਸਰਬ ਜੀਆ ਪ੍ਰਤਿਪਾਲਾ, ਓਤ ਪੋਤ ਨਾਨਕ ਸੰਗ ਰਵਿਆ, ਜਿਉ ਮਾਤਾ ਬਾਲ ਗੋਪਾਲਾ। ਨੌਵੇਂ ਪਾਤਸ਼ਾਹ ਅਚਿੰਤ ਅਵਸਥਾ ਵਿੱਚ ਪੁੱਜੇ ਮਨੁੱਖ ਬਾਰੇ ਵਰਣਨ ਕਰਦੇ ਹਨ ਕਿ ਉਸ ਨੂੰ ਕੋਈ ਵੀ ਦੁੱਖ ਸੁੱਖ, ਖੁਸ਼ੀ ਗਮੀ, ਚਿੰਤਾ ਅਤੇ ਡਰ ਪੋ ਨਹੀਂ ਸਕਦਾ। ਉਹ ਸੋਨੇ ਨੂੰ ਵੀ ਮਿੱਟੀ ਸਮਾਨ ਸਮਝਦਾ ਹੈ। ਉਹ ਪੰਜ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਤੋਂ ਨਿਰਲੇਪ ਰਹਿੰਦਾ ਹੈ। ਉਸਨੂੰ ਆਦਰ ਅਤੇ ਨਿਰਾਦਰ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਕਿਸੇ ਦੀ ਚੁਗਲੀ, ਨਿੰਦਾ ਅਤੇ ਖੁਸ਼ਾਮਦ ਨਹੀਂ ਕਰਦਾ। ਪੂਰੇ ਗੁਰੂ ਦੀ ਸ਼ਰਨ ਪੈ ਕੇ ਨਾਮ ਸਿਮਰਨ ਦੀ ਬਰਕਤ ਨਾਲ ਹੀ ਉਸਨੇ ਇਹ ਸੁਚੱਜੀ ਜੀਵਨ ਜਾਚ ਸਿੱਖੀ ਹੈ ਕਿ ਪਰਮਾਤਮਾ ਵਿੱਚ ਇੰਜ ਇੱਕਮਿਕ ਹੋਣਾ ਹੈ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ। ਭੈਰੋ ਰਾਗ ਦੇ ਇੱਕ ਸ਼ਬਦ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਭੂ ਨੂੰ ਅਚਿੰਤ ਆਖਦੇ ਹਨ, ਭਾਵ ਚਿੰਤਾ ਅਤੇ ਫਿਕਰ ਦੂਰ ਕਰਨ ਵਾਲਾ। ਗੁਰੂ ਜੀ ਇਸ ਸ਼ਬਦ ਵਿੱਚ ਬਖਸ਼ਿਸ਼ ਕਰਦੇ ਹਨ ਕਿ ਜਿਸ ਜੀਵ ਦੇ ਹਿਰਦੇ ਘਰ ਵਿੱਚ ਅਚਿੰਤ ਪ੍ਰਭੂ ਨੇ ਟਿਕਾਣਾ ਕਰ ਲਿਆ ਹੈ, ਉਸ ਅੰਦਰ ਪ੍ਰਭੂ ਨਾਮ ਦਾ ਇੱਕ ਰਸ ਵਾਜਾ ਨਿਰੰਤਰ ਵੱਜਣ ਲੱਗ ਪੈਂਦਾ ਹੈ। ਇਸ ਤਰ੍ਹਾਂ ਪ੍ਰਭੂ ਪਿਤਾ ਪਰਮਾਤਮਾ ਵਿੱਚ ਅਭੇਦ ਹੋ ਕੇ ਜੀਵ ਅਚਿੰਤ ਜੀਵਨ ਦੀ ਪ੍ਰਾਪਤੀ ਕਰ ਲੈਂਦਾ ਹੈ। ਅਜਿਹੇ ਜੀਵ ਦੇ ਹਿਰਦੇ ਅੰਦਰ ਪੂਰਨ ਬ੍ਰਹਮ ਦਾ ਨਿਵਾਸ ਹੁੰਦਾ ਹੈ ਅਤੇ ਉਹ ਸਦੀਵ ਕਾਲ ਲਈ ਪ੍ਰਭੂ ਪਿਤਾ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ। ਇਸ ਪ੍ਰਥਾਏ ਗੁਰੂ ਜੀ ਦੇ ਪਿਆਰੇ ਬਚਨ ਹਨ, ਅਚਿੰਤ ਪ੍ਰਭੂ ਤੁਰ ਲਿਖਿਆ ਲੇਖ, ਅਚਿੰਤ ਮਿਲਿਓ ਪ੍ਰਭ ਠਾਕੁਰ ਏਕ, ਚਿੰਤ ਅਚਿੰਤਾ ਸਗਲੀ ਗਈ, ਪ੍ਰਭ ਨਾਨਕ ਨਾਨਕ ਨਾਨਕ ਮਈ।
1: ਗੁਰਬਾਣੀ ਵਿੱਚ ਅਚਿੰਤ ਦਾ ਸੰਕਲਪ, ਇਹ ਵਾਰਤਾ ਸੁਣਾ ਰਹੇ ਸਨ ਸੁਖਨਿੰਦਰ ਕੌਰ। ਅਚਿੰਤ ਦੀ ਅਵਸਥਾ ਨਿਰਵਾਣ ਦੀ ਅਵਸਥਾ ਹੈ ਅਤੇ ਇਸ ਅਵਸਥਾ ਤੱਕ ਪਹੁੰਚਣ ਲਈ ਉਸ ਪਰਮਾਤਮਾ ਦੀ ਕਿਰਪਾ ਦਾ ਹੋਣਾ ਲਾਜ਼ਮੀ ਹੈ। ਫਿਰ ਕਿਉਂ ਨਾ ਉਸ ਪਰਮਾਤਮਾ ਦੇ ਚਰਨਾਂ ਵਿੱਚ ਉਸ ਦੀ ਕਿਰਪਾ ਵਾਸਤੇ ਅਰਦਾਸ ਕੀਤੀ ਜਾਵੇ, ਕਿਉਂਕਿ ਉਹ ਪਰਮਾਤਮਾ ਅਰਦਾਸ 'ਤੇ ਟੁੱਟਦਾ ਹੈ ਅਤੇ ਜਿਸ ਮਨੁੱਖ ਨੂੰ ਉਹ ਆਪ ਸੋਝੀ ਬਖਸ਼ਿਸ਼ ਕਰਦਾ ਹੈ ਉਹੀ ਉਸ ਨਾਲ ਸਾਂਝ ਪਾ ਸਕਦਾ ਹੈ। ਸੇਵਕ ਕੀ ਅਰਦਾਸ ਪਿਆਰੇ, ਜਪ ਜੀਵਾ ਪ੍ਰਭ ਚਰਨ ਤੁਮਾਰੇ। ਸਰਨ ਕਰਦੇ ਹਾਂ ਭਾਈ ਕਾਸ਼ੀ ਰਾਮ ਵਹਿਮੀ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ

ਹੁਣ ਤੁਸੀਂ ਭਜਨ ਕੁਛ ਭਗਤੀ ਗੀਤ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਡੀ ਟੀ ਐੱਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 4 ਵਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸਵਈਏ ਮਹੱਲੇ ਤੀਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ

ਹਰ ਨਾਮ ਰਸਨ ਗੁਰਮੁਖ ਬਰਦਾਇਓ ਉਲਟ ਗੰਗ ਪਲਚਮ ਧਰੀਆ।

ਰੱਖੈ। ਜਨਮ ਤਾਂ ਇਹ ਸਕਿਆਥ ਜਿਤ ਨਾਮ ਹਰਦੈ ਨਿਵਾਸੈ, ਸੁਰ ਨਰ ਗਣ ਗਣ ਧਰਬ ਛੇ ਦਰਸ਼ਨ ਆਸਾਸੈ। ਭਲੋ ਪ੍ਰਸਿੱਧ ਤੇ ਜੋਤਨੋ ਕੱਲ ਜੋੜ ਕਰ ਧਿਆਇਓ, ਸੋਈ ਨਾਮ ਭਗਤ ਭਵਜਲ ਹਰਣ ਗੁਰ ਅਮਰਦਾਸ ਤੈਂ ਪਾਇਓ। ਸਤ ਸੂਰੋ ਸੀਲ ਬਲਵੰਤ ਸਤ ਭਾਏ ਸੰਗਤ ਸਗਣ, ਗਰੂ ਮਤ ਨਿਰਵੈਰ ਲੀਣਾ ਜਿਸ ਧੀਰਜ ਤੁਰ ਧਵਲ ਤੁਜਾ, ਸੇਤ ਬੈਕੁੰਠ ਬੀਣਾ। ਪਰਸੈ ਸੰਤ ਪਿਆਰ ਜੇਹ ਕਰਤਾ ਰਹਿ ਸੰਜੋਗ, ਸਤਿਗੁਰੂ ਸੇਵ।

ਨਾਮ ਖੰਡ ਬ੍ਰਹਿਮੰਡ ਤਾਰੇ, ਜਿਹ ਨਾਮ ਸਮਾਦਿਓ ਹਰਖ ਸੋਗ ਸਮਕਰ ਸਹਾਰੇ। ਨਾਮ ਸਿਰੋਮਣ ਸਰਵ

0: ਤਮ ਸਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ।
1: ਨਾਮ ਨਾਵਣ ਨਾਮ ਰਸ ਖਾਨ ਅਰ ਭੋਜਨ ਨਾਮ ਰਸ ਸਦਾ ਚਾਹੇ ਮੁਖ ਮਿਸ਼ਟ ਬਾਣੀ ਧੰਨ ਸਤਿਗੁਰੂ ਸੇਵਿਆ ਜਿਸ ਪਸਾਇਕਤ ਗਮ ਜਾਣੀ ਕੁੱਲ ਸਮੂਹ ਸਮੁੰਦਰ ਪਾਇਓ ਨਾਮ ਨਿਵਾਸ ਸਕਿਆਥ ਜਨਮ ਕਾ ਲੁਚਰੈ ਗੁਰ ਪਰਸਿਓ ਅਮਰ ਪ੍ਰਗਾਸ। ਬਾਰੀ ਕਰ ਦਾਹਿਨੈ ਸਿੱਧ ਸਨਮੁਖ ਮੁਖ ਜੋਵੈ ਰਿੰਦ ਬਸੇ ਬਵਾਂਗ ਜੋ ਤੀਨ ਲੋਕਾਂਤਰ ਮੋਹੈ ਹਿਰਦੇ ਬਸੇ ਕਹੀਓ ਸੋ ਰਸਤ ਨਹੀਂ ਜਾਤੋ ਮੁਖੋਂ ਭਗਤ ਉਚਰੈ

0: ਮਸਤਕ ਨਾਤੁ ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਇਓ ਪਰਸੋ ਗੁਰੂ ਸਤਿਗੁਰ ਤਿਲਕ ਸਰਬ ਇਛ ਤਿੰਨ ਪਾਇਓ ਪਰਸੋ ਗੁਰੂ ਸਤਿਗੁਰ ਤਿਲਕ ਸਰਬ ਇਛ ਤਿੰਨ ਪਾਇਓ
1: ਚਰਨ ਤਾਂ ਪਰਸ ਕੇ ਹੱਥ ਚਰਨ ਗੁਰ ਅਮਰ ਪਵਲਰਾ ਹੱਥ ਤਾਂ ਪਰਸ ਕੇ ਹੱਥ ਹੱਥ ਲਗਾ ਗੁਰ ਅਮਰ ਪੈ ਜੀਤਾ।

ਪਰ ਸਿੱਕੇ ਹੱਥ ਸਰਵਨ ਗੁਰ ਅਮਰ ਸੁਨੀ ਜਾ ਸਿੱਕੇ ਹੱਥ ਸੋਹੀ ਓ ਜਿੱਤ ਹੀ ਬਸਾ ਗੁਰ ਅਮਰਦਾਸ ਨਿਜ ਜਗਤ ਪਿਤ ਸਿੱਕੇ ਹੱਥ ਸੋ ਸਿਰ ਜਾਲਪ ਭਨੈ ਜੋ ਸਿਰ ਨਿਵੈ ਗੁਰ ਅਮਰ ਨਿਤ ਘਨ ਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗਣੰਤ ਨ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬ ਜਨ

0: ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਨ ਮੋਹੇ ਇੱਕ ਇੱਕ ਦੋਏ ਠਾਏ ਨ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੇਲੀ ਨੋ ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਾਖੀ ਨੋ ਇੱਕੋ ਜੇ ਲੱਖ ਲੱਖੋਂ ਅਲੱਖ ਹੈ ਇੱਕ ਇੱਕ ਕਰ ਵਰਨਿਓ ਗੁਰੇ ਅਮਰਦਾਸ ਜਲ ਪਣੈ ਤੂੰ ਇੱਕ ਲੋੜ ਹੈ ਇੱਕ ਮੰਨਿਓ
1: ਤੇ ਨਰ ਦੁੱਖ ਨੇ ਭੁੱਖ ਤੇ ਨਰ ਨੇ ਤਨ ਨੋ ਕਹੀਏ ਤੇ ਨਰ ਸੋਖ ਨੋ ਹੋਵੇ ਤੇ ਨਰ ਸੇ ਅੰਤ ਨ ਲਈਏ ਤੇ ਨਰ ਸੇਵ ਨੋ ਕਰੇ ਤੇ ਨਰ ਸਹਿ ਸਹਿਸ ਸਮੱਪੇ ਤੇ ਨਰ ਦੁਲੀਚੇ ਵਹੇ ਤੇ ਨਰ ਉਥਪ ਬਿਥਪੇ ਸੁਖ ਲਹੇ ਤੇ ਨਰ ਸੰਸਾਰ ਮਹਿ ਅਪੈ ਪਟ ਰਿਪ ਮਦ ਤੇ ਸਕਿਆਥ ਤੇ ਨਰ ਜਲ ਪਣੈ ਗੁਰੂ ਅਮਰਦਾਸ ਸੋ ਪ੍ਰਸੰਨ ਜਿਹੇ ਸਕਿਆਥ ਤੇ ਨਰ ਜਲ ਪਣੈ ਗੁਰੂ ਅਮਰਦਾਸ ਸੋ ਪ੍ਰਸੰਨ ਜਿਹੇ

ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਾਸਰੀ ਮਹੱਲਾ ਪੰਜਵਾਂ।

Ahem.

0: सत गिर काल जुगरा तगनका महला पहला
1: साम कै सितंबर

ਸਤਿਗੁਰ ਵੱਡੋ ਵਾਰਿਆ ਜਿਤ ਮਿਲਿਆ ਕਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਣ ਦੀਆ ਨੇਤਰੀ ਜਗਤ ਨਿਹਾਲਿਆ ਖਸਮ ਸੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ।

ਬੁਲਦੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿ ਆਵੇ ਧਾਇ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੇ ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ।

ਵਾਹਿਗੁਰੂ ਬੋਲੋ ਜੇ ਜਿੰਨਾ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹਿਆ।

ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮ

ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਨਿਆਂ ਦੇ ਮਾਨ, ਨਤਾਨਿਆਂ ਦੇ ਤਾਨ,

ਕੜਾਹਾ ਪ੍ਰਸਾਦ ਭੇਟਾ ਕੀਤਾ ਗਿਆ ਹੈ। ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਨਾ ਸੋਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

ਪੌੜੀ ਚਿੱਤੇ ਅੰਦਰ ਸਭ ਕੋ ਵੇਖਣ ਤਰੀ ਹਿਰ ਚਲਾਏਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏਂਦਾ ਨਦਰੋ ਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਏਂਦਾ ਡਰ ਮੰਗਣ ਭੇਖ ਨਾ ਪਾਏਂਦਾ ਡਰ ਮੰਗਣ ਭੇਖ ਨਾ ਪਾਏਂਦਾ।

ਨਾ ਕਰੂ ਸਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾ ਨਦਰੀਆਂ ਆਈਆਂ ਜਦ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੇ ਨੌਣ ਦਪਾਈਆਂ।

ਬੌੜੀ ਸਭ ਕੋ ਆਖੇ ਆਪਣਾ ਜਿਸ ਨਾ ਹੀ ਸੋਚਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ਜਰਨ ਨਹੀਂ ਹੈ ਤੇ ਜਗ ਤਾਂ ਤਾਤ ਗਰਮੰਡੀਐ ਬੰਦਾ ਕਿਸ ਨੇ ਆਖੀਐ ਪੜਖ ਰਿਹਾ ਬੁੱਝੀਐ ਮੂਰਖਿਆਂ ਨਾਲ ਨਾ ਲੁੱਝੀ।